हर आराध्य तिथे हर मित सहाय।

हित मेरा, ग्रह तेरे सबके, मान मांगू तान मांगू धन लक्ष्मी सुत दे। बड़े वड्डे भागां वाले हो तुसीं, कोशिश कर रहे हो उस अकाल पुरख वाहिगुरु जी नूं हरी नूं कि साडा मित्र बन जावे। ये असीं आप ही छड्डिया सीगा साडी सुरती नूं। गुरबाणी च लिखिया भी है कि इन्हां पंजां दे चोरां दे वस पै के तो मैं आप ही अपना मित्र छड्ड बैठी। पंच दूत मिल पिरों बिछोड़ी। हुण सानूं फिर सतगुरां ने गुरु रामदास जी महाराज अज बख्शिश कर रहे ने। फिर कहिंदे तुसीं बना सकदे हो, अजे भी कुछ नहीं विगड़िया। जिहदे नालों विछोड़ा पै गया, मन करके उहदे नाल फिर जुड़ जाओ, उहनूं अपने मन च वसा लो। ते उह हुंदा है आराधन दे नाल। मन च किद्दां वसदा? उसनूं आराधन, ते उस नूं संगत दे विच आ के, नाल संगत भी दस्सिया। तां ही कहिंदे मेरे माधो जी सत संगत मिले सो तरिया। ਉਹ ਪਰਮ ਪਦਵੀ 'ਤੇ ਫਿਰ ਸਤਿਗੁਰੂ ਲੈ ਜਾਂਦੇ ਨੇ ਸਾਨੂੰ। ਗੁਰਪ੍ਰਸਾਦ ਆ ਜਿਹੜਾ ਜਪ ਰਿਹਾ, ਵਾਹਿਗੁਰੂ, ਇਹਨੂੰ ਗੁਰਪ੍ਰਸਾਦ ਕਹਿੰਦੇ। ਗੁਰਪ੍ਰਸਾਦ ਜਪ, ਇਹਨੂੰ ਗੁਰਕਿਰਪਾ ਵੀ ਕਿਹਾ। ਜਦੋਂ ਤੁਸੀਂ ਇਸ ਤਰ੍ਹਾਂ ਜਪਦੇ ਹੋ ਮਨ ਨੂੰ ਜੋੜ ਕੇ, ਤਾਂ ਫਿਰ ਵਾਹਿਗੁਰੂ ਜੀ ਤੁਹਾਡੇ ਮਨ 'ਚ ਵਸਣਾ ਸ਼ੁਰੂ ਕਰ ਦਿੰਦੇ। ਪਰ ਸਾਵਧਾਨ ਹੋ ਕੇ, ਕਿਤੇ ਜਿੱਥੇ ਹਰ ਅਰਾਧੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਬਖਸ਼ਿਸ਼ ਅੱਜ ਕਰ ਰਹੇ ਨੇ ਕਿ ਕਿਤੇ ਜਿੱਥੇ ਸੰਗਤ 'ਚ ਬੈਠ ਕੇ ਤੁਸੀਂ ਮਨ ਨੂੰ ਜੋੜ ਕੇ ਜਦੋਂ ਜਪਦੇ ਉਹਨੂੰ ਆਰਾਧਨਾ ਕਿਹਾ, ਕਿਤੇ ਤਿੱਥੇ ਹਰ ਮਿੱਤ ਸਹਾਈ ਸਹਾਈ, ਉੱਥੇ ਫਿਰ ਮਿੱਤਰ ਬਣ ਜਾਂਦਾ। ਗੁਰ ਕਿਰਪਾ 'ਤੇ ਹਰ ਮਨ ਵਸੈ। ਆਹ ਵੇਖੋ ਬੜੀ ਵੱਡੀ ਗੱਲ ਹੈ, ਗੁਰ ਕਿਰਪਾ 'ਤੇ ਹਰ ਮਨ ਵਸੈ। ਹੋਰ ਤਾਂ ਬਿੱਧ ਲਿਆ ਨਾ ਜਾਈ, ਕੋਈ ਹੋਰ ਯੁਗਤੀ ਨਹੀਂ। ਵੇਖੋ ਸਤਿਗੁਰ ਦੀ ਹਜ਼ੂਰੀ 'ਚ ਬੈਠੇ, ਬਾਣੀ ਗੁਰੂ, ਗੁਰੂ ਹੈ ਬਾਣੀ। ਹੁਣ ਇਹਨਾਂ ਬਖਸ਼ਿਸ਼ ਕੀ ਕੀਤੀ? ਗੁਰਪ੍ਰਸਾਦ ਜਪ, ਆਪਾਂ ਹੁਕਮ ਮੰਨ ਲਿਆ। ਹੁਣ ਜਦੋਂ ਤੁਸੀਂ ਹੁਕਮ ਮੰਨਦੇ ਹੋ ਨਾ, ਤਾਂ ਉਹ ਸਾਰਾ ਕੁਛ ਜੋ ਸਤਿਗੁਰੂ ਸਾਨੂੰ ਦੇਣਾ ਚਾਹੁੰਦੇ ਨੇ, ਨਾਲ ਦੀ ਨਾਲ ਹੀ ਬਖਸ਼ਿਸ਼ ਕਰੀ ਜਾਂਦੇ। ਕਿਉਂਕਿ ਜਿਹੜਾ ਅੰਦਰ ਹੈ ਨਾ ਸਾਡੇ ਨਾਮ, ਉਸਦੇ ਵਾਸਤੇ ਸਾਨੂੰ ਆ ਸਵਾਸਾਂ ਦਾ ਧਨ ਜਮ੍ਹਾਂ ਕਰਾਉਣਾ ਪੈਂਦਾ। ਆ ਜਿਹੜਾ ਤੁਸੀਂ ਕਰਾ ਰਹੇ ਹੋ, ਉਹ ਵਾਹਿਗੁਰੂ ਜੀ ਕੰਡਾ ਲੈ ਕੇ ਬੈਠਾ ਸਾਡੇ ਅੰਦਰ। ਕੰਡਾ ਹੁੰਦਾ ਤੱਕੜੀ, ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰ। ਆ ਤੁਸੀਂ ਪਾਈ ਜਾਂਦੇ ਹੋ ਸਵਾਸਾਂ ਦਾ ਧਨ, ਹੀਰੇ ਜੜ ਜੜ ਕੇ। ਉਹ ਰਤਨ ਦੇਣਾ ਉਹਨੇ ਤੁਹਾਨੂੰ, ਸਵਾਸਾਂ ਨੂੰ ਹੀਰੇ ਕਿਹਾ ਵਾ, ਅਤੇ ਜਿਹੜਾ ਰਤਨ ਹੈ ਉਹਨੂੰ ਨਾਮ ਕਿਹਾ, ਜਿਹੜਾ ਉਹਨੇ ਦੇਣਾ ਸਾਨੂੰ। ਇਹਨਾਂ ਹੀਰਿਆਂ ਦੇ ਨਾਲ ਸਾਨੂੰ ਰਤਨ ਮਿਲਣਾ। ਗੁਰ ਕਾ ਸ਼ਬਦ ਰਤਨ ਹੈ, ਸ਼ਬਦ ਕਿਹਾ ਨਾਮ ਨੂੰ, ਹੀਰੇ ਜਿੱਤ ਜਿਹੜਾ ਆ ਜਿਹੜਾ ਧਿਆਨ ਨਾਲ, ਤਾਂ ਹੀ ਆਪਾਂ ਕਹਿੰਦੇ ਕੋਈ ਹੀਰਾ ਇੱਧਰ ਉੱਧਰ ਨਾ ਹੋ ਜਾਵੇ ਤੁਹਾਡਾ। ਬੜੇ ਮਹਿੰਗੇ ਹੀਰੇ ਆ ਇਹ, ਸਵਾਸਾਂ ਦੇ ਹੀਰੇ ਮਿਲਦੇ ਨੀਗੇ। ਅੱਗੇ ਆਪਾਂ ਹੁਣੇ ਬਚਨ ਕਰ ਰਹੇ ਸੀ ਨਾ, ਵੀ ਇੱਕ ਸਵਾਸ ਨਹੀਂ ਮਿਲਦਾ ਜਦੋਂ ਇਹ ਹੀਰੇ ਖਤਮ ਹੋ ਜਾਂਦੇ ਆ। ਭਾਵੇਂ ਸਾਰੀ ਜਾਇਦਾਦ ਦੇ ਦਿਓ ਡਾਕਟਰ ਨੂੰ, ਉਹਨੂੰ ਕਹੋ ਜੀ ਇਹਨੂੰ ਸਵਾਸ ਦੇ ਦਿਓ, ਉਹ ਕਹਿੰਦੇ ਸਾਰੀ ਦੁਨੀਆਂ ਦੀ ਜਾਇਦਾਦ ਲੈ ਆਓ, ਇੱਕ ਸਵਾਸ ਨਹੀਂ ਮਿਲਣਾ। ਐਡੇ ਮਹਿੰਗੇ ਹੀਰੇ ਆ ਇਹ, ਜਿਹਦੇ ਨਾਲ ਅਸੀਂ ਵਣਜ ਕਰਨਾ ਵਾ। ਵਣਜ ਕਰੋ ਵਣਜ ਆ ਰਹੇ ਹੋ, ਵੱਖਰ ਨਾਮ ਨੂੰ ਕਿਹਾ, ਕਹਿੰਦੇ ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ, ਹਰ ਧਨ ਸੰਚੀਏ ਭਾਈ, ਹਰ ਧਨ ਸੰਚੀਏ ਭਾਈ, ਜੇ ਹਲਤ ਪਲਤ ਹਰ ਹੋਏ ਸਾਏ ਸਿਖਾਈ। ਕਹਿੰਦੇ ਧਨ ਉਹ ਇਕੱਠਾ ਕਰੋ ਜਿਹਦੇ ਨਾਲ ਤੁਹਾਨੂੰ ਨਾਮ ਧਨ ਮਿਲ ਜਾਵੇ, ਉਹ ਨਾਮ ਫਿਰ ਸਾਡਾ ਹਲਤ ਅਤੇ ਪਲਤ ਸਵਾਰ ਦਿੰਦਾ, ਇਸ ਲੋਕ 'ਚ ਵੀ ਸੁਖੀ ਅਤੇ ਪਰਲੋਕ ਵੀ ਸਵੇਲਾ ਕਰ ਦਿੰਦਾ। ਪਰ ਕਿਹਨਾਂ ਦਾ? ਕਹਿੰਦੇ ਜਨ ਲਾਗਾ ਹਰ ਏਕੇ ਨਾਏ, ਜਨ ਲਾਗਾ ਹਰ
ਇੱਕ ਹੈ ਤਿਸਕੀ ਆਸਨ, ਉਹਨੂੰ ਸੇਵਕ ਕਹਿੰਦੇ ਆ। ਤੁਸੀਂ ਸੇਵਕ ਬਣ ਕੇ ਸੇਵਾ ਕਰ ਰਹੇ ਹੋ, ਇਹ ਬਣ ਆਏਗੀ ਤੁਹਾਨੂੰ। ਕਹਿੰਦੇ ਸੇਵਕ ਸੇਵਾ ਬਣ ਆਈ ਹੁਕਮ ਬੂਝ। ਹੁਕਮ ਕੀ ਆ? ਗੁਰ ਪ੍ਰਸਾਦ ਜਪ। ਤੁਸੀਂ ਕਰਨਾ ਸ਼ੁਰੂ ਕਰਤਾ ਜਪ, ਜਪ ਕਿਹਦਾ ਕਰ ਰਹੇ ਹੋ? ਸੱਚ ਦਾ।

ਜਿੱਥੇ ਹਰ ਅਰਾਧੀਏ ਅਰਾਧਣਾ ਹੁੰਦਾ ਪੂਰਾ ਮਨ ਜੋੜ ਕੇ, ਮਨ ਨੇਤਰਾਂ ਚ ਹੈ, ਇਹ ਬਾਹਰ ਵੇਖੀ ਜਾਂਦਾ। ਜੇ ਨੇਤਰ ਬੰਦ ਕਰਦੇ ਹੋ ਨਾ ਤਾਂ ਫਿਰ ਇੱਕ ਹੋ ਜਾਂਦਾ, ਕੰਨਾਂ ਚ ਆ ਜਾਂਦਾ, ਫਿਰ ਜੇ ਤੁਸੀਂ ਬੋਲਦੇ ਹੋ ਫਿਰ ਸੁਣਦਾ ਮਨ, ਫਿਰ ਇਹਦੇ ਮਨ ਚ ਵੱਸਦਾ ਵਾਹਿਗੁਰੂ। ਕਿਤੇ ਗੁਰ ਕਿਰਪਾ ਤੇ ਹਰ ਮਨ ਵੱਸੈ, ਆ ਜਿਹੜਾ ਤੁਸੀਂ ਕੋਸ਼ਿਸ਼ ਕਰ ਰਹੇ ਹੋ ਨਾ, ਗੁਰੂ ਕਿਰਪਾ ਕਰ ਰਿਹਾ, ਉਹਨੇ ਮਨ ਚ ਵਸਾ ਦੇਣਾ ਵਾ। ਤੁਸੀਂ ਦੱਸੋ ਵੱਸ ਸਕਦਾ ਕਿ ਨਹੀਂ? ਹਾਂਜੀ ਵੱਸ ਸਕਦਾ ਸੱਚੇ ਸਾਹਿਬਾ, ਕਿਆ ਨਾ ਹੀ ਕਰ ਤੇਰੇ, ਉਹ ਕੀ ਨਹੀਂ ਕਰ ਸਕਦਾ, ਘਰ ਤਾਂ ਤੇਰੇ ਸਭ ਕੁਛ ਹੈ ਅੱਗੇ। ਹਾਂ ਜਿਸ ਦੇ ਸੋ ਤੇ ਉਹ ਕਰੇ ਕੀ ਜੇ ਉਹਨੇ ਪਾਉਣਾ ਵਾ ਦੇ, ਅੱਗੇ ਬੋਲੋ ਸਦਾ ਆ ਜਿਹੜਾ ਤੁਸੀਂ ਕਰ ਰਹੇ ਹੋ, ਆ ਜੇ ਕਰਨਾ ਸ਼ੁਰੂ ਕਰ ਦਈਏ ਨਾ ਅਸੀਂ ਤੇ ਫਿਰ ਉਹ ਦਿੰਦਾ। ਉਹਦਾ ਨਹੀਂ, ਅੱਜ ਸਤਿਗੁਰੂ ਰਾਮਦਾਸ ਜੀ ਨੇ ਇਹੀ ਤਾਂ ਬਚਨ ਕੀਤਾ, ਕਹਿੰਦੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿਤ ਸਹਾਈ, ਉਹ ਉੱਥੇ ਸਹਾਇਤਾ ਕਰਦਾ ਵਾ ਜਿੱਥੇ ਉਹਨੂੰ ਤੁਸੀਂ ਯਾਦ ਕਰਦੇ ਹੋ ਮਨ ਜੋੜ ਕੇ। ਉੱਦਾਂ ਨਹੀਂ ਉਤਲੇ ਉਤਲੇ ਮਨ ਨਾਲ ਨਹੀਂ ਆਓ, ਮਨ ਦਾ ਤਰਲੇ ਕੱਢਣੇ ਪੈਂਦੇ ਆ। ਕਿ ਆ ਸਖੀਆਂ ਸਾਰੀਆਂ ਇਕੱਠੀਆਂ ਹੋਈਆਂ, ਇਹਨਾਂ ਗੁਰਮੁਖ ਸਖੀਆਂ ਕਹਿੰਦੇ, ਕਿਤੇ ਸੁਣ ਸਖੀਏ ਮਿਲ ਉੱਦਮ ਕਰੇ ਹੈ ਮਨਾਏ ਲੈ ਹੈ ਕੰਤੇ। ਜਦੋਂ ਮੰਨ ਗਿਆ ਤਾਂ ਫਿਰ ਕੀ ਨਹੀਂ ਉਹਦੇ ਘਰ, ਹੈਨਾ। ਮਾਣ ਤਿਆਗ ਹਉਮੈ ਛੱਡ ਕੇ ਆਇਆ ਕਰੋ, ਮਾਣ ਤਿਆਗ ਕਰ ਭਗਤ ਠਗੌਰੀ, ਆ ਭਗਤੀ ਕਰ ਰਹੇ ਹੋ ਵਾਹਿਗੁਰੂ, ਇਹ ਠੱਗ ਬੂਟੀ ਲਾ ਕਹਿੰਦੇ ਉਹਨੂੰ, ਫਿਰ ਉਹ ਮੰਨੂਗਾ। ਮੋਹ ਸਾਧੂ ਮੰਤਰ, ਇਹ ਸਾਧੂਆਂ ਦਾ ਮੰਤਰ ਨਾ ਮੋਹਿਆ ਜਾਂਦਾ ਵਾਹਿਗੁਰੂ, ਕਿਤੇ ਵੱਸ ਆਇਆ ਫਿਰ ਛੋੜ ਨਾ ਜਾਈ, ਇਹ ਰੀਤ ਭਲੀ ਭਗਵਾਨ ਉਹਦਾ ਬਿਰਧ ਹੈ। ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ, ਮਿੱਤਰ ਬਣ ਜਾਂਦਾ ਅਤੇ ਮਿੱਤਰ ਕੋ ਜੋ ਮਰਜ਼ੀ ਲੈ ਲਓ ਫਿਰ, ਗੁਰ ਕਿਰਪਾ ਤੇ ਹਰ ਮਨ ਵਸੇ, ਹੋਰ ਤੇ ਬਿਰਧ ਲੈ ਲੈ, ਕਿਤੇ ਹੋਰ ਕੋਈ ਤਰੀਕਾ ਨਹੀਂ ਜੇ, ਇਹੋ ਹੀ ਹੈ ਇੱਕੋ ਹੀ ਗੁਰਪ੍ਰਸਾਦ ਜਪ, ਕਿਤੇ ਜਪ ਕਰਨਾ ਪੈਣਾ ਵਾ, ਹੈਨਾ। ਸਦਾ ਸਿਫਤ ਸਲਾਹ ਤੇਰੀ, ਫਿਰ ਮਨ 'ਚ ਵਸਾਉਣਾ ਪੈਣਾ ਵਾ, ਐਵੇਂ ਨਹੀਂ ਵੀ ਆਪਾਂ ਜੱਪੀ ਵੀ ਜਾਈਏ ਅਤੇ ਇੱਧਰ ਉੱਧਰ ਵੇਖੀ ਵੀ ਜਾਈਏ। ਲਿਖਿਆ ਗੁਰਬਾਣੀ 'ਚ ਸਾਚੇ ਸਾਹਿਬਾ, ਵੇਖੋ ਛੋ ਕਿੰਨੀ ਪਿਆਰੀ ਗੁਰਬਾਣੀ, ਅਸੀਂ ਵਿਚਾਰਦੇ ਨਹੀਂਗੇ, ਅੱਗੇ ਅੱਗੇ ਲੰਘੀ ਜਾਂਦੇ। ਸਾਚੇ ਸਾਹਿਬਾ ਕਿਆ ਨਾ ਹੀ, ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਫਿਰ ਅੱਗੇ ਦੱਸਿਆ ਵੀ ਉਦੋਂ ਹੀ ਨਾਮ ਪ੍ਰਗਟ ਹੋ ਜਾਣਾ ਜਦੋਂ ਵਸਾ ਲਿਆ ਤੁਸੀਂ, ਨਾਮ ਜਿਨ ਕੇ ਮਨ ਵਸਿਆ, ਅਕਿਰਤਮ ਨਾਮ ਜਪ ਜਪ ਕੇ ਸਤਨਾਮ ਤੁਹਾਡੇ ਅੰਦਰੋਂ ਪ੍ਰਗਟ ਹੋ ਜਾਣਾ। ਘਨੇਰੇ ਸ਼ਬਦ ਕਿਹਾ ਨਾਮ ਨੂੰ, ਪੰਜ ਸ਼ਬਦ ਵੀ ਲਿਖਿਆ। ਫਿਰ ਪੜ੍ਹੋ ਸਾਚੇ ਸਾਹਿਬ, ਅਰਦਾਸ ਹੀ ਕਰਿਆ ਕਰੋ ਤਰਲੇ ਜੇ ਨਾਲ, ਤਰਲਾ ਕੱਢ ਕੇ, ਸਾਚੇ ਸਾਹਿਬ ਕਿਆ ਨਾ ਹੀ ਘਰ ਤੇਰੇ ਘਰ ਤਾਂ ਤੇਰੇ ਸਭ ਕੁਛ ਹੈ, ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ, ਨਾਮ ਜਿਨ ਕੇ ਮਨ ਵਸਿਆ ਵਾਜੇ। ਘਨੇਰੇ ਸ਼ਬਦ ਨਾਮ ਸੁਣਨਾ ਸ਼ੁਰੂ ਹੋ ਜਾਣਾ ਅੰਦਰੋਂ ਤੁਹਾਨੂੰ, ਹੈਨਾ। ਕਹੇ ਨਾਨਕ ਸੱਚੇ ਸਾਹਿਬ, ਜਦੋਂ ਨਾਮ ਪ੍ਰਗਟ ਹੋ ਗਿਆ ਨਾ ਅੰਦਰ, ਫੇਰ ਕੋਈ ਉਹਨੂੰ ਉਹਨੂੰ ਕਿਹਾ ਹਰ ਸੁਣ ਅਕਥ ਕਥਾ ਹਰ ਨਾਮ, ਅਕਥ ਵਾਹਿਗੁਰੂ ਨੂੰ ਕਿਹਾ, ਉਹ ਕਥਾ ਕਰ ਰਿਹਾ ਸਾਡੇ ਅੰਦਰ, ਉਹਨੂੰ ਨਾਮ ਕਿਹਾ, ਸੁਣ ਅਕਥ ਕਥਾ ਹਰ ਨਾਮ, ਫਿਰ ਮਿਲੇਗਾ ਕੀ, ਰਿੱਧ ਬੁੱਧ ਸਿੱਧ ਸੁਖ ਪਾਵੇਂ ਭਜ ਗੁਰਮਤਿ ਹਰ ਰਾਮ ਰਾਮ। ਕਿਤੇ ਗੁਰੂ ਦੀ ਮਤ ਲੈ ਕੇ ਜਪਣਾ ਜਿੱਦਾਂ ਤੁਸੀਂ ਜਪ ਰਹੇ ਹੋ ਸਵਾਸ ਗ੍ਰਸ, ਕਿਤੇ ਜੇ ਗੁਰੂ ਦੀ ਮਤ ਲੈ ਕੇ ਜਪੇਗਾ ਤੇ ਫਿਰ ਉਹ ਤੈਨੂੰ ਨਾਮ ਦੇਵੇਗਾ, ਉਹ ਨਾਮ ਤੇਰੇ ਅੰਦਰ ਪ੍ਰਗਟ ਹੋ ਜਾਏਗਾ। ਫਿਰ ਉੱਥੇ ਕਿਤੇ ਸਭ ਵਡਿਆਈਆਂ ਹਰ ਨਾਮ ਵਿੱਚ, ਫਿਰ ਬਸ ਸੁਣਨ ਦੀ ਗੱਲ ਰਹਿ ਜਾਂਦੀ ਹੈ, ਫਿਰ ਜਪਣਾ ਖਤਮ ਹੋ ਜਾਂਦਾ। ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਧਿਆਈਏ, ਉਹਨੂੰ ਧਿਆਈਏ ਧਿਆਉਣਾ ਗਿਆ, ਜੇ ਵਸਤ ਮੰਗੀਏ ਸਾਈ ਪਾਈਏ ਜੇ ਨਾਮ ਚਿੱਤ। ਪਹਿਲਾਂ ਤਾਂ ਆਹ ਬੋਲ ਕੇ ਚਿੱਤ ਲਾਉਂਦੇ ਹਾਂ ਆਪਾਂ, ਇਹੋ ਨਹੀਂ ਲੱਗਦਾ, ਸੋਚਾਂ ਨਹੀਂ ਛੱਡਦੀਆਂ, ਅਤੇ ਜਦੋਂ ਤੁਸੀਂ ਸਾਵਧਾਨ ਹੋ ਕੇ ਚਿੱਤ ਲਾ ਲਿਆ ਤਾਂ ਅੰਦਰ ਚਿੱਤ ਲੱਗ ਜਾਣਾ, ਫਿਰ ਅੰਦਰੋਂ ਨਾਮ ਸੁਣਨਾ ਸ਼ੁਰੂ ਹੋ ਜਾਣਾ। ਪੰਜ ਸ਼ਬਦ ਜਿਹਨੂੰ
ਕਿਹਾ ਅਨਹਦ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ। ਉਦੋਂ ਪ੍ਰਕਾਸ਼ ਰੂਪ ਦਰਸ਼ਨ ਹੋਣੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ। ਇਹ ਫਿਰ ਆਹ ਜਿਹੜੇ ਦੁੱਖੇ ਆ ਸੋਚਾਂ ਇਹ ਪਾਸੇ ਹੋ ਜਾਣੇ, ਦੁੱਖ ਰੋਗ ਸੰਤਾਪ ਉਤਰੇ, ਉਹ ਕਲੀਨ ਅਪ ਹੋ ਜਾਣਾ ਸਾਰਾ ਕੁਛ ਅੰਦਰੋਂ। ਉਹ ਨਾਮ ਬਾਣੀ ਧੁੰਨ ਹੈ ਨਾ, ਜਿਹਨੂੰ ਕਿਹਾ ਤੀਜੀ ਲਾਮ 'ਚ ਦੱਸਿਆ ਨਾ, ਸੰਤ ਜਨਾ ਵਡਭਾਗੀ ਪਾਇਆ ਰਕਥੀਏ ਅਕਥ ਕਹਾਣੀ ਹੈ ਨਾ, ਹਿਰਦੇ ਹਰ ਹਰ ਹਰ ਤੁਹਾਨੂੰ ਭਜੀ, ਉਹ ਨਾਮ ਪ੍ਰਗਟ ਹੋ ਜਾਣਾ। ਪਰ ਤੁਸੀਂ ਉਹਨਾਂ ਚਿਰ ਜਪੀ ਜਾਣਾ, ਹਰ ਜਪੀਏ ਮਸਤਕ ਭਾਗ ਜੀਓ, ਜਾਂ ਨਾਨਕ ਬੋਲੇ ਤੀਜੀ ਲਾਵੇ ਹਰ ਉਪਜੇ ਮਨ ਬੈਰਾਗ। ਉੱਥੇ ਫਿਰ ਚੌਥੀ ਜਾ ਪ੍ਰਕਾਸ਼ ਹੋ ਜਾਂਦਾ, ਉਹਨੂੰ ਪਾ ਲੈਂਦੇ ਹੋ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮਿੱਠ। ਉੱਥੇ ਉਹਨਾਂ ਲਿਖਿਆ ਫਿਰ ਗੁਰਮੁਖ ਮਨ ਨੂੰ, ਉਦੋਂ ਕਹਿੰਦੇ ਗੁਰਮੁਖ ਨਾਦੰ, ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਨ। ਉੱਥੇ ਫਿਰ ਅੱਜ ਉਹਨਾਂ ਲਿਖਿਆ ਕਿ ਹੋਰ ਕੋਈ ਤਰੀਕਾ ਨਹੀਂ, ਜੇ ਤੁਸੀਂ ਅਰਦਾਸ ਕਰਿਆ ਕਰੋ ਵਾਹਿਗੁਰੂ ਜੀ ਦੇ ਅੱਗੇ ਕੀ ਕਰ, ਸਤਿਗੁਰ ਸਿੱਖ ਕੀ ਕਰੇ ਪ੍ਰਿਤਪਾਲ, ਸੇਵਕ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰੇ, ਗੁਰ ਬਚਨੀ ਹਰ ਨਾਮ ਉਚਰੇ। ਪਰ ਜਿਹੜੇ ਉਚਰਨਗੇ, ਉਚਰਨਾ ਹੁੰਦਾ ਬੋਲਣਾ, ਇੱਕ ਸ਼ਬਦ ਆਉਂਦਾ ਸ਼੍ਰੀ ਰਾਮ ਨਾਮਾ ਉਚਰ ਮਨਾ, ਉਚਰਦੇ ਨਹੀਂ ਸੀ ਬੋਲਦੇ ਨਹੀਂ ਗੇ, ਤੇ ਜੇ ਨਹੀਂ ਬੋਲੇਗਾ ਤੇ ਜਮਾਂ ਨੇ ਬੜਾ ਕੁੱਟਣਾ, ਆਗੇ ਜਮਦਲ ਵਿਖਮ ਘਣਾ ਹੈ ਨਾ। ਇਸ ਲਈ ਸਤਿਗੁਰ ਨੇ ਪਹਿਲਾਂ ਬੋਲਣਾ ਪੈਣਾ, ਕੇਸੋ ਕੇਸੋ ਕੂਕੀਏ, ਜਿਹਨਾਂ ਚਿਰ ਨਾਮ ਨਹੀਂ ਪ੍ਰਗਟ ਹੋ ਜਾਂਦਾ ਉਹਨਾਂ ਚਿਰ ਕੂਕਣਾ ਪੈਣਾ ਤੁਹਾਨੂੰ ਮਨ ਨੂੰ ਜੋੜ ਕੇ। ਨਾ ਸੋਈਏ ਆਸਾਰ ਰਾਤ ਦਿਵਸ ਕਹਿ ਕੂਕਣੇ ਕਵੇ ਕੇ ਸੁਣੇ ਪੁਕਾਰ। ਜਦੋਂ ਉਹ ਪੁਕਾਰ ਸੁਣਦਾ ਫਿਰ ਉਹ ਬੋਲਣ ਲੱਗ ਪੈਂਦਾ ਅੰਦਰ, ਬਸ ਫਿਰ ਤੁਸੀਂ ਸੁਣਨਾ ਹੀ ਹੈ, ਫਿਰ ਵਾਹਿਗੁਰੂ ਦਾ ਨਾਮ ਅੰਦਰੋਂ ਸੁਣਨਾ ਹੋ। ਉਹਨੂੰ ਕਹਿੰਦੇ ਨੇ ਸਤਿਗੁਰ ਸਿੱਖ ਕਾ, ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵਡਭਾਗੀ। ਸਤਿਗੁਰ ਸਿੱਖ ਕਾ ਹਾਲਤ ਪੱਲਤ ਸਵਾਰੇ, ਵੇਖੋ ਦੋਵੇਂ ਹੀ ਅੱਜ ਵੀ ਇਹੀ ਲਿਖਿਆ ਉਹਨਾਂ ਨੇ, ਕਹਿੰਦੇ ਜੇ ਹਾਲਤ ਪੱਲਤ ਹਰ ਹੋਏ ਸਿਖਾਈ, ਵਾਹਿਗੁਰੂ ਦਾ ਨਾਮ ਹੈ ਜਿਹੜਾ ਉਹ ਇਸ ਲੋਕ 'ਚ ਅਤੇ ਪ੍ਰਲੋਕ 'ਚ ਵੀ ਸਹਾਇਤਾ ਕਰਦਾ ਹੈ ਨਾ। ਇਹ ਲੋਕ ਸੁਖੀਏ ਪ੍ਰਲੋਕ ਸਹੇਲੇ, ਨਾਨਕ ਹਰ ਪ੍ਰਭ ਉਹਨੇ ਆਪ ਹੀ ਦਰਸ਼ਨ ਦੇ ਦੇਣੇ, ਮਿਲਾਪ ਹੋ ਜਾਣਾ। ਇਸ ਲਈ ਆਓ ਆਪਾਂ ਫਿਰ ਸਤਿਗੁਰ ਦਾ ਜੋ ਹੁਕਮ ਆ, ਇਹ ਧੰਨ ਇਕੱਠਾ ਹੁੰਦਾ ਸਤ ਸੰਗਤ ਦੇ ਵਿੱਚ। ਅਗਲੇ ਵਚਨ ਲਿਖੇ ਆ, ਕਹਿੰਦੇ ਸਤ ਸੰਗਤੀ ਸੰਗ ਹਰ ਧੰਨ ਖੱਟੀਏ, ਇੱਕਦੋਂ ਜੀਪੋਂ ਲੱਖ ਹੋਏ, ਲੱਖ ਹੋਏ ਲੱਖ ਵੀ। ਅੱਜ ਦਾ ਹੁਕਮਨਾਮਾ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰ ਰਹੇ ਨੇ। ਕਹਿੰਦੇ ਸਤ ਸੰਗਤੀ ਹਾ ਸੰਗ, ਕਹਿੰਦੇ ਸੱਚੀ ਸੰਗਤ 'ਚ ਬੈਠ ਕੇ ਧੰਨ ਇਕੱਠਾ ਕਰਿਆ ਕਰੋ, ਵਣਜ ਕਰੋ, ਵਣਜਾਰੇ ਹੋ, ਆਪਾਂ ਨੂੰ ਵਣਜਾਰੇ ਗਿਆ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈ ਹੈ ਜੈਸੀ ਨਿਭੇ ਨਾਲ, ਅੱਗੇ ਸ਼ਾਹ ਸੁਜਾਨ ਹੈ ਲੈਸੀ ਵਸ ਸੰਭਾਲ, ਭਾਈ ਰੇ ਰਾਮ ਕਹੋ। ਬਸ ਆਹ ਜੁਗਤ ਆ ਵਾਹਿਗੁਰੂ ਬੋਲਣਾ, ਤੇ ਫਿਰ ਹੋਰ ਫੁਰਨਾ ਨਾ ਆਵੇ ਕੋਈ, ਅੱਖਾਂ ਬੰਦ ਕਰਕੇ ਚਿੱਤ ਇੱਕ ਚਿੱਤ ਹੋ ਕੇ, ਏਕ ਚਿੱਤ ਜੇ ਇੱਕ ਛਿੰਨ ਤੇ ਆਇਓ, ਕਾਲ ਫਾਸ ਕੇ ਵਿਚ ਨਾ ਆਇਓ। ਆਓ ਆਪਾਂ ਫਿਰ ਜੁੜ ਕੇ ਕਰੀਏ ਜੀ, ਵਾਹਿਗੁਰੂ।

ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਆਪਾਂ ਸਾਰੇ ਹੀ ਗੁਰੂ ਰਾਮਦਾਸ ਜੀ ਨੂੰ ਅਕਾਲ ਪੁਰਖ ਦਾ ਰੂਪ ਮੰਨਦੇ ਹਨ ਅਤੇ ਫਿਰ ਉਹਨਾਂ ਦਾ ਹੁਕਮ ਵੀ ਮੰਨਣਾ ਚਾਹੀਦਾ ਸਾਨੂੰ ਅਟਲ ਅਥਾ ਅਤੋਲ ਤੂੰ ਇੱਦਾਂ ਦੇ ਸੀ ਗੁਰੂ ਰਾਮਦਾਸ ਜਿਨ੍ਹਾਂ ਦਾ ਹੁਕਮਨਾਮਾ ਸਾਹਿਬ ਅੱਜ ਆਪਾਂ ਵਿਚਾਰ ਕਰ ਰਹੇ ਹਾਂ ਅਟਲ ਵਾਹਿਗੁਰੂ ਜੀ ਆ ਅਤੋਲ ਵਾਹਿਗੁਰੂ ਜੀ ਆ ਅਟਲ ਅਥਾਹ ਵਾਹਿਗੁਰੂ ਜੀ ਆ ਸਾਰੇ ਅਕਾਲ ਪੁਰਖ ਦੇ ਗੁਣ ਨੇ ਗੁਰੂ ਰਾਮਦਾਸ ਦੇ ਇਹ ਗੁਣ ਆਉਂਦੇ ਕਿੱਦਾਂ ਵਾ ਜਿਨ ਹਰ ਜਪਿਆ ਸੇ ਹਰ ਹੋਏ ਗੁਰੂ ਰਾਮਦਾਸ ਜੀ ਕਹਿੰਦੇ ਤੁਹਾਡੇ 'ਚ ਵੀ ਆ ਜਾਣਗੇ ਪਰ ਤੁਸੀਂ ਗੱਲ ਤਾਂ ਮੰਨੋ ਗੁਰੂ ਰਾਮਦਾਸ ਜੀ ਨੂੰ ਆਪਾਂ ਸਾਰੇ ਮੰਨਦੇ ਹਾਂ ਉਹਨਾਂ ਦੀ ਗੱਲ ਨਹੀਂ ਮੰਨਦੇ ਉਹ ਕੀ ਕਹਿੰਦੇ ਗੁਰ ਸਤਿਗੁਰੂ ਕਾ ਜੋ ਸਿੱਖ ਖਾਏ ਕੀ ਕਰੇ ਸੋ ਭਲ ਕੇ ਉੱਠਾ ਰਾਮ ਤੇ ਆਵੇ ਉੱਦਮ ਤੋਂ ਬਿਨਾਂ ਜਪਿਆ ਨਹੀਂ ਜਾਂਦਾ ਉੱਦਮ ਕਰੇ ਭਲ ਕੇ ਪ੍ਰਭਾਤ ਪ੍ਰਭਾਤੀਆਂ ਦਾ ਅੰਮ੍ਰਿਤ ਵੇਲਾ ਸੱਚ ਨਾਉ ਇਸ਼ਨਾਨ ਕਰੇ ਅੰਮ੍ਰਿਤਸਰ ਨਾਲ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਉਪਦੇਸ਼ ਗੁਰੂ ਪੰਜ ਪਿਆਰੇ ਦਿੰਦੇ ਸਾਨੂੰ ਗੁਰਪ੍ਰਸਾਦ ਕਹਿੰਦੇ ਉਹ ਲੈ ਕੇ ਨਾ ਫਿਰ ਜਪਿਆ ਕਰੋ ਅਤੇ ਕੀ ਹੋ ਗਿਆ ਜਪਣ ਨਾਲ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ ਮਨ ਜਿਹੜਾ ਵਾਹਿਗੁਰੂ ਵਰਗਾ ਹੋ ਜਾਵੇ ਜਿਨ ਹਰ ਜਪਿਆ ਸੇ ਹਰ ਹੋਏ ਜਿਨ ਹਰ ਜਪਿਆ ਪਰ ਜਪਣ ਦਾ ਤਰੀਕਾ ਗੁਰਮਤੀ ਜਪਣਾ ਗੁਰੂ ਦੀ ਮੱਤ ਨਾਲ ਅੱਜ ਵੀ ਉਹਨਾਂ ਨੇ ਇਹੀ ਲਿਖਿਆ ਪਹਿਲਾਂ ਸਾਨੂੰ ਦੱਸਦੇ ਵੀ ਜਪਣਾ ਕਿੱਦਾਂ ਤੁਸੀਂ ਜਪਦੇ ਤਾਂ ਸਾਰੇ ਹੀ ਆ ਕਹਿੰਦੇ ਜਿੱਥੇ ਹਰ ਅਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੇ ਹੋਰ ਤੇ ਪਿੱਤ ਲਿਆ ਨਾ ਜਾਈ ਕਹਿੰਦੇ ਹਰ ਧਨ ਸੰਚੀਏ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਹੈ ਗੁਰਮਤੀ ਜਿੰਨੀ ਜਪਿਆ ਮੇਰਾ ਹਰ ਹਰ ਤਿਨਕੇ ਹਉਮੈ ਰੋ ਗਏ ਗੁਰੂ ਰਾਮਦਾਸ ਜੀ ਫਿਰ ਗੁਰਮਤ ਦਿੰਦੇ ਨੇ ਕਿੱਦਾਂ ਜਿਵੇਂ ਤੁਸੀਂ ਜਪ ਰਹੇ ਹੋ ਕਹਿੰਦੇ ਜੋ ਸਵਾਸ ਗਿਰਾਸ ਧਿਆਏ ਮੇਰਾ ਹਰ ਹਰ ਸਵਾਸ ਆਉਂਦਾ ਤੇ ਜਾਂਦਾ ਉਹਨਾਂ ਨੂੰ ਪਤਾ ਸੀ ਸਵਾਸ ਬੜੀ ਜ਼ਰੂਰੀ ਹੈ ਸਰੀਰ ਲਈ ਸਵਾਸ ਬਹੁਤ ਜ਼ਰੂਰੀ ਹੈ ਕਹਿੰਦੇ ਫਿਰ ਤੁਸੀਂ ਨਾ ਗੁਰੂ ਦੀ ਮੱਤ ਨਾਲ ਜਪਿਓ ਸਵਾਸ ਗਿਰਾਸ ਸੋ ਗੁਰ ਸਿੱਖ ਗੁਰੂ ਮਨ ਪਾਵੇ ਉਹ ਫਿਰ ਉਹਨੂੰ ਪ੍ਰਵਾਨ ਹੋ ਜਾਏਗਾ ਜਦੋਂ ਸਵਾਸ ਆਪਾਂ ਲੈਂਦੇ ਹਾਂ ਵਾਹ ਹੀ ਕਹਿ ਰਹੇ ਹੋ ਤੁਸੀਂ ਜਦੋਂ ਗਗਨ ਨੂੰ ਆਉਂਦਾ ਬਾਹਰ ਗੁਰੂ ਕਹਿ ਰਹੇ ਹੈ ਨਾ ਇਹਨੂੰ ਸਵਾਸ ਗਿਰਾਸ ਕਹਿੰਦੇ ਨੇ ਸਵਾਸ ਗਿਰਾਸ ਹੁੰਦਾ ਸਵਾਸਾਂ ਦੀ ਗਰਾਹੀ ਉਹ ਕੌਣ ਦੇ ਰਿਹਾ ਵਾਹਿਗੁਰੂ ਕਹਿੰਦੇ ਆਪੇ ਕਰਤਾ ਕਰ ਕਰ ਵੇਖੇ ਦਿੰਦਾ ਸਵਾਸ ਗਿਰਾਹਾ ਹੈ ਇਹ ਗਰਾਹੀ ਜਿੰਨੀ ਅੰਦਰ ਜਾਂਦੀ ਉਨੀ ਬਾਹਰ ਆ ਜਾਂਦੀ ਹੈ ਸਵਾਸ ਜਿੰਨਾ ਅੰਦਰ ਜਾਂਦਾ ਅੰਦਰ ਨੂੰ ਸਵਾਸ ਜਾਂਦੇ ਆ ਵਾਹੇ ਬੋਲੋ ਬਾਹਰ ਨੂੰ ਗੁਰੂ ਦੇ ਭਾਵੇਂ 2-3 ਘੰਟੇ ਲੱਗੇ ਰੋਜ਼ ਥੱਕੋਗੇ ਨਹੀਂ ਕਿਉਂਕਿ ਸਵਾਸ ਬੋਡੀ ਨਾਲ ਚੱਲਣੀ ਬਹੁਤ ਜ਼ਰੂਰੀ ਹੈ ਕਈ ਆਪਾਂ ਇੱਕੋ ਹੀ ਸਾਹ ਹੀ ਕਹੀ ਜਾਂਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਉਹ ਫਿਰ ਸਾਹ ਨਹੀਂ ਆਉਂਦਾ ਤਾਂ ਸਗੋਂ ਕ੍ਰੋਧੀ ਹੋ ਜਾਂਦਾ ਮਨ ਕਿਉਂਕਿ ਇੱਥੋਂ ਆਕਸੀਜਨ ਦੇ ਵਿੱਚੋਂ ਨਾ ਅੰਮ੍ਰਿਤ ਰਸ ਜਾਂਦਾ ਸਾਰਾ ਜਿਹੜਾ ਸੱਚਖੰਡ ਆ ਇਹ ਭਰਿਆ ਪਿਆ ਨਾਮ ਰਸ ਦੇ ਨਾਲ ਚਿਮ ਚਿਮ ਵਰਸੇ ਅੰਮ੍ਰਿਤ ਧਾਰ ਉਹ ਬਾਹਰ ਵੀ ਵਰਤ ਰਿਹਾ ਸਾਡੇ ਅੰਦਰ ਵੀ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਜੋ ਭਰਿਆ ਮੰਡੇ ਸੋਈ ਪਿੰਡੇ ਅੰਮ੍ਰਿਤ ਨਾਮ ਨੂੰ ਕਿਹਾ ਅੰਮ੍ਰਿਤ ਸਦਾ ਵਰਸਦਾ ਬੁੱਝਣ ਬੁੱਝਣ ਹਾਰ ਜਿਹਨਾਂ ਗੁਰਮੁਖ ਨੇ ਬੁੱਝ ਲਿਆ ਉਹਨਾਂ ਅੰਮ੍ਰਿਤ ਰੱਖਿਆ ਉਧਾਰ ਉਹ ਨਾਮ ਨੂੰ ਸੁਣਦੇ ਤੇ ਅੰਮ੍ਰਿਤ ਰਸ ਪੀਂਦੇ ਉਹ ਕਹਿੰਦੇ ਇਹ ਅੰਮ੍ਰਿਤ ਨਾਲ ਭਰਿਆ ਪਿਆ ਸੱਚਖੰਡ ਇਹ ਆਕਸੀਜਨ ਦੇ ਨਾਲ ਸਾਡੇ ਅੰਦਰ ਉਹ ਅੰਮ੍ਰਿਤ ਜਾਂਦਾ ਵਾ ਜਿਹੜੇ ਸਾਡੇ ਅੰਦਰ ਆ ਨਾ ਜੀਵ ਵਸਦੇ ਕਰੋੜਾਂ ਦੀ ਗਿਣਤੀ 'ਚ ਆ ਜਾਂ ਤੁਸੀਂ ਸੈੱਲ ਕਹਿੰਦੇ ਹੋ ਉਹ ਕੋਈ ਸੈੱਲ ਨਹੀਂ ਹੈਗੇ ਕਾਇਆ ਨਗਰੀ ਇਹ ਮਨ ਰਾਜਾ ਉਹਨਾਂ ਦਾ ਤਨ ਵੀ ਆ ਉਹਨਾਂ ਦਾ ਮਨ ਵੀ ਆ ਉਹ ਇਸ ਰਾਜੇ ਦੀ ਪਰਜਾ ਵਾ ਮਨ ਰਾਜਾ ਇਸ ਕਾਇਆ ਨਗਰੀ ਦਾ
ਤੇ ਇਹਨੇ ਰਾਜੇ ਦਾ ਕੰਮ ਕੀ ਹੁੰਦਾ? ਸ਼ੁੱਧ ਖੁਰਾਕ ਦੇਣੀ ਆਪਣੀ ਪਰਜਾ ਨੂੰ, ਹਰ ਇੱਕ ਚੀਜ਼ ਸ਼ੁੱਧ ਦੇਣੀ, ਇਹ ਰਾਜੇ ਦੀ ਡਿਊਟੀ ਹੁੰਦੀ ਹੈ। ਅਤੇ ਫਿਰ ਇੱਥੋਂ ਪਾਉਣ 'ਚੋਂ ਇਹ ਅੰਮ੍ਰਿਤ ਦਿੰਦਾ ਅੰਦਰਲੇ ਆਪਣੇ ਜੀਆਂ ਨੂੰ। ਅਤੇ ਜੇ ਆਪਾਂ ਸਾਹ ਹੀ ਨਾ ਲਈਏ ਤਾਂ ਕਿੰਨਾ ਚਿਰ ਅੰਮ੍ਰਿਤ ਜਾਣਾ ਹੀ ਨਹੀਂ ਗਾ, ਅਤੇ ਉਹ ਵਿਚਾਰੇ ਦੇ ਫਿਰ, ਕਿਉਂਕਿ ਮਨ ਉਹਨਾਂ ਦੇ ਵੀ ਤਨ ਅਤੇ ਮਨ ਆ, ਤਨ ਦੀ ਖੁਰਾਕ ਉਹ ਲੈਂਦੇ ਨੇ ਸਾਡੇ ਬਲੱਡ 'ਚੋਂ, ਅਤੇ ਮਨ ਦੀ ਖੁਰਾਕ ਅੰਮ੍ਰਿਤ ਰਸ ਆ, ਉਹ ਲੈਂਦੇ ਨੇ ਆ ਜਿਹੜੇ ਸਵਾਸ 'ਚੋਂ ਪਾਉਣ 'ਚੋਂ, ਜਿਹੜਾ ਪਾਉਣ ਰਾਜਾ ਉਹਨੂੰ ਦਿੰਦਾ ਅੰਦਰ। ਸਵਾਹ ਜਿਹਨੂੰ ਕਹਿੰਦੇ ਆਪਾਂ, ਸਾਹ ਸਾਹਾਂ 'ਚੋਂ ਫਿਰ ਉਹਨਾਂ ਨੂੰ ਅੰਮ੍ਰਿਤ ਰਸ ਮਿਲਦਾ। ਇਸ ਲਈ ਗੁਰੂ ਰਾਮਦਾਸ ਨੇ ਕਿਹਾ, ਅੰਦਰੋਂ ਸਾਹ ਜਾਂਦਿਆਂ ਕਹੋ ਵਾਹਿਗੁਰੂ ਵਾਹਿਗੁਰੂ, ਉਹਨਾਂ ਕੋਲ ਇੰਨਾ ਅੰਮ੍ਰਿਤ ਵਾਧੂ ਹੋ ਜਾਣਾ ਅੰਦਰ, ਅਤੇ ਉਹ ਤੁਹਾਡੇ ਸਾਰੇ ਸੈੱਲ ਜਿਹੜੇ ਉਹ ਕੰਮ ਕਰਨੇ ਸ਼ੁਰੂ ਕਰ ਦੇਣੇ ਆ। ਕਈ ਵਾਰੀ ਨਾ ਅਸੀਂ ਆਕਸੀਜਨ ਸਾਹ ਖਿੱਚਦੇ ਨਹੀਂ ਗੇ, ਅਤੇ ਸਾਡੀ ਕਈ ਬਾਡੀ ਦੇ ਪਾਰਟ ਆ ਜਿੱਥੇ ਆਕਸੀਜਨ ਜਾਂਦੀ ਨਹੀਂ, ਉਹ ਫਿਰ ਸੈੱਲ ਡੈੱਡ ਹੋਣੇ ਸ਼ੁਰੂ ਹੋ ਜਾਂਦੇ ਜਿਹੜੇ ਅੰਦਰ ਆ। ਉਹ ਸਾਡੇ ਇਸ ਨਗਰ ਦੇ ਪਰਜਾ ਵਾ, ਉਹ ਪਰਜਾ ਦੇ ਵਿੱਚੋਂ ਕਈ ਫਿਰ ਮਰਨਾ ਸ਼ੁਰੂ ਕਰ ਦਿੰਦੇ, ਮਰਨ ਲੱਗ ਪੈਂਦੇ ਆ, ਕਈ ਬਿਮਾਰ ਹੋ ਜਾਂਦੇ, ਫਿਰ ਉਹ ਤੱਤਾਂ ਦਾ ਬੈਲੈਂਸ ਵਿਗੜ ਜਾਂਦਾ, ਕਿਸੇ ਨੂੰ ਕੋਈ ਬਿਮਾਰੀ ਲੱਗ ਜਾਂਦੀ ਹੈ ਕਿਸੇ ਨੂੰ ਕੋਈ। ਅਤੇ ਜੇ ਮਨ ਰਾਜਾ ਜ਼ਹਿਰ ਦੇਣ ਲੱਗ ਪਵੇ, ਮਨ ਰਾਜੇ ਦਾ ਹੀ ਜੀ ਕਰਦਾ ਨਾ ਮੈਂ ਠੇਕੇ 'ਤੇ ਜਾਵਾਂ, ਉਹ ਜ਼ਹਿਰ ਹੈ। ਉਹ ਰਾਜਾ ਆਪ ਹੀ ਆਪਣੀ ਪਰਜਾ ਨੂੰ ਜ਼ਹਿਰ ਦੇਵੇ ਤਾਂ ਉਹਦਾ ਕੀ ਹਾਲ ਹੋਊਗਾ? ਕਈ ਦਿੰਦੇ ਵੀ ਆ, ਵੇਖ ਲਿਓ ਤੁਸੀਂ, ਸ਼ਰਾਬ ਪੀਂਦੇ ਆ, ਹੈ ਨਾ, ਗਲਤ ਚੀਜ਼ਾਂ ਖਾਂਦੇ, ਨਸ਼ੇ, ਉਹ ਫਿਰ ਅੰਦਰ ਜਿਹੜੇ ਸਾਡੇ ਸੈੱਲ ਆ ਨਾ, ਉਹ ਮਰਨੇ ਸ਼ੁਰੂ ਹੋ ਜਾਂਦੇ, ਉਹ ਸਟ੍ਰਾਈਕਾਂ ਕਰਦੇ ਅੰਦਰ, ਧਰਨੇ ਲੱਗਦੇ ਅੰਦਰ ਵੀ, ਕਈ ਮਰ ਜਾਂਦੇ ਆ, ਕਈ ਵਿਚਾਰੇ ਤੜਫਦੇ ਆ ਜ਼ਖਮੀ ਹੋ ਕੇ, ਉਦੋਂ ਫਿਰ ਸਾਨੂੰ ਰੋਗ ਲੱਗਦੇ ਆ। ਆ ਜਿਹੜੇ ਕਹਿੰਦੇ ਫਲਾਣੇ ਨੂੰ ਉਹ ਰੋਗ ਲੱਗ ਗਿਆ ਫਲਾਣੇ ਨੂੰ, ਇਹ ਜਦੋਂ ਅਸੀਂ ਅੰਦਰ ਖੁਰਾਕ ਮਨ ਰਾਜਾ ਨਹੀਂ ਸਹੀ ਦਿੰਦਾ, ਮਾੜਾ ਖਾਂਦਾ, ਲਿਖਿਆ ਨਾ ਸਾਰਾ ਕੁਛ ਲਿਖਿਆ ਗੁਰਬਾਣੀ 'ਚ, ਲਿਖਿਆ ਬੋਲਣ ਬੋਲਣਾ, ਲਿਖੇ ਖਾਣਾ ਖਾਓ। ਹੁਣ ਕਈ ਵਿਚਾਰੇ ਇੱਥੇ ਲੜੀ ਜਾਂਦੇ ਆ ਵੀ ਖਾਣਾ ਆਹ ਨਹੀਂ ਖਾਣਾ, ਉਹ ਨਹੀਂ ਖਾਣਾ, ਅਤੇ ਗੁਰਬਾਣੀ ਨੂੰ ਪੜ੍ਹਦੇ ਨਹੀਂ, ਜੇ ਪੜ੍ਹਦੇ ਤਾਂ ਵਿਚਾਰਦੇ ਨਹੀਂ। ਗੁਰਬਾਣੀ 'ਚ ਲਿਖਿਆ, ਬਾਬਾ ਐਸਾ ਖਾਣਾ ਖੁਸ਼ੀ ਖੁਆਰ, ਕਹਿੰਦੇ ਤੇਰੀ ਖੁਸ਼ੀ ਨੂੰ ਖੁਆਰ ਕਰ ਦੂਗਾ ਜੇ ਤੂੰ ਇਹੋ ਜਿਹਾ ਖਾਣਾ ਖਾਵੇਂਗਾ। ਜਿੱਤ ਖਾਧਿਆ ਤਨ ਪੀੜੀਏ, ਮਨ ਮੈਂ ਚੱਲੇ ਵਿਕਾਰ। ਵੇਖੋ ਸਤਿਗੁਰ ਨੇ ਗੁਰਬਾਣੀ ਸਿੱਧਾ ਲਿਖ ਦਿੱਤਾ, ਝੂਠਾ ਮੱਧ ਮੂਲ ਨਾ ਪੀ ਬਚੀ ਪੀਚੀਏ, ਕਹਿੰਦੇ ਝੂਠਾ ਮੱਧ ਨਹੀਂ ਪੀਣਾ ਜਿਹਨੂੰ ਸ਼ਰਾਬ ਕਹਿੰਦੇ ਆ, ਹੈ ਨਾ। ਜੇਕਾ ਪਾਰ ਵਸਾ, ਕਹਿੰਦੇ ਇਹ ਬਿਲਕੁਲ ਨਹੀਂ ਇਹੋ ਜਿਹੀਆਂ ਚੀਜ਼ਾਂ ਖਾਣੀਆਂ, ਉਹ ਸਾਰਾ ਮਨ੍ਹਾ ਕੀਤਾ ਵਾ। ਇੱਕ ਤੁਸੀਂ ਸ਼ਬਦ ਪੜ੍ਹਿਓ ਗੁਰੂ ਨਾਨਕ ਸਾਹਿਬ ਦਾ, ਉਹਦੇ ਵਿੱਚ 84 ਲੱਖ ਜੀਵਾਂ ਦੀ ਖੁਰਾਕ ਦੱਸੀ ਆ। ਉੱਥੋਂ ਹੀ ਸਿਆਣਾ ਬੰਦਾ ਲਾ ਲੈਂਦਾ ਹਿਸਾਬ ਵੀ ਆਹ ਜਿਹੜਾ ਵਾ ਇਹ ਤਾਂ ਸਭ ਤੋਂ ਉੱਪਰ ਹੈ। ਆਹ ਜਿਹੜਾ ਮਾਨਸ ਆ, 184 ਜੋਨ ਸਵਾਈ ਮਾਨਸ ਕੋ ਪ੍ਰਭ ਦੀ ਵਡਿਆ, ਇਹਨੂੰ ਨਹੀਂ ਪਤਾ ਅਜੇ ਗੁਰਬਾਣੀ 'ਚ ਲਿਖਿਆ ਹੋਇਆ। ਜਦ ਗੁਰੂ ਨਾਨਕ ਦੱਸੇ ਤਾਂ ਫਿਰ ਤਾਂ ਇਹ ਆਖੀ ਵੀ ਸਾਨੂੰ ਦੱਸਿਆ ਹੀ ਨਹੀਂ ਕਿਸੇ। ਉੱਥੇ ਸ਼ਬਦ ਪੜ੍ਹਿਓ, ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ, ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ। ਮਾਸ ਖਾਣਾ ਤੁਹਾਨੂੰ ਪਤਾ, ਮਾਸਾਹਾਰੀ ਕਿਹੜੇ ਜਾਨਵਰ ਹੈ, ਇੱਕ ਤ੍ਰਿਣ ਖਾਣਾ, ਤ੍ਰਿਣ ਉਹਦੇ ਪੱਠੇ, ਉਹ ਸਾਡੇ ਮਾਝੇ 'ਚ ਪੱਠੇ ਕਹਿੰਦੇ, ਪੱਠੇ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਏ, ਇੱਕ ਨਾ 36 ਅੰਮ੍ਰਿਤ ਪਾਏ। ਸਾਡੇ ਜਿਹਦੇ 36 ਪ੍ਰਕਾਰ ਦੇ ਭੋਜਨ ਆ, ਹੁਣ ਮਾਸ ਖਾਣ ਵਾਲੇ ਮਾਸ ਖਾਂਦੇ, ਵੇਖੋ ਕਿੱਡੇ ਸਿਆਣੇ, ਉਹ ਕੁਦਰਤ ਦੇ ਨਿਯਮ ਨੂੰ ਤੋੜਦੇ ਨਹੀਂ ਗੇ। ਇੱਕ ਸ਼ੇਰ ਨੂੰ ਪਿੰਜਰੇ 'ਚ ਬੰਦ ਕਰ ਦਿਓ, ਪੱਠੇ ਸੁੱਟੀ ਜਾਓ, ਭੁੱਖਾ ਮਰ ਜੂਗਾ, ਪੱਠਿਆਂ ਨੂੰ ਮੂੰਹ ਲਾਉਂਦਾ। ਇੱਕ ਘੋੜੇ ਨੂੰ ਬੰਨ ਕੇ ਉਹਨੂੰ ਮਾਸ ਪਾਈ ਜਾਓ, ਭੁੱਖਾ ਮਰ ਜੂਗਾ, ਮਾਸ ਨਹੀਂ ਖਾਂਦਾ, ਅਤੇ ਬੰਦੇ ਨੂੰ ਜੋ ਮਰਜ਼ੀ ਦੇਈ ਜਾਓ, ਹੈ ਨਾ। ਇਹ ਸਿਆਣਾ ਬਣਦਾ, ਕਿਉਂਕਿ ਉਹਨਾਂ ਦੇ ਸ਼ੇਰ ਦੇ ਮੇਧੇ 'ਚ ਇੰਨਾ

ਖਾਂਦੇ ਇੱਕ ਪੌਣ ਸਮਾਰੀ ਪੌਣ ਸਮਾਰ ਇੱਕ ਨਿਰੰਕਾਰੀ ਨਾਮ ਆਧਾਰ ਜਿਹੜਾ ਸਾਡਾ ਮਨ ਹੈ ਨਿਰੰਕਾਰੀ ਹੈ ਇਹ ਨਿਰੰਕਾਰ ਤੋਂ ਆਇਆ ਇਹਦਾ ਇੱਕੋ ਹੀ ਖੁਰਾਕ ਹੈ ਮਨ ਕਾ ਤੋਸਾ ਹਰਨਾਮ ਹੈ ਮਨ ਦੀ ਖੁਰਾਕ ਵੀ ਦੱਸੀ ਮਨ ਕਾ ਤੋਸਾ ਆ ਤਨ ਨੂੰ ਤਾਂ ਆਪਾਂ 36 ਪ੍ਰਕਾਰ ਦੇ ਭੋਜਨ ਖਵਾਉਣੇ ਆ ਪਰ ਮਨ ਦੀ ਖੁਰਾਕ ਇਹਨੂੰ ਪਤਾ ਹੀ ਨਹੀਂ ਸਾਨੂੰ ਹੈ ਨਾ ਪਹਿਲੇ ਸਟੇਜ ਦੇ ਉੱਤੇ ਇਹ ਰਸਨਾ ਤੋਂ ਤਿਆਰ ਹੁੰਦੀ ਜੇ ਤੁਸੀਂ ਅੱਖਾਂ ਬੰਦ ਮਨ ਸਾਡਾ ਅੱਖਾਂ 'ਚ ਆ ਜੋਤ ਹੈ ਨਾ ਅੱਖਾਂ ਤੁਸੀਂ ਬੰਦ ਕਰ ਕੰਨਾਂ 'ਚ ਆ ਜਾਂਦਾ ਫਿਰ ਇੱਥੋਂ ਤਿਆਰ ਕਰੋ ਅਤੇ ਇਹਨੂੰ ਛਕਾਓ ਪਹਿਲਾਂ ਪਹਿਲੀ ਸਟੇਜ ਹੈ ਜੇ ਤੁਸੀਂ ਇੱਥੇ ਛਕਾਏ ਗਏ ਇਹਨੇ ਇੰਨਾ ਸੋਹਣਾ ਹੋਣ ਜਾਣਾ ਇਹਨੇ ਨਿੱਜ ਘਰ ਮਹਿਲ 'ਚ ਚੱਲ ਜਾਣਾ ਉੱਥੇ ਤਾਂ ਫਿਰ ਅੰਮ੍ਰਿਤ ਭਰਿਆ ਪਿਆ ਨਾਮ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾਢ ਪੀਏ ਪਨਿਹਾਰੇ ਉੱਥੇ ਮੁੱਕਦਾ ਨਹੀਂ ਫਿਰ ਅੰਮ੍ਰਿਤ ਇੰਨਾ ਅੰਦਰ ਹੈ ਹੈ ਨਾ ਇਸ ਲਈ ਆਓ ਪਹਿਲਾਂ ਆਪਾਂ ਥੋੜ੍ਹਾ ਜਿਹਾ ਛਕਾਈਏ ਹੁਣ ਸਮਾਂ ਹੋ ਗਿਆ 2 ਮਿੰਟ ਰਹਿ ਗਏ ਨੇ ਅਤੇ ਇਹਨੂੰ ਅੰਮ੍ਰਿਤ ਛਕਾਈਏ ਰਸਨਾ ਤੋਂ ਤਿਆਰ ਕਰਕੇ ਮਨ ਅੱਖਾਂ ਬੰਦ ਰੱਖਿਓ ਬਾਹਰ ਨਾ ਵੇਖਿਓ ਨਹੀਂ ਤਾਂ ਬਾਹਰਲੇ ਫੁਰਨੇ ਚੱਲੀ ਜਾਣੇ ਆ ਮਨ ਨੇ ਜੁੜਨਾ ਨਹੀਂ ਵਾਹਿਗੁਰੂ ਦੇ ਨਾਲ ਨੇਤਰ ਬੰਦ ਕਰਕੇ ਰੱਬ ਕੀ ਉਸਤਤ ਕਰਨ ਲੱਗੇ ਹਾਂ ਇਕਾਗਰ ਇੱਕ ਇੱਥੇ ਆ ਕੇ 2 ਹਿੱਸਿਆਂ 'ਚ ਵੰਡਿਆ ਜਾਂਦਾ ਮਨ ਅੱਧਾ ਇੱਧਰ ਅੱਧਾ ਜੋਤ ਹੈ ਨਾ ਇਹਨੂੰ ਇੱਕ ਕਰੋ ਅੱਖਾਂ ਬੰਦ ਕਰਕੇ ਫਿਰ ਕੰਨਾਂ 'ਚ ਆ ਜਾਂਦਾ ਉਹਦੇ ਨਾਲ ਵਾਹਿਗੁਰੂ ਨਾਲ ਜੋੜ ਦਿਓ ਕੰਮ ਇੰਨਾ ਕੀ ਹੈ ਹੈਨਾ ਕਹਿੰਦੇ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਜੀ ਵਾਹਿਗੁਰੂ।

0: ਸਾਰੇ ਬੋਲ ਕੇ ਸੁਣੋ ਫਿਰ ਜੁੜਨਾ, ਨਹੀਂ ਤਾਂ ਅੰਦਰ ਮਾਇਆ ਚੱਲੀ ਜਾਂਦੀ, ਸੋਚਾਂ ਉਹਦੇ ਨਾਲ ਜੁੜਿਆ ਆ।
1: ਵਾਹ ਗੁਰੂ, ਵਾਹ ਗੁਰੂ, ਵਾਹ ਗੁਰੂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਕਿਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਅਸੰਖਾ ਕੇਤੇ ਤੇਰੇ ਵਾਵਣ ਹਾਰੇ।

ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋ ਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਂਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿ ਨ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਡ ਵੱਡਾ ਡਿੱਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵੇਣ ਸਿੱਧੀ ਕਿਨੇ ਨਾ ਪਾਈਆ ਕਰਮ ਮਿਲੈ ਨਾਹੀ ਠਾਕਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਸ ਤੂੰ ਦੇਹ ਤਿਸੈ ਕਿਆ ਚਾਰਾ ਨਾਨਕ

ਨਾਉ ਸਾਚੇ ਨਾਮ ਕੀ ਲਾਗੈ ਭੁੱਖ ਉਤ ਭੁੱਖੈ ਖਾਏ ਚਲੀਐ ਦੁੱਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸਾਚੈ ਨਾਏ ਰਹਾਉ ਸਾਚੇ ਨਾਮ ਕੀ ਤਲਵਡਿਆਈ ਆਖ ਥਕੇ ਕੀਮਤ ਨਹੀਂ ਪਾਈ ਜੇ ਸਭ ਮਿਲਕੇ ਆਖਣ ਪਾਹੇ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਉਹ ਮਰੇ ਨਾ ਹੋਵੇ ਸੋਗ

ਆਈ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕਾਉ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਨ ਸਖਾਈ

ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ ਸਤ ਸੰਗਤ ਜਿਤ ਹਰ ਰਸ ਪਾਇਆ

ਆ ਸੈਲ ਪੱਥਰ ਮੈਂ ਜੰਤੂ ਪਾਏ ਤਾਕਾ ਰਿਜਕ ਅੱਗੇ ਕਰ ਧਰਿਆ ਮੇਰੇ ਮਾਧਵ ਜੀ ਸਤ

0: ਰਹਾਉ।
1: ਜਨਨ ਪਿਤਾ ਲੋਕ ਸੁਤ ਬਨਤਾ, ਕੋਏ ਨ ਕਿਸ ਕੀ ਧਰਿਆ, ਸਿਰ ਸਿਰ ਰਿਜਗ ਸੰਭਾਹੇ ਠਾਕੁਰ, ਕਾਹੇ ਮਨ ਭਾਉ ਕਰਿਆ। ਉਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਮਚਰੇ ਛਰਿਆ, ਤਿਨ ਕਮਨ ਖਲਾਵੈ ਕਮਨ ਚੁਗਾਵੈ, ਮਨ ਮੈਂ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ

ਜਾਣ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣ ਜੋ ਸੇਵੈ ਤੁਦ ਜੀ ਜਨ ਨਾਨਕ ਤਿਨ ਕੁਰਬਾਣ ਹਰ ਧਿਆਵੈ ਤੁਦ ਜੀ ਸੇ ਜਨ ਜੁਗ ਮਹਿ ਸੁਖ ਵਾਸੀ ਸੇ ਮੁਕਤ ਪਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ

ਕੋਜੀ ਤੂਨੇ ਚਲ ਕਰਤਾ ਸੋਈ। ਤਦ ਆਪੇ ਭਾਵ ਹੈ ਸੋਈ ਵਰਤੈ ਜੀ, ਤੂੰ ਆਪੇ ਕਰੇ ਸੋਹੋਈ, ਤੁਦੇ ਆਪੇ ਸਿਰ ਸਭ ਉਪਾਈ ਜੀ, ਤੁਦੇ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ, ਜੋ ਸਭ ਸਹਿ ਕਾ ਜਾਣੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸਚਿਆਰ ਮੈਡਾ ਸਾਈ, ਜਾ ਤੋ ਭਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹਾਂ ਪਾਈ ਰਹਾਉ। ਸਭ ਤੇਰੀ ਤੂੰ ਸਭਨੀ ਧਿਆਇਆ, ਜਿਸ ਨੂੰ ਕਿਰਪਾ ਕਰੇ ਤਿੰਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੂੰ ਆਪ ਵੀ ਛੋੜਿਆ ਆਪ ਮਿਲਾਇਆ। ਤੂੰ ਦਰੀਆਓ ਸਭ ਤੁਝ ਹੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੁੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਇਹ ਸੋਈ ਜਨ ਜਾਣ, ਹਰ ਗੁਣ ਸਦੀ ਆਖ ਵਖਾਣ। ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ। ਤਿਤਸਰ ਵਰੜੈ ਭੈਲੇ ਨਿਵਾਸਾ, ਪਾਣੀ ਪਾਵਕ ਤਿਨਹੇ ਕੀਆ। ਪੰਕਜ ਮੋਹ ਪਗ ਨਹੀਂ ਚੱਲੈ, ਅਮ ਦੇਖਾਂ ਤਹ ਡੂਬੀਅਲੇ। ਮਨ ਏਕ ਨਾ ਚੇਤ ਸਮੂੜ ਮਨਾ, ਹਰ ਬਿਸਰ

ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਵਿਓ ਬਾਚ ਬੇਨਤੀ ਚੌਪਾਈ ਅਮਰੀ ਕਰੋ ਹਾਥ ਦੈ ਰੱਛਾ ਪੂਰਨੋ ਏ ਚਿੱਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰਾ ਅਮਰੇ ਦੁਸ਼ਟ ਸਭੈ ਤੁਮ ਗਾਵੋ ਆਪ ਹੱਦ ਮੂਹੇ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਭੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਐ ਸਭ ਬਹਿਰਨ ਕੋ ਆਸ ਸੰਘਰਿਐ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਸ਼ਾਡ ਕੋਈ ਅਵਰਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀਆ ਹੈ ਚੁਨ ਚੁਨ ਸਤਰ ਹਮਾਰੇ ਮਾਰੀਆ ਹੈ ਆਪ ਹੱਥ ਦੈ ਮੁਝੇ ਉਭਰਿਐ ਮਰਨ ਕਾਲ ਕਾ ਤ੍ਰਾਸ ਨਿਵਰਿਐ ਉਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੋ ਕਰੇ ਹੋਰ ਅੱਛਾ ਰਾਖ ਲਿਓ ਮੁਇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹ ਪੁਰੀ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰਬਿਸ਼ਨ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੋਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸ਼ਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਂਦ ਜਸ਼ਨ ਉਪਜਾਇਓ ਆਦੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸ਼ਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸੇਵਗੁਣ ਸੁਖ ਦੀਓ ਸੱਤਰਨ ਕੋ ਬਲ ਮੋ ਬਦ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰ ਅਸਥੂਲਾ ਸਪਰ ਕਿਰਪਾ ਦਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਣ ਘਟ ਘਟ ਕੇ ਵਟ ਵਟ ਕੀ ਜਾਣ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ ਅਪਾਰਾ ਜਬ ਆ ਕਰਖ ਕਰ ਤੁਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੇਤੇ ਬਦਨ ਸਿੱਠ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਬੇਦ ਭੇਦ ਅਰ ਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਅਨੀਲ ਅਨਾਦ ਅਸੰਭ ਤਾਕਾ ਮੂੜ ਉਚਾਰਤ ਭੇਦਾ ਜਾ ਕੋ ਭੇਵਨਾ ਪਾਵਤ ਬੇਦਾ ਤਾਕੋ ਕਰਪਾ ਹਨ ਅਨੁਮਾਨਤ ਮਹਾਮੂੜ ਕਛ ਭੇਦ ਨਾ ਜਾਣਤ ਮਹਾਦੇਵ ਕੋ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਹਿ ਭਿਵ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਭਿੰਨ ਭਿੰਨ ਤੋਏ ਤੇਤੀ

ਬਾਰੀ ਸਰਬ ਠਾਵਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਕਿਰਪਾ ਕਰੀ ਹਮ ਪਰ ਜਗ ਮਾਤਾ ਗ੍ਰੰਥ ਕਰਾ ਪੂਰਨ ਸੁਬਰਾਤਾ ਕੇਲ ਵਿਗ ਸਕਲ ਦੇਹੇ ਕੋ ਹਰਤਾ ਦੁਸ਼ਟ ਦੁਖੀਨ ਕੋ ਸ਼ਾਇ ਕਰਤਾ ਸ੍ਰੀ ਅਸਤੁਜ ਭਏ ਦਯਾਲਾ ਪੂਰਨ ਕਰਾ ਗ੍ਰੰਥ ਤਕਲਾ ਮਨ ਬਾਂਚਤ ਪਲ ਪਾਵੈ ਸੋਈ ਦੁਖਨਾਥ ਸੇ ਬਿਆਪਤ ਕੋਈ ਅੜਲ ਸੁਨੇ ਗੁੰ ਜੋ ਯਾਹੇ ਸੁਰਸਨਾ ਪਾਵਈ ਸੁਨੇ ਮੂੜ ਚਿਤ ਲਾਏ ਚਤੁਰਥਾ ਆਵਈ ਦੁਖ ਦਰਦ ਭਉ ਨਿਗਣਤ ਨਰ ਕੇ ਰਹੈ ਉਹ ਜੋ ਯਾਕੀ ਏਕ ਬਾਰ ਚੌਪਈ ਕੋ ਕਹਿ ਚੌਪਈ ਸੰਮਤ ਸਤਰੈ ਸਹਿਸ ਪੁਣਜੈ ਅਰਧ ਸਹਿਸਵਨ ਤੀਨ ਕਹਿਜੈ ਭਾਦਰਵ ਸਦੀ ਅਸ਼ਟਮੀ ਰਭ ਵਾਰਾ ਤੀਰਥ ਤਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਿਰਤਰੋ ਪਖਿਆਨੇ ਤ੍ਰਿਆ ਚਰਿਤ੍ਰੇ ਮੰਤਰੀ ਭੁਵ ਸੰਵਾਦੇ ਚਾਰ ਸੌ ਪੰਜ ਚਰਿਤ੍ਰ ਸਮਾਪਤਮ ਸਤਿ ਸ਼ੁਭਮ ਸਤਿ ਵਜੋਂ ਦੋਹਰਾ ਦਾਸ ਜਾਨ ਕਰਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਦੈ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਚੌਪਈ ਮੈਂ ਨਾਗਨਿਸ਼ ਪ੍ਰਥਮ ਨਾਉ ਕਿਸ਼ਨ ਬਿਸ਼ਨ ਕਬੂ ਨੈ ਧਿਆਉ ਕਾਨ ਸੁਨੇ ਪਹਿਚਾਨ ਨਾ ਤਿਨ ਸਾਉ ਲਿਵਲਾਗੀ ਮੋਰੀ ਭਗਿਨ ਸਾਉ

ਸਭ ਹੂੰ ਕਹਿਤ ਸੁਣਾਏ ਕਬੇ ਬਾਚ ਦੋਹਰਾ। ਠਾਡ ਪਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ, ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ। ਜੇ ਜੇ ਤੁਮਰੇ ਧਿਆਨ ਕਹੋ ਨਿਤੁੜ ਧਿਆਇ ਹੈ ਸੰਤ, ਅੰਤ ਲਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ। ਕਾਲਪੁਰ ਕੀ ਦੇਹਮੋ ਕੋਟਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਾਵਸਸ ਕਰੋਰ ਜਲੇ ਦੋਹਰਾ। ਰਾਮ ਕਥਾ ਜੁਗ ਜੁਗ ਅਟਲ ਸਭ ਗੋਈ ਭਾਗਤ ਨੇਤ, ਸੁਰਗ ਬਾਸ ਰਘਬਰ ਕਰਾ ਸਗਰੀ ਪੁਰੀ ਸਮੇਤ ਚੌਪਾਈ।

ਕੋਈ ਸਮਤ ਸਤਰੈ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖ ਦਾਵਨ ਤਵ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੁਹਰਾ ਨੇਤਰ ਤੁੰਕੇ ਚਰਨ ਤਰ ਤਦਰਵ ਤੀਰ ਤਰੰਗ ਸ੍ਰੀ ਭਗਵਤ ਪੂਰਨ ਕੀਓ ਰਘਬਰ ਕਥਾ ਪ੍ਰਸੰਗ ਦੁਹਰਾ ਸਾਧ ਅਸਾਧ ਜਾਨੋ ਨਹੀਂ ਬਾਦ ਸੁਬਾਦ ਵਿਵਾਦ ਗ੍ਰੰਥ ਸਗਲ ਪੂਰਨ ਕੀਓ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕਉ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੇ ਮਤ ਏਕ ਨਾ ਮਾਨਿਓ ਸਿਮਰਤ ਸ਼ਾਸਤਰ ਵੇਦ ਸਬੈ ਬਹੁ ਭੇਦ ਕਹੇ ਹਮ ਏਕ ਨਾ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ

ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਹੈ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ, ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਂਤ ਸੁਖਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੋਂ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਤ ਵਾਸ ਕੀਤੇ ਕਾਲ ਕੰਟਕ ਮਾਰਿਆ, ਤੁਰ ਗਰਮ ਪਾਇਆ ਤੁਧ ਜਿਨ ਗਾਓ, ਸੇ ਨਾਮ ਹਰ ਕੇ ਲਾਗੇ, ਤਾਹੈ ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਤ ਸੁਣੋ ਮਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪੁਨੀਤ ਕਹਿ ਤੇ ਪਵਿੱਤ, ਸਤਿਗੁਰ ਰਹਿਆ ਪ੍ਰਭੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ, ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ, ਜੇ ਕੋ ਖਾਵੈ ਜੇ ਕੋ ਪੁੰਛੈ,

ਆਪੇ ਤਰਸ ਪਇਓਈ, ਤਰਸ ਪਇਆ ਮਿਹਰਾਮਤ ਹੋਈ, ਸਤਿਗੁਰੂ ਸੱਜਣ ਮਿਲਿਆ, ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ ਪਾਉੜੀ, ਤਿੱਥੈ ਤੂੰ ਸਮਰੱਥ, ਜਿੱਥੈ ਕੋਏ ਰਾਹੇ, ਉੱਥੇ ਤੇਰੀ ਰੱਖ, ਅਗਨੀ ਓਦਰ ਮਾਹੇ, ਸੁਣ ਕੇ ਜਮ ਕੇ ਦੂਤ, ਨਾਹੇ ਤੇਰਾ ਛੱਡ ਜਾਹੇ,

ਨਾਲ ਸੰਭਾਲੇ ਸਾਹ ਸਾਹ, ਬਿਰਥਾ ਕੋਈ ਨਾ ਜਾਏ ਜੇ ਆਵੈ ਤੁਦਿਆਹੇ। ਸਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਣਾ ਜੇਵਾ ਜਪ ਗੁਰੂ ਨਾਉ, ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਣਨਾ ਗੁਰੂ ਨਾਉ। ਸਤਿਗੁਰ ਸੇਤੀ ਰੱਤਿਆ ਦਰਗਾਹ ਪਾਈਏ ਠਾਉ, ਕਹੁ ਨਾਨਕ ਕਿਰਪਾ ਕਰੇ ਜਿਸਨੂੰ ਏਵਾ ਦੇ, ਜਗ ਮੈਂ ਉੱਤਮ ਕਾਢੀ ਆਹ ਵਿਰਲੇ ਕੇ। ਮਹੱਲਾ ਪੰਜਵਾਂ। ਰੱਖੇ ਰੱਖਣ ਹਾਰਾ ਉਭਾਰਿਆ,

ਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੀ ਸਹਾਏ। ਅਰਜਨ ਹਰਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਸ ਡੁੱਠੇ ਸ਼ਬਦ ਹਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧਿਆ ਵੇ ਧਾਏ। ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰਦਾਂ ਦੇ ਅੰਦਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਸਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਟ ਕੀਤਾ ਤੇਰਾ ਪਿਆਰਿਆਂ ਸੁਚਿਆਰਿਆਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਨਿਲਾ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ। ਕੁਪਰੀਆਂ ਹਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਦਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਦਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤੇ ਆਮਨ ਗਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਛਿਆ ਰਿਆਇਤ ਦੇਖ ਤੇਗ ਫਤਿਹ।

ਕੇਸਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰੱਖਾ ਅਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਨਤ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਵਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ ਸਾਜਰ ਦੀਵਾਨ ਦੀ ਰਮਤਾ ਵਿੱਚ ਆਪ ਜੀ ਪਿੱਤਰ ਬਾਣੀ ਸੋਦਰ ਦੇ ਪਾਠ ਗੁਰਬਾਣੀ ਪਾਠ ਕਰਦਿਆਂ ਹੋਇਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾ ਸੰਗਤ ਦੀ ਹਾਜ਼ਰੀ ਤੇਲ ਫੁਲ ਭੇਟਾ ਕੀਤੀ ਦਰ ਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲ ਦਾਤਾਂ ਬਖਸ਼ਣੀਆਂ ਸੇਵ ਪਰਿਵਾਰ ਵੱਲੋਂ ਆਪਣੇ ਬੱਚਿਆਂ ਦੇ ਸਕੂਲ ਜਾਣ 'ਤੇ ਤੰਦਰੁਸਤੀ ਵਿੱਦਿਆ ਦਾਨ ਵਾਸਤੇ ਪਰਿਵਾਰ ਨੂੰ ਦਾਸ ਬੇਨਤੀ ਕਿਰਪਾ ਕਰਨੀ ਬੱਚਿਆਂ ਸਿਰ 'ਤੇ ਮਿਹਰ ਭਰੇ ਹੱਥ ਰੱਖਣਾ ਤੰਦਰੁਸਤੀਆਂ ਬਖਸ਼ਣੇ ਵਿੱਚ ਦਾਨ ਬਖਸ਼ਿਸ਼ ਕਰਨਾ ਬੱਚੀ ਰੀਝ ਕੌਰ ਦੀ ਤੰਦਰੁਸਤੀ ਚੜ੍ਹਦੀ ਕਲਾ ਵਾਸਤੇ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ ਬ੍ਰਹਮਜੋਤ ਸਿੰਘ ਧਾਮੀ ਦੀ ਤੰਦਰੁਸਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਪਰਿਵਾਰ ਨੂੰ ਅਰਦਾਸ ਬੇਨਤੀ ਕਿਰਪਾ ਕਰਨੀ ਪ੍ਰਬੰਧ ਬੇਨਤੀਆਂ ਗੁਰਪ੍ਰਸਾਦ ਪ੍ਰਵਾਨ ਕਰਨੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅੰਮ੍ਰਿਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੇ ਰਿਹਾ ਚੜ੍ਹਦੀ ਕਲਾ ਵਾਲੀ ਸੰਗਤ ਨੂੰ ਅਰਦਾਸ ਬੇਨਤੀ ਹੈ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸੱਚ ਕੇ ਹਾਜ਼ਰ ਦਰ ਪਰਿਵਾਰ ਹੋਵੇ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸਿੰਘ ਜਮਰਤਾਉਂਦੇ ਆ ਗਏ ਬਖਸ਼ੋ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦੇ ਹਾਂ ਬਖਸ਼ੋ ਲਾਈ ਸ੍ਰੀ ਮੁਖਵਾਕ

ਹੈ ਪਿੱਛੇ ਟੰਕ ਚੜਾਇਆ ਆਪੇ ਕੰਡਾ ਆਪ ਤਰਾਜੀ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਬੈਠੀ ਸਾਧ ਸੰਗਤ ਜੀਵਨ ਭਾਗੀ ਹੋ ਆਪ ਜੀ ਸੰਦਤ ਮਨ ਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਰ ਰਹਿਰਾ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ। ਹੁਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਨਾਲ ਜੁੜਨਾ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੇਵਕ ਜਨ ਮਨ ਪ੍ਰਤੱਖ ਗੁਰੂ ਨਿਸਤਾਰੇ ਬਾਣੀ ਬਿਰਲੋ ਵਿਚਾਰਸੀ

निज घर वासा होए बेशुमार अथाह अगणत अतुल

ਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਰੂਪ ਸਾਧ ਸੰਗਤ ਜੀ ਖਿਮਾ ਕਰਨਾ, ਇੱਕ ਵਾਰ ਫਿਰ ਆਪ ਜੀ ਨੂੰ ਖੇਚਲ ਇਸ ਉਮੀਦ ਨਾਲ ਦੇਣ ਲੱਗਾ ਵੀ ਐਤਕੀ ਸਾਰੇ ਫਤਿਹ ਦੀ ਸਾਂਝ ਜ਼ਰੂਰ ਰਸਨਾ ਪਵਿੱਤਰ ਕਰੋ, ਕੋਈ ਰਸਨਾ ਵਾਂਝੀ ਨਾ ਰਵੇ। ਇਹਦੇ ਨਾਲ ਵਕਤੇ ਦਾ ਅਤੇ ਸਰੋਤਿਆਂ ਦਾ ਸੰਬੰਧ ਜੁੜਦਾ ਹੈ, ਮਾਹੌਲ ਬਣਦਾ ਹੈ। ਇਸ ਲਈ ਗੁਰੇਜ਼ ਨਾ ਕਰਿਆ ਕਰੋ, ਸਾਰੇ ਰਸਨਾ ਪਵਿੱਤਰ ਕਰੋ, ਬੇਨਤੀ ਪ੍ਰਵਾਨ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਇਮਾਨ ਬਹੁਤ ਹੀ ਸਤਿਕਾਰਯੋਗ ਸਾਧ ਸੰਗਤ ਜੀ, ਫਿਰ ਉਹੀ ਗੱਲ ਜਿਹਦੇ ਬਾਰੇ ਗੁਰਬਾਣੀ ਨੇ ਵਾਰ ਵਾਰ ਕਿਹਾ ਹੈ, ਔਰ ਉਹ ਗੱਲ ਹੈ ਕਿ ਤੁਸੀਂ ਸਾਰੇ ਬਹੁਤ ਵਡਭਾਗੇ ਹੋ, ਗੁਰੂ ਚਰਨਾਂ ਵਿੱਚ ਸ਼ਸ਼ੋਭਤ ਹੋ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਮਨੋਰ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਲੜੀਵਾਰ ਗੁਰੂ ਸ਼ਬਦ ਵਿਚਾਰਧੀਨ ਤੀਜੇ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਏ। ਭਾਗਾਂ ਵਾਲਿਆਂ ਨੇ ਉਹ ਮਾਹੌਲ ਵੇਖਿਆ ਸੀ, ਕਹਿੰਦੇ ਨੇ ਕਿ ਜਦੋਂ ਗੁਰੂ ਅਮਰਦਾਸ ਮਹਾਰਾਜ ਗੋਇੰਦਵਾਲ ਸਾਹਿਬ ਟਿਕੇ ਨਾ ਤੇ ਹਜ਼ੂਰ ਨੇ ਉੱਥੇ ਜਗਤ ਜਲੰਦੇ ਦਾ ਉਧਾਰ ਕਰਨ ਲਈ ਧਰਮ ਪ੍ਰਚਾਰ ਸ਼ੁਰੂ ਕੀਤਾ, ਪੰਗਤ ਲਾਜ਼ਮੀ ਕੀਤੀ, ਸੰਗਤ ਲਾਜ਼ਮੀ ਕੀਤੀ, ਤੇ ਉਸ ਵੇਲੇ ਲੋਕ ਕਹਿੰਦੇ ਸਨ ਕਿ ਜਿਹੜਾ ਮਰਨੋ ਉਪਰੰਤ ਸੱਚਖੰਡ ਦੀ ਗੱਲ ਹੁੰਦੀ ਹੈ ਉਹ ਤੇ ਵੇਖਾਂਗੇ ਤੇ ਪਤਾ ਲੱਗੇਗਾ, ਪਰ ਆ ਰੂਹੇ ਜ਼ਮੀਨ ਦੇ ਉੱਤੇ ਗੋਇੰਦਵਾਲ ਸੱਚੀ ਮੁੱਚੀ ਸੱਚਖੰਡ ਤਿਆਰ ਹੋ ਗਿਆ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਣ ਤੀਰ ਵਿਪਾਸ ਬਣਾਇਓ। ਜਲਣ ਭੱਟ ਜੀ ਆਖ ਗੁਰੂ ਅਮਰਦਾਸ ਮਹਾਰਾਜ ਨੇ ਬਿਆਸ ਦਰਿਆ ਦੇ ਸਾਹਿਲ ਤੇ ਕਿਨਾਰੇ ਤੇ ਇਹ ਜਿਹੜਾ ਨਗਰ ਵਸਾਇਆ ਏ ਇਹ ਪ੍ਰਤੱਖ ਸੱਚਖੰਡ ਹੈ, ਇੱਥੇ ਆ ਕੇ ਸੱਚਖੰਡ ਵਰਗਾ ਆਨੰਦ ਪ੍ਰਾਪਤ ਹੁੰਦਾ ਹੈ। ਐਸੇ ਹਜ਼ਰਤ ਸਤਿਗੁਰੂ ਬਜ਼ੁਰਗ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਆਸਾ ਰਾਗ ਵਿੱਚ ਖਾਸ ਬਾਣੀ ਪੱਟੀ ਫਿਰ ਚੇਤਾ ਕਰਾ ਦਿਆਂ, ਵਰਨਮਾਲਾ ਦੇ ਕ੍ਰਮ ਅਨੁਸਾਰ ਸਤਿਗੁਰੂ ਜੀ ਦਾ ਸ਼ੁਭ ਉਪਦੇਸ਼, ਕੱਕੇ ਅੱਖਰ ਤੋਂ ਕੀ ਉਪਦੇਸ਼ ਪ੍ਰਾਪਤ ਹੋ ਰਿਹਾ, ਇਹ ਅੱਜ ਮੈਂ ਤੁੱਛ ਬੁੱਧੀ ਅਨੁਸਾਰ ਤੁਹਾਡੇ ਚਰਨਾਂ ਵਿੱਚ ਇਹ ਬੇਨਤੀ ਰੱਖਾਂ। ਉਮੀਦ ਹੈ ਤੁਸੀਂ ਦਿਲਚਸਪੀ ਦਿਖਾਓਗੇ, ਤੁਹਾਨੂੰ ਪਤਾ ਹੀ ਨਹੀਂ ਲੱਗੇਗਾ ਇੰਨਾ ਕੁ ਸਮਾਂ ਕਿਵੇਂ ਗੁਜ਼ਰ ਗਿਆ ਹੈ। ਇੱਕ ਵਾਰ ਪਿਆਰ ਨਾਲ ਸਾਰੀ ਸੰਗਤ ਰਸਨਾ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਕੱਕੈ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ। ਕਾਮ ਕ੍ਰੋਧ ਤੇ ਮਮਤਾ, ਮਮਤਾ ਕਹਿੰਦੇ ਜਿਹੜੀ ਪਕੜ ਹੁੰਦੀ ਹੈ ਮੇਰੀ ਮੇਰੀ ਹੁੰਦੀ ਹੈ ਵੀ ਇਹ ਮੇਰੀ ਮੋਟਰ ਹੈ, ਮੇਰਾ ਘਰ ਹੈ, ਮੇਰਾ ਬਿਜਨਸ ਹੈ, ਮੇਰਾ ਬੈਂਕ ਬੈਲੈਂਸ ਹੈ, ਮੇਰਾ ਤਨ ਹੈ। ਤੋ ਇਹ ਤਿੰਨ ਨੁਕਤਿਆਂ ਤੇ ਮੈਂ ਤੁਹਾਡੇ ਤੋਂ ਆਗਿਆ ਲੈ ਕੇ ਥੋੜਾ ਥੋੜਾ ਬੋਲਾਂ, ਫਿਰ ਅਗਲੀ ਲਾਈਨ ਵੱਲ ਆਵਾਂਗੇ। ਬਾਣੀਕਾਰਾਂ ਨੇ ਪੰਜ ਵਕਾਰਾਂ ਤੋਂ ਸਾਨੂੰ ਬੜਾ ਖਬਰਦਾਰ ਕੀਤਾ, ਸਚੇਤ ਕੀਤਾ। ਵਕਾਰ ਤੇ ਇਹਦੂ ਜ਼ਿਆਦੇ ਨੇ ਸਤ ਸੰਗਤ ਜੀ, ਥੋੜਾ ਜਿਹਾ ਬੇਨਤੀ ਪ੍ਰਵਾਨ ਕਰਕੇ ਸ਼ੁਰੂਆਤੀ ਬੋਲਾਂ ਵਿੱਚ ਸੁਰਤ ਦੇ ਉੱਤੇ ਜ਼ੋਰ ਦਿਆ ਜੇ। ਪੰਜ ਵਕਾਰਾਂ ਤੋਂ ਬਚਣ ਲਈ, ਪੰਜ ਵਕਾਰਾਂ ਨੂੰ ਸੁਰ ਵਿੱਚ ਕਰਨ ਲਈ
ਬਾਣੀਕਾਰਾਂ ਨੇ ਵਿਸ਼ੇਸ਼ ਉਪਦੇਸ਼ ਦਿੱਤਾ ਹੈ, ਉਹ ਤੁਸੀਂ ਸਾਰੇ ਜਾਣਦੇ ਹੋ, ਕਾਮ, ਕ੍ਰੋਧ, ਲੋਭ, ਮੋਹ ਤੇ ਅਹੰਕਾਰ। ਸਭ ਤੋਂ ਪਹਿਲਾਂ ਵਾਰੀ ਆਉਂਦੀ ਹੈ ਕਾਮ ਦੀ, ਕਿਉਂਕਿ ਕਾਮ ਤੇ ਕ੍ਰੋਧ ਇਹ ਦੋ ਵਿਕਾਰ ਸਾਧ ਸੰਗਤ ਜੀ ਇਸ ਤਰ੍ਹਾਂ ਦੇ ਨੇ ਬਈ ਇਹਨਾਂ ਨਾਲ ਤੁਸੀਂ ਇਹਨੂੰ ਤੁਸੀਂ ਪ੍ਰੈਕਟਿਸ ਵਿੱਚ ਭਾਵੇਂ ਨਾ ਲਿਆਵੋ। ਤਿੰਨ ਤਰ੍ਹਾਂ ਦੇ ਕਰਮ ਹੁੰਦੇ ਨੇ ਨਾ, ਇੱਕ ਮਨ ਕਰਕੇ, ਇੱਕ ਬਚਨਾ ਕਰਕੇ, ਇੱਕ ਕਰਮਾਂ ਕਰਕੇ। ਤੁਸੀਂ ਕਾਮ ਤੇ ਕ੍ਰੋਧ ਨੂੰ ਆਪਣੇ ਕਰਮ ਵਿੱਚ, ਆਪਣੀ ਐਕਟੀਵਿਟੀ 'ਚ ਭਾਵੇਂ ਨਾ ਲਿਆਵੋ, ਸਿਰਫ ਖਿਆਲ ਆ ਜਾਏ ਕਾਮ ਦਾ ਤੇ ਕ੍ਰੋਧ ਦਾ। ਇਹ ਇਸ ਤਰ੍ਹਾਂ ਤਨ ਨੂੰ ਫੂਕਦੇ ਨੇ ਜਿਵੇਂ ਪਰਾਲੀ ਨੂੰ ਅੱਗ ਫੂਕ ਕੇ ਝਟਪਟ ਨਿਸਤੋ ਨਾਬੂਦ ਕਰ ਦਿੰਦੀ ਹੈ। ਹਜ਼ੂਰ ਕਹਿੰਦੇ ਨੇ ਕਾਮ ਕ੍ਰੋਧ ਕਾਇਆ ਕਉ ਗੱਲ ਹੈ, ਜਿਉਂ ਕੰਚਨ ਸੁਹਾਗਾ ਟਲ। ਕਿਵੇਂ ਤੁਸੀਂ ਕਿਸੇ, ਮੈਂ ਅਕਸਰ ਬੇਨਤੀ ਕਰਨਾ ਹੁੰਦਾ, ਕਿਸੇ ਟੀਨੇਜ਼ਰ ਬੱਚੇ ਨੂੰ, ਬੱਚੀ ਨੂੰ ਗੰਦਾ ਸਾਹਿਤ ਦੇ ਦਿਓ, ਕੋਈ ਗੰਦਾ, ਗੰਦੀ ਸਟੋਰੀ, ਮੈਨੂੰ ਖਿਮਾ ਕਰਨਾ, ਕੋਈ ਡਰਟੀ ਇਸ ਤਰ੍ਹਾਂ ਦੀ ਮੂਵੀ ਜਿਹੀ ਉਹ ਦਿਖਾ ਦਿਓ, ਗੰਦਾ ਲਿਟਰੇਚਰ ਦੇ ਦਿਓ, ਨਾਵਲ ਦੇ ਦਿਓ, ਉਸ ਬੱਚੇ ਨੂੰ ਆਚਰਣਹੀਨ ਹੋਣ ਤੋਂ ਕੋਈ ਨਹੀਂ ਬਚਾ ਸਕਦਾ, ਕਿਉਂਕਿ ਇਹ ਉਮਰ ਇਸ ਤਰ੍ਹਾਂ ਦੀ ਹੁੰਦੀ ਹੈ ਜਿੱਥੇ ਬਹੁਤ ਜਲਦੀ ਬਹਿਕ ਜਾਣ ਦੇ ਚਾਂਸ ਹੁੰਦੇ ਨੇ। ਇਸ ਉਮਰ ਵਿੱਚ ਇਹ ਨਹੀਂ ਪਤਾ ਹੁੰਦਾ ਵੀ ਆਹ ਜਿਹੜਾ ਮੈਨੂੰ ਕਹਿ ਰਿਹਾ ਵੀ ਮੈਂ ਤੈਨੂੰ ਬਹੁਤ ਲਾਈਕ ਕਰਨਾ ਵਾਂ, ਮੈਂ ਤੇਰੇ ਵਾਸਤੇ ਜਾਨ ਦੇ ਸਕਣਾ ਵਾਂ, ਤੇ ਉਹ ਮਾਂ ਜਿਹਨੇ ਤੇਰੇ ਡੈਪਰ ਹੱਥਾਂ ਨਾਲ ਬਦਲੇ, ਤੇਰੀ ਗੰਦਗੀ ਹੁੰਜੀ, ਤੈਨੂੰ ਪਾਲਿਆ, ਪੋਸਿਆ, ਪੜ੍ਹਾਇਆ, ਲਿਖਾਇਆ, ਉਹ ਤੈਨੂੰ ਪਿਆਰ ਨਹੀਂ ਕਰਦੇ? ਉਹਨਾਂ ਜਿਨ੍ਹਾਂ ਤੈਨੂੰ ਪਿਆਰ ਕੌਣ ਕਰੇਗਾ? ਕੋਈ ਕਰ ਹੀ ਨਹੀਂ ਸਕਦਾ। ਵਾਸਤਵ ਵਿੱਚ ਇਹ ਆਈ ਲਵ ਯੂ ਨਾਮ ਦੀ ਕੋਈ ਚੀਜ਼ ਹੈ ਹੀ ਨਹੀਂ ਹੈ, ਇਹ ਸਾਡੇ ਬ੍ਰੇਨ ਵਾਸ਼ ਕੀਤੇ ਗਏ ਨੇ। ਕੋਈ ਲਵ ਲੂਵ ਨਹੀਂ ਹੁੰਦਾ, ਉਹ ਇੱਕ ਦੋ ਮਹੀਨਿਆਂ 'ਚ ਨਾਫੂਰ ਹੋ ਜਾਂਦਾ ਹੈ, ਥਾਣੇ ਭਰੇ ਪਏ ਨੇ, ਕਚਹਿਰੀਆਂ ਭਰੀਆਂ ਪਈਆਂ ਨੇ। ਕਾਮੁਕ ਉਤੇਜਨਾ ਹੁੰਦੀ ਹੈ ਵਕਤੀ ਤੌਰ 'ਤੇ, ਔਰ ਉਦੋਂ ਮਗਰੋਂ ਸਭ ਕੁਝ ਫਿਨਿਸ਼ ਹੋ ਜਾਂਦਾ। ਕ੍ਰੋਧ ਵੀ ਖਿਆਲ ਮਾਤਰ ਆਉਣ ਨਾਲ ਤਨ ਨੂੰ ਦਗਦ ਕਰਦਾ। ਕਿਵੇਂ? ਮੈਂ ਕੇਵਲ ਗੱਲ ਨਹੀਂ ਸਮਝਣ ਲਈ ਬੇਨਤੀ ਕਰਾਂ, ਤੁਹਾਨੂੰ ਕੋਈ ਪਾਰਕਿੰਗ ਸੱਜਣ ਮਿਲੇ, ਵੀਰ ਜੀ ਗੱਲ ਸੁਣਿਓ, ਭੈਣ ਜੀ ਗੱਲ ਸੁਣੇ, ਤੁਸੀਂ ਕਹੋ ਦੱਸੋ, ਤੁਸੀਂ ਤੁਹਾਡੇ ਕਿਸੇ ਜਾਣਕਾਰ ਦਾ ਉਹ ਨਾਂ ਲੈ ਕੇ ਕਵੇ ਵੀ ਉਹਦੇ ਨਾਲ ਕੀ ਗੱਲ ਹੋਈ ਹੈ, ਕਵੇ ਮੇਰੀ ਤਾਂ ਕੋਈ ਗੱਲ ਨਹੀਂ ਹੋਈ, ਕੀ ਗੱਲ ਹੋ ਗਈ? ਉਹ ਮੈਨੂੰ ਮਿਲਿਆ ਸੀ, ਸਨੋਜੇ ਗੁਰਦੁਆਰੇ ਗਿਆ ਹਾਂ, ਬੜੀਆਂ ਗਾਲਾਂ ਕੱਢ ਰਿਹਾ ਸੀ, ਬਸ ਇੰਨਾ ਕਹਿਣ ਦੀ ਲੇਰ। ਮਨੁੱਖ ਦੀ ਯਤਨ ਇਹ ਹੁੰਦਾ ਵੀ ਮੈਂ ਹੁਣੇ ਸੈਲਫ ਮਾਰਾਂ ਤੇ ਜਿੱਥੇ ਕਿਤੇ ਕਾਬੂ ਆਵੇ ਉਹਨੂੰ ਜਾ ਕੇ ਮੈਂ ਧੌਣੋ ਫੜ। ਉਹਨੇ ਪਤਾ ਨਹੀਂ ਕੁਛ ਕਿਹਾ ਹੈ ਜਾਂ ਨਹੀਂ ਕਿਹਾ, ਕੰਨਾਂ 'ਚ ਬੋਲ ਪਾ ਦਿੱਤੇ ਵੀ ਉਹਨੇ ਤੇਰੀ ਇਨਸਲਟ ਕੀਤੀ ਹੈ, ਅਪ ਸ਼ਬਦ ਬੋਲੇ ਨੇ, ਤੈਨੂੰ ਗਾਲਾਂ ਕੱਢੀਆਂ ਨੇ। ਮਨੁੱਖ ਦਾ ਕ੍ਰੋਧ ਜਿਹੜਾ ਉਹ ਸੱਤਵੇਂ ਅਸਮਾਨ 'ਤੇ ਹੁੰਦਾ। ਇਸ ਲਈ ਪੰਜਾਂ ਹੀ ਵਿਕਾਰਾਂ ਤੋਂ ਸਾਨੂੰ ਪੰਥ ਜੀ ਵਾਰਸ ਗੁਰੂ ਸਾਹਿਬ ਨੇ ਸੁਚੇਤ ਕੀਤਾ ਹੈ, ਪਰ ਖਾਸ ਕਰਕੇ ਕਾਮ ਤੇ ਕ੍ਰੋਧ। ਹਾਲਾਂਕਿ ਮੇਰਾ ਇਹ ਮੰਨਣਾ ਹੈ ਇਹਨਾਂ ਵਿੱਚੋਂ ਕੋਈ ਘੱਟ ਨਹੀਂ ਗਾ, ਇਹ ਸਾਰੇ ਬੜੇ ਵਿਨਾਸ਼ਕਾਰੀ ਨੇ। ਪਰ ਅੱਜ ਮਹਾਰਾਜ ਨੇ ਗੱਲ ਸ਼ੁਰੂ ਕੀਤੀ ਕਾਮ ਦੀ। ਆਮ ਤੌਰ ਤੇ ਮੈਂ ਵੀ ਬੇਨਤੀ ਕਰਦੇ ਹਾਂ ਵੀ ਗੱਲ ਚੱਲ ਰਹੀ ਹੈ, ਸਤਿਗੁਰੂ ਗੁਰੂ ਅਮਰਦਾਸ ਨੇ ਜਿਹੜੀ ਗੱਲ ਸ਼ੁਰੂ ਕੀਤੀ ਸੀ ਉਹ ਸੀ ਮਨ ਐਸਾ ਲੇਖਾ ਤੂੰ ਕੀ ਪੜਿਆ, ਲੇਖਾ ਦੇਣਾ ਤੇਰਾ ਸਿਰ ਰਿਹਾ। ਤੈਨੂੰ ਤੂੰ ਕਾਮ ਦਾ ਲੇਖਾ ਕਦੀ ਪੜਿਆ ਹੀ ਨਹੀਂ, ਕ੍ਰੋਧ ਦਾ ਲੇਖਾ ਪੜਿਆ ਨਹੀਂ। ਜਦੋਂ ਬਿਨਾਂ ਯਤਨ ਤੋਂ ਬਹੁਤਾਤ ਧਨ ਪ੍ਰਾਪਤ ਹੋ ਜਾਏ ਉਦੋਂ ਮਨੁੱਖ ਦਾ ਵਿਕਾਰਾਂ ਵਾਲੇ ਪਾਸੇ ਚਲੇ ਜਾਣ ਦਾ ਸੰਭਾਵਨਾ ਬਹੁਤ ਜ਼ਿਆਦਾ ਹੁੰਦੀ ਹੈ। ਜਦੋਂ ਮਨੁੱਖ ਸਾਰਾ ਸਾਰਾ ਦਿਨ ਖੂਨ ਪਸੀਨਾ ਵਹਾ ਕੇ ਔਰ ਆਪਣੀ ਦਸਾਂ ਨਵਾਂ ਦੀ ਕਮਾਈ ਲੈ ਕੇ ਖੀਸੇ 'ਚ ਪਾਏ, ਬਹੁਤ ਘੱਟ ਚਾਂਸ ਹੁੰਦੇ ਨੇ ਕਿ ਉਹ ਵਿਸ਼ੇ ਵਿਕਾਰਾਂ ਵਿੱਚ ਗਲਤਾਨ ਹੋਵੇਗਾ, ਕਿਉਂਕਿ ਉਹਨੂੰ ਪੈਸੇ ਦੀ ਵੈਲਿਊ ਦਾ ਵੀ ਪਤਾ ਹੁੰਦਾ ਹੈ। ਇਹ ਬੜੀ ਮੁਸ਼ਕਤ ਨਾਲ ਮੈਂ ਪ੍ਰਾਪਤ ਕੀਤੇ ਨੇ, ਇਹਨਾਂ ਨੂੰ ਮੈਂ ਅਜ਼ਾਈ ਨਹੀਂ ਗਵਾਉਣਾ। ਪਰ ਜਦੋਂ ਇਹ ਥੋੜ੍ਹੇ ਯਤਨ ਨਾਲ, ਹੇਰਾਫੇਰੀ ਨਾਲ, ਬੇਈਮਾਨੀ ਨਾਲ ਜਾਂ ਕਿਸੇ ਹੋਰ ਤਰੀਕੇ ਨਾਲ ਪ੍ਰਾਪਤ ਹੋ ਜਾਂਦੇ ਨੇ ਤੇ ਆਮੂਮਨ ਮਨੁੱਖ ਦੀ ਮੱਤ ਮਾਰੀ ਜਾਂਦੀ ਹੈ। ਹੁਣ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ
ਧਨ ਤੇ ਤੂੰ ਬਹੁਤ ਕਮਾ ਲਿਆ ਲੋਕਾਂ ਨੂੰ ਸਿਖਾ ਸਿਖਾ ਕੇ, ਸਕਿੱਲ ਤੇਰੇ ਕੋਲ ਹੈਗਾ ਸੀ, ਧਨ ਆ ਗਿਆ, ਕਮਾਈ ਕਰਕੇ ਬਣਾਇਆ ਨਹੀਂ ਸੀ, ਤੇਰੀ ਕਾਮੁਕ ਉਤੇਜਨਾ ਵੱਧ ਗਈ, ਤੇਰੀ ਸੁਰਤ ਵਿੱਚ ਵਿਸ਼ੇ ਵਿਕਾਰ ਆ ਗਏ। ਦਸਾਂ ਨੌਵਾਂ ਦੀ ਕਿਰਤ ਦੇ ਉੱਤੇ ਤਾਂ ਹੀ ਜ਼ੋਰ ਦਿੱਤਾ ਨਾ, ਜਦੋਂ ਅਸੀਂ ਕਮਾਈ ਕਰਕੇ ਖਾਵਾਂਗੇ ਫਿਰ ਬਹੁਤ ਲੇਸ ਮਾਤਰ ਕੋਈ ਫੁਰਨਾ ਵਿਕਾਰਾਂ ਦਾ ਆਵੇਗਾ, ਨਹੀਂ ਤੇ ਨਹੀਂ ਆਵੇਗਾ। ਜਦੋਂ ਬੇਈਮਾਨੀ ਦੀ ਕਮਾਈ ਆਵੇਗੀ ਫਿਰ ਵਿਕਾਰਾਂ ਦੇ ਫੁਰਨੇ ਆਉਣਗੇ ਹੀ ਆਉਣਗੇ। ਹੁਣ ਇਹ ਵਧੀ ਹੋਈ ਕਾਮਕ ਉਤੇਜਨਾ ਵਿੱਚ ਵੇਖਿਆ ਗਿਆ ਵੀ ਬੰਦਾ ਚੰਗਾ ਭਲਾ ਗ੍ਰਿਸ਼ਤੀ ਹੈ, ਧੀਆਂ ਨੇ, ਪੁੱਤਰ ਨੇ, ਘਰ ਬੂਆ ਏ, ਮਾਫ ਕਰਨਾ, ਆਪਣੀ ਧਰਮ ਪਤਨੀ ਹੈ, ਬੰਦਾ ਫਿਰ ਵੀ ਡੋਲ ਜਾਂਦਾ। ਫਿਰ ਹਜ਼ੂਰ ਸਾਨੂੰ ਪਿਛਾ ਮੋੜਨ ਲਈ ਝਿੜਕ ਮਾਰਦੇ ਨੇ, ਕਹਿੰਦੇ ਨੇ ਘਰ ਕੀ ਨਾਰ ਤਿਆਗੈ ਅੰਧਾ, ਪਰ ਨਾਰੀ ਸਿਉਂ ਕਾਲੈ ਧੰਦਾ। ਹੁਣ ਪਾਲਦਾ ਇੱਥੋਂ ਕੀ ਹੈ, ਸੁੱਖ ਪਾਲਦਾ। ਮੈਨੂੰ ਮਾਫ ਕਰਨਾ, ਮੈਂ ਇਸ਼ਾਰੇ ਮਾਤਰ ਗੱਲ ਕਰਦਾ ਜਾਂਗਾ ਕਿਉਂਕਿ ਮੇਰੀਆਂ ਬੇਟੀਆਂ, ਮੇਰੀਆਂ ਭੈਣਾਂ ਵੀ ਬੈਠੀਆਂ। ਸਾਡੇ ਸਮਾਜ ਚ ਕੁਝ ਵਿਸ਼ਿਆਂ ਤੇ ਗੱਲ ਬਹੁਤ ਖੁੱਲ ਕੇ ਨਹੀਂ ਹੁੰਦੀ, ਪਰ ਪਾਲਦਾ ਕੀ ਹੈ, ਸੁੱਖ। ਤੇ ਮਰਦ ਕਹਿੰਦੇ ਇਹ ਜਿਹੜੀ ਇਹਦੀ ਖਿੱਚ ਹੈ, ਆਪਣੀ ਇਸਤਰੀ ਛੱਡ ਕੇ ਦੂਜੇ ਪਾਸੇ ਖਿੱਚ ਜਿਹੜੀ ਇਹਦੀ ਪੈਦਾ ਹੋਈ ਹੈ, ਇਹ ਇਸ ਤਰ੍ਹਾਂ ਜਿਵੇਂ ਕੋਈ ਪੰਛੀ ਅੰਬ ਦੇ ਬੂਟੇ ਤੋਂ ਉੱਡ ਕੇ ਨਾ ਦੂਰੋਂ ਉਹਨੂੰ ਸਿੰਬਲ ਦਾ ਬੂਟਾ ਦਿਸਦਾ ਹੋਵੇ, ਉਹਦਾ ਖਲਾਰਾ ਬੜਾ ਹੁੰਦਾ, ਬੜਾ ਲੰਮਾ, ਬੜਾ ਖਲਾਰਾ, ਤੇ ਦੂਰੋਂ ਬੜੀ ਉਹਦੀ ਲੁੱਕ ਵਧੀਆ ਲੱਗਦੀ ਹੈ। ਉਹ ਕਹਿੰਦਾ ਅੰਬ ਤੇ ਕੁਛ ਵੀ ਨਹੀਂ, ਉਹ ਰੁੱਖ ਤੇ ਬੜਾ ਵਧੀਆ, ਉਹਦੇ ਕੋਲ ਚੱਲਨੇ ਆ। ਹਜ਼ੂਰ ਕਹਿੰਦੇ ਜੈਸੇ ਸਿੰਬਲ ਦੇਖ ਸੂਆ ਬਿਗਸਾਨਾ, ਵੇਖ ਕੇ ਖੁਸ਼ ਹੋ ਗਿਆ। ਤੋਤਾ ਸਿੰਬਲ ਦੇ ਰੁੱਖ ਨੂੰ ਦੂਰੋਂ ਵੇਖ ਕੇ ਪ੍ਰਸੰਨ ਹੋ ਗਿਆ, ਬੜਾ ਵੱਡਾ ਰੁੱਖ ਏ, ਉੱਥੋਂ ਮੈਨੂੰ ਬਹੁਤ ਕੁਛ ਪ੍ਰਾਪਤ ਹੋ ਜਾਏਗਾ। ਤੇ ਹਜ਼ੂਰ ਕਹਿੰਦੇ ਨੇ ਸਿੰਬਲ ਰੁੱਖ ਸਰਾਇਰਾ ਅਤ ਦੀਰਗ ਅਤ ਮੁੱਚ, ਓਏ ਜੇ ਆਵੇ ਆਸ ਕਰ ਜਾਹੇ ਨਰਾਸੇ ਕਿੱਤ, ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵਣ ਪੱਤ, ਮਿੱਠਤ ਨੀਵੀਂ ਨਾਨਕਾ ਗੁਣ ਚੰਗਿਆਈਆਂ ਤਤ। ਜੈਸੇ ਸਿੰਬਲ ਦੇਖ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਸੁਣਿਓ ਕਾਮੀ ਦਾ ਹਸ਼ਰ ਕੀ ਹੁੰਦਾ, ਪਾਪੀ ਕਾ ਘਰ ਅਗਨੈ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਕਾਮੀ ਬੰਦਾ ਹਰ ਵਕਤ ਭੁੱਜਦਾ ਰਹਿੰਦਾ, ਸੜਦਾ ਰਹਿੰਦਾ। ਤੁਸੀਂ ਕਹੋਗੇ ਵੀ ਜੇ ਸੜਦਾ ਤੇ ਬੰਦਾ ਕਰਾਂਦਾ ਕਿਉਂ ਨਹੀਂ, ਪਤਾ ਕਿਉਂ, ਕਿਉਂਕਿ ਯੂਜ਼ ਟੂ ਹੋ ਗਏ ਆ। ਤੁਸੀਂ ਪਾਣੀ ਪਾ ਕੇ ਨਾ ਕਿਸੇ ਬਰਤਨ ਸਟੋਵ ਤੇ ਰੱਖ ਕੇ ਤੇ ਥੱਲਿਓ ਸਟੋਵ ਨੂੰ ਬਾਲ ਦਿਓ, ਅੱਛਾ ਕਿਸੇ ਵਿਅਕਤੀ ਦਾ ਹੱਥ ਉਹਦੇ ਵਿੱਚ ਰੱਖ ਦੇ, ਉਹਨੂੰ ਕਹੋ ਵੀ ਹੱਥ ਵਿੱਚ ਰੱਖ ਦੇ, ਅੱਗ ਬਲ ਰਹੀ ਹੈ, ਉਹਦੇ ਵਿੱਚ ਪਾਣੀ ਹੈ, ਉਹ ਸਲੋਲੀ ਸਲੋਲੀ ਸਲੋਲੀ ਸਲੋਲੀ ਗਰਮ ਹੋ ਰਿਹਾ। ਕਾਫੀ ਦੇਰ ਤੱਕ ਉਹ ਵਿਅਕਤੀ ਉਹਨੂੰ ਬਰਦਾਸ਼ਤ ਕਰ ਲਏਗਾ, ਕਿਉਂ, ਕਿਉਂਕਿ ਸਹਿਜੇ ਸਹਿਜੇ ਉਹ ਜਿਹੜੇ ਸੈੱਲ ਨੇ ਤੁਹਾਡੀ ਸਕਿਨ ਦੇ, ਉਹ ਹੌਲੀ ਹੌਲੀ ਰਿਪੋਰਟ ਦਿਮਾਗ ਨੂੰ ਦਿੰਦੇ ਨੇ, ਕਿਉਂਕਿ ਸਹਿਜੇ ਸਹਿਜੇ ਗਰਮ ਹੋ ਰਿਹਾ, ਨਾਲ ਨਾਲ ਉਹ ਮਾਸਪੇਸ਼ੀਆਂ ਆਪਣੇ ਆਪ ਨੂੰ ਪ੍ਰਪੇਅਰ ਕਰ ਰਹੀਆਂ ਨੇ ਵੀ ਅਸੀਂ ਇਹਨੂੰ ਬਰਦਾਸ਼ਤ ਕਰਨਾ। ਪਰ ਜੇ ਤੁਸੀਂ ਪਹਿਲਾਂ ਤੋਂ ਪਾਣੀ ਉਬਾਲ ਕੇ ਕਿਸੇ ਬਰਤਨ ਚ ਕਿਸੇ ਦਾ ਗੁੱਟ ਫੜ ਕੇ ਅਚਾਨਕ ਉਹਦੇ ਚ ਪਾਓ ਤੇ ਉਹ ਸੀ ਕਰਕੇ ਹੱਥ ਪਿੱਛੇ ਖਿੱਚ ਲਏਗਾ। ਸਾਨੂੰ ਇਸ ਅੱਗ ਵਿੱਚ ਸੜਦਿਆਂ ਨੂੰ ਦੁੱਖ ਤਾਂ ਨਹੀਂ ਮਹਿਸੂਸ ਹੁੰਦਾ ਵੀ ਅਸੀਂ ਇਸ ਅੱਗ ਵਿੱਚ ਸੜਦੇ ਸੜਦੇ ਯੂਜ਼ ਟੂ ਹੋ ਗਏ ਹਾਂ, ਹੈਪਚਲ ਹੋ ਗਏ ਹਾਂ, ਇਸ ਕਰਕੇ ਲੱਗਦਾ ਵੀ ਇਹ ਤੇ ਕੋਈ ਵੀ ਦੁੱਖ ਨਹੀਂ, ਇਹ ਤੇ ਸਗੋਂ ਰਸ ਹੈ, ਹਾਲਾਂਕਿ ਮਹਾਂ ਦੁੱਖ ਹੈ। ਪਾਪੀ ਕਾ ਘਰ ਅਗਨੈ ਮਾਹੇ, ਇਸ ਕਾਮੀ ਪਾਪੀ ਦਾ ਤੇ ਇਸ ਰਾਹ ਜਿਵੇਂ ਅੱਗ ਦੇ ਵਿੱਚ ਘਰ ਬਣਾ ਕੇ ਬੈਠਾ ਹੋਵੇ, ਜਲਤ ਰਹਿ ਸੜਦਾ ਹੀ ਰਹਿੰਦਾ, ਭੁੱਜਦਾ ਹੀ ਰਹਿੰਦਾ, ਮਿਟਵੈ ਕਬ ਨਾਹੇ। ਇਹ ਹਰ ਵੇਲੇ ਸੜਦਾ ਰਹਿੰਦਾ, ਇਹਦੀ ਅੱਗ ਬੁੱਝਦੀ ਨਹੀਂ ਗੀ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਹਰ ਕੀ ਭਗਤ ਨਾ ਦੇਖਿਆ ਜਾਏ, ਜਿੱਥੇ ਹਰੀ ਦੀ ਭਗਤੀ ਹੁੰਦੀ ਹੈ, ਕੀਰਤਨ ਹੁੰਦਾ ਹੈ, ਕਥਾ ਹੁੰਦੀ ਹੈ, ਆਮ ਤੌਰ ਤੇ ਵਕਾਰੀ ਬੰਦਾ ਉੱਥੇ ਨਹੀਂ ਬੈਠੇਗਾ। ਮੈਂ ਆਮ ਤੌਰ ਤੇ ਸ਼ਬਦ ਵਰਤਿਆ, ਕਦੀ ਕਦੀ ਮਜਬੂਰੀ ਚ ਵੀ ਬਹਿਣਾ ਪੈਂਦਾ, ਕੋਈ ਸਮਾਜਿਕ ਪ੍ਰੋਗਰਾਮ ਹੈ, ਕਿਸੇ ਪਰਿਵਾਰ ਦੇ ਨਾਲ ਉਹਨਾਂ ਨੇ ਆਮੰਤ੍ਰਿਤ ਕੀਤਾ, ਆਉਣਾ ਪਿਆ, ਅੱਜ ਇਹਨਾਂ ਦੇ ਘਰ ਆਵਾਂਗੇ, ਕੱਲ ਨੂੰ ਸਾਡੇ ਘਰ ਆਉਣਗੇ, ਨਹੀਂ ਤੇ ਇਹ ਆਮ ਤੌਰ ਤੇ ਕੀ ਕਰਦੇ ਨੇ, ਅੱਬਲ ਤੇ ਆਉਂਦੇ ਨਹੀਂ, ਜੇ ਆਉਣਗੇ ਤੇ ਉਹ ਵਲ ਛਾਲ ਕਰ ਝੱਤ ਕੱਢ ਦੇ, ਫਿਰ ਜਾਏ ਬਹਿ ਕੂੜਿਆਰਾਂ ਪਾਸ, ਉਹ ਬੈਠ ਨਹੀਂ ਸਕਦੇ ਕਿਉਂਕਿ ਉਹ ਚੋਟ ਵੱਜਦੀ ਹੈ, ਸੁਧਾਰ ਹੁੰਦਾ, ਉਹ ਜਿਹੜੀ ਚੋਟ ਹੈ ਉਹ ਬਰਦਾਸ਼ਤ ਨਹੀਂ ਗਈ ਹੁੰਦੀ।
हर की भगत ना देखै जाए मार्ग छोड़ अमार्ग पाए मूलों भूला आवै जाए मूल अकाल पुरख दे सिमरन तो खुंज गया ते हुण आवै जाए जन्म मरण दे चक्कर च पिया होया पूरे ताल निहाले सास इत्थे गल मेल फीमेल दी नहीं है पहला मेल नूं रंदा फेर दिता है हुण फीमेल दी गल आ गई है पूरे ताल निहाले सास वाकै गले जम को है फास ए जेड़े मुजरे कर दिया हुंदियां सन इस्त्रियां ए कुछ उधर इशारा है बई पूरी तरह फिर ताल दे नाल संगीत दे नाल अपने तन नूं बिठांदी है निहाले सास सुर नूं ओ उपर नीचे ओदे विच जिहड़ी जिन्हों अपनी बोली चो मुरकी कहिंदे ने हां जी उस तरह गांदी है ते वाकै गले जम को है फास ओदे गल विच भी जमां दी फाई पैगी जाकै मस्तक लिखियो करमा सो भज पर है गुर की शरणा कहत नाम देओ एह विचार इन बिद संतो उतरो पार ए काम क्रोध दे सरोवर चो तित सरवर डे पई लई निवासा चो पार होण दा इको ही तरीका है भी गुरु दी शरण पै जाओ जिवें भाई साहब गायन कर रहे सन भी ऊपर पूजा कर मैं गुर पै पुकारिया तिन हों लिया उभारी गुरु कोल पुकार कीती भी मेरी वकारा सामने कोई पेश नहीं जांदी गुरु ने इन्हां नूं दबका मारिया भी इहदे नेड़े नहीं आउणा कक्कै काम क्रोध भरमेओ मूड़े ए सानूं हजूर ने विवरजत कीता एक वार ना सिंघां ने एक रंगड़ां दी लड़की आनंदपुर साहब लै आंदी आखिर आनंदपुर साहब एक रियासत सी सतगुरु सच्चे पातशाह दी उत्थे एक लॉकअप भी बनिया होया सी जिन्हों हवालात कहिंदे हो कदी कदाई कोई इस तरह का शख्स काबू आ गया है दूजी धिर का कोई खुफिया तंत्र का मैंबर है कोई होर किसी तरह शक्की है तो सवेरे महाराज को पेश करांगे रात इन्हू डक दे उस लॉकअप च एक रंगड़ा की लड़की डकी हुई तुसी इनसाइक्लोपीडिया उपसिख लिटरेचर दे विच रंगड़ कढ़ोगे ना तो रंगड़ की बुलाए रंगड़ किनू कहिंदे जिवें मसा रंगड़ रंगड़ उस कौम नू कहिंदे ने जेड़े मूल रूप सन ते हिंदू राजपूत ध्यान देना हिंदू राजपूत पर उन्होंने इस्लाम कबूल कर लिया वह रंगड़ अखवाए इनसाइक्लोपीडिया ऑफ सिख लिटरेचर महान कोश विच इहनू इदां एक्सप्लेन किया गया रंगड़ां दी एक लड़की ये लै आए अंतरजामी सतगुरु अद्धी रात नू बाहर निकले टहलदे उत्थे चले गए देखिया पुत्री तू इत्थे किवें पहुंच गई है वो कहन लगी गुरु जी मैं मैनू तुहाडे सिंघ लै के आए ने हजूर ने फौरन सारे सिंघां नू फालन किया गलबात शुरू हुई सिंघो ये लड़की लॉकअप च किवें आई ये कौन है महाराज आ मलकपुर रंगड़ा दी लड़की है और साढ़े हथे चढ़ गई असी लै आए हजूर कह लगे हद हो गई है ये की गल हुई साढ़े हथे चढ़ गई असी लै आए महाराज जदों संगत आउंदियां ने ते जदों लंघदियां ने इन्हां दे नगरां चों पिंडां चों ये दसवंधी रकम खो लैंदे ने ये साडियां धीआं भैणां नाल मखौल ठट्ठा भी करदे ने और कदी कदी ये इस तो अगे भी वध जांदे ने इन्हां दीआं इस तरह दीआं बहुत सारीआं शिकायतां आ चुकीआं ने ते साडे मन विच इन्हां दे प्रति बहुत गुस्सा है अज सानू इन्हां दी लड़की हत्थ आ गई असी लैण दी है इतिहास विच ऐसा जिक्र है तुहाडी खातर लई मैं दो कु पंक्तियां भी तुहाडी नज़र करांगा पुन सिंघन बूझन गुण खानी सिखां नूं गुणां दी खान गुरु गोबिंद सिंह जी ने पुछिआ पुन सिंघन बूझन गुण खानी सकल तुरक भुगवें हिंदवानी महाराज जदों सारे तुरक साडियां बच्चियां नाल यह दुरव्यहार करते ने ते सिख बदला लै भला जनावे असीं भी बदला लवांगे इन्हां कोलों गुर शास्त्र क्यों वरजा टावे तुसी गुरबाणी दीआं उदाहरणां दे दे के सानू क्यों विवरजित करदे हो सुन सतगुर बोले तिस बेरे
हम ले जानो पंथ उचेरे नाहे अधोगति बिखे पहुंचावो ताते कलमल करन हटावो। खालसा जी जो ओ करदे ने जे तुसी भी ओ करना है ते फिर तुहाडे विच ते उहनां विच फर्क की है। अमर शहीद बाबा दीप सिंह जी जिन्हां ने टक्कां छडाइयां ना जदों कोई दुखियारी बीबी मुसलमान आउंदी सी ना ते कहिंदे ने मूंह तो परदा हटा के बाबे दीप सिंह नाल गल करनी नहीं हुंदी सी, पिता जी आ समस्या, पिता जी आ मेरी मेरा दुख है, मेरी मदद कर दिओ। इन्ना यकीन इस तरह का सिंघो साढ़े पुरातन सिंघां दा इस तरह का आचरण हुंदा सी, इस तरह का करैक्टर हुंदा सी। ये वकारां विच्चों सरदार वकार है काम, और कामी व्यक्ति कदी भी संतुष्ट नहीं हुंदा, ओ उस काम की अग विच दिन रात सौंदियां जागतियां खलोतियां लेटियां सड़दा ही रहिंदा सड़दा ही रहिंदा। वह तो इस तरह जिवें अग दे विच घर बना के बैठा होवे। हजूर बख्शिश कर रहे ने तीजे पातशाह प्रोत जी स्किल तुहाडे कोल है, धन बहुत कमांदे हो, पर हुण उस धन ने तुहाडी मत मार दित्ती, तुसी कामी भी हो गए हो, तुसी विशे वकारां विच भी पै गए हो। कक्कै काम क्रोध भरमियो, काम क्रोध दे अधीन तू रस्ता भटक गया है जिंदगी दा। ये विशे वकारां विच पैना जिंदगी दा असल रस्ता नहीं है। असल रस्ता है गुर कहे साकार कमाए जियो, जो गुरु ने मार्ग दस्या है उस रस्ते ते तुरना। और फिर गुरु स्वरूप साध संगत जी ममता लागे तुद हर विसरिया। ममता, ममता दा अर्थ हुंदा है किसे चीज दी पकड़, पकड़। वो सारा शब्द तुसी पढ़ दे हो ना, मरकट मुष्टी अनाज की मन बौरारे लीनी हाथ पसार छूटन को सहसा परे ओ मन बौरारे नाचे ओ कार कार बार बार मैंने दरवाजा। हुण बड़े ध्यान नाल बेनती निम्रता नाल बेनती करा, सुन लियो ते मन लियो। ये बंदर नूं उपदेश नहीं दिता जा रहा, बिलकुल भी नहीं दिता जा रहा। बंदर नूं की पता मेरे बारे गुरबाणी च की लिखिया है। बंदर एक करैक्टर है, और करैक्टर की है भई जिन्हें फड़ना हुंदा है तंग मूंह वाली कुजी विच खिल्लां पा के उन्हूं भोएं च नप देंदे ने, वह भुखा मरदा विच हाथ पा दे खाली हाथ ते पै जांदा है, खिल्लां दा मुठ भर लैंदा जो बाहर कढ़दा है, हाथ दा आकार चौड़ा हो जांदा है, वह निकलदा नहीं, खिल्लां छड्डदा नहीं ते हाथ निकलदा नहीं, लुक के बैठा कलंदर आ जांदा दूजे हाथ दे उत्ते पैर रख लैंदा है। फर्स्ट इंप्रैशन ही जे लास्ट इंप्रैशन दे सिद्धांत नूं जारी रखदिआं उहने डंडा फड़िया हुंदा है, दब के करा उहदा झंब लांदा भी मेरा प्रभाव पै जाए, मेरे तो डरना शुरू हो जाए। वह फिर कुट कुट के उहनूं मुंज कर देंदा, गले दे विच उहदे संगली पा देंदा, और फिर उहनूं नचना सिखांदा। तां उमर नचदा है बंदर ते पैसा जांदा कलंदर दी जेब विच। एक मुठ खिल्लां पिछे उह जिहड़ी पकड़ सी ममता सी छड्डिआ नहीं, सारी उम्र गुलाम हो गया। मरकट मुष्टी अनाज की मन बौरा रे लीनी हाथ पसार छूटन को सहसा परिया मन बौरा रे नाचियो कार कार बार। फिर अगे ज्यो नलनी सूटा गयो मन बौरा रे, फिर अगे हाथी दी उदाहरण दिती। कमाल दी गल ए है भी उदू अगली उदाहरण तुसी कहोगे ये किवें बाणी च दे दीती, वह भी पकड़ है कि नावण को तीरथ कणे मन बौरा रे। महाराज कहिंदे भी पकड़ है, तू उत्थे जाना है जदों तू वापस आउणा लोकी हथ जोड़दे ने जी फलाने थां तों आयो मक्के तों आयो, हां जी हां जी महाराज तुसी दे बड़े परहेजगार मुसलमान हो, वह हुण तैनूं पुस पै गया सत्कार कराण दा, ते तू दे गेड़े ते गेड़ा दे गेड़े ते गेड़ा, ये भी तेरे वास्ते एक ममता बन गई है। नावन को तीरथ कणे मन बौरारे पूजन को बहु देव। ते फिर सतगुरु अगे जड़ा बचन कहिंदे ने, को कबीर छूटन नहीं मन बौरारे, इस तरह नहीं छुट्टेगा, किवें छुट्टांगा, कहन लगे छूटन हर की सेव, सेवा करिया कर सिमरन करिया कर, एदा नहीं छुट्टिया जाना। ममता
ਹਜ਼ੂਰ ਨੇ ਤੇ ਬਿਲਕੁਲ ਸਪਸ਼ਟ ਜਿਹਾ ਕਹਿ ਦਿੱਤਾ ਵੀ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ। ਇਹ ਨਾ ਆਖਿਆ ਕਰ ਮੇਰੀ ਧੀ ਮੇਰਾ ਪੁੱਤਰ, ਇੰਜੋਏ ਕਰਿਆ ਕਰ, ਸੋਫੇ ਤੇ ਬੈਠਾ ਕੋਲੋਂ ਬੱਚੀ ਲੰਘ ਗਈ ਹੈ ਉਹਨੂੰ ਵੇਖ ਵੇਖ ਕੇ ਇੰਜੋਏ ਕਰ, ਪੁੱਤਰ ਨੂੰ ਵੇਖ ਕੇ ਇੰਜੋਏ ਕਰ, ਪੋਤਰੇ ਪੋਤਰੀ ਨੂੰ ਵੇਖ ਕੇ ਖੁਸ਼ ਹੋ, ਮੋਟਰਾਂ ਵੇਖ ਕੇ ਖੁਸ਼। ਪਰ ਲਗਾਤਾਰ ਪਕੜ ਢਿੱਲੀ ਕਰਦਾ ਜਾ, ਕਿਉਂਕਿ ਜਿੱਦਾਂ ਇੱਕ ਝਟਕੇ ਨਾਲ ਸਾਰਿਆਂ ਨੂੰ ਛੱਡਣਾ ਪਿਆ, ਪਕੜ ਜਿਤਨੀ ਮਜ਼ਬੂਤ ਹੋਵੇਗੀ ਤਕਲੀਫ ਉਤਨੀ ਜ਼ਿਆਦਾ ਹੋਵੇਗੀ। ਇਹ ਥੋੜਾ ਜਿਹਾ ਗਹਿਰਾ ਨੁਕਤਾ ਹੈ, ਸ਼ਾਇਦ ਪਕੜ ਵਿੱਚ ਆ ਜਾਏ। ਛੱਡਣਾ ਨਹੀਂ, ਜੰਗਲਾਂ ਚ ਨਹੀਂ ਜਾਣਾ, ਇਹਨਾਂ ਦੇ ਵਿੱਚ ਹੀ ਰਹਿਣਾ, ਪਰ ਪਕੜ ਢਿੱਲੀ ਕਰ ਦੇਣੀ। ਨਹੀਂ ਤੇ ਫਿਰ ਜਬ ਲਗ ਮੇਰੀ ਮੇਰੀ ਕਰੈ ਤਬ ਲਗ ਕਾਜ ਏਕ ਨਹੀਂ ਸਰੈ, ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਵਾਰੇ ਆਏ। ਐਸਾ ਗਿਆਨ ਵਿਚਾਰ ਮਨਾ, ਕੋਈ ਇਸ ਤਰ੍ਹਾਂ ਦੀ ਸੋਚ ਆਪਣੀ ਸੁਰਤ ਵਿੱਚ ਲਿਆ ਵੀ ਸੋਚਦੇ ਸੋਚਦੇ ਸੋਚਦੇ ਸੋਚਦੇ ਸੋਚਦੇ ਜਿੱਥੇ ਲੋਕੀ ਸੋਚਣਾ ਬੰਦ ਕਰਦੇ ਨੇ ਤੂੰ ਉੱਥੋਂ ਸੋਚਣਾ ਸ਼ੁਰੂ ਕਰੇ, ਤੇਰੀ ਐਡੀ ਉੱਚੀ ਸੋਚ ਹੋਵੇ। ਐਸਾ ਗਿਆਨ ਵਿਚਾਰ ਮਨਾ ਹਰ ਕੀ ਨਾ ਸਿਮਰੋ ਦੁੱਖ ਭੰਜਣਾ, ਸਭ ਕੁਝ ਛੱਡ ਕੇ ਮੈਂ ਮੇਰੀ ਹਰੀ ਸਿਮਰਨ ਵਿੱਚ ਜੁੱਟ ਜਾ। ਕਿਉਂ? ਕਿਉਂਕਿ ਜਬ ਲੱਗ ਸਿੰਘ ਰਹਿ ਬਨ ਮਾਏ ਤਬ ਲੱਗ ਬਨ ਫੁੱਲੇ ਹੀ ਨਾ। ਜਿਸ ਜੰਗਲ ਵਿੱਚ ਸ਼ੇਰ ਹੈ ਉੱਥੇ ਜੰਗਲੀ ਜਾਨਵਰ ਹੌਲੀ ਹੌਲੀ ਮੁੱਕਣ ਲੱਗ ਪੈਂਦੇ ਨੇ, ਕਿਉਂਕਿ ਉਹਨੇ ਰੋਜ਼ ਖਾਣੇ ਨੇ। ਜਿਸ ਸਰੀਰ ਰੂਪੀ ਜੰਗਲ ਵਿੱਚ ਹੰਕਾਰ ਹੈ ਉੱਥੇ ਕੋਮਲ ਗੁਣ ਖਤਮ ਹੋਣੇ ਸ਼ੁਰੂ ਹੋ ਜਾਂਦੇ ਨੇ। ਨਾ ਉੱਥੇ ਸੱਤ ਰਹੇਗਾ, ਨਾ ਸੰਤੋਖ, ਨਾ ਦਇਆ, ਨਾ ਧਰਮ, ਨਾ ਧੀਰਜ, ਕਿਉਂਕਿ ਇਹਨਾਂ ਨੂੰ ਈਗੋ ਖਾਂਦੀ ਜਾਂਦੀ। ਜਬ ਹੀ ਸਿਆਰ ਸਿੰਘ ਕੋ ਖਾਏ, ਸਿਆਰ ਮੈਨੇ ਗਿੱਦੜ, ਜਦੋਂ ਗਿੱਦੜ ਸ਼ੇਰ ਨੂੰ ਖਾ ਜਾਏ, ਜਦੋਂ ਨਿਮਰਤਾ ਈਗੋ ਨੂੰ ਨਿਗਲ ਜਾਏ, ਫੁੱਲ ਰਹੀ ਸਗਲੀ ਬਣ ਰਹਾ ਹੈ, ਤੇਰੇ ਅੰਦਰ ਦੈਵੀ ਗੁਣ, ਨੈਤਿਕ ਗੁਣ, ਸਦਾਚਾਰਕ ਗੁਣ ਪਣਪਣੇ ਸ਼ੁਰੂ ਹੋ ਜਾਣਗੇ। ਜੀਤੋ ਬੁੱਢਾ ਹਾਰੋ ਤਿਰੈ, ਜਿਹੜਾ ਸਮਝਦਾ ਮੈਂ ਜਿੱਤ ਗਿਆ ਵਾਂ, ਵਾਸਤਵ ਚ ਉਹ ਹਾਰ ਜਾਂਦਾ, ਤੇ ਜਿਹੜਾ ਨਿਮਰਤਾ ਨਾਲ ਕਹਿੰਦਾ ਵੀ ਮੈਂ ਹਾਰ ਗਿਆ, ਉਹ ਅਸਲ ਚ ਜਿੱਤ ਜਾਂਦਾ। ਗੁਰਪ੍ਰਸਾਦੀ ਪਾਰ ਉਤਰੈ, ਉਹ ਗੁਰੂ ਦੀ ਕਿਰਪਾ ਨਾਲ ਫਿਰ ਪਾਰ ਉਤਰਦਾ। ਮੈਂ ਅਗਲੀ ਪੰਕਤੀ ਵੀ ਸਾਧ ਸੰਗਤ ਜੀ ਤੁਹਾਡੀ ਅਸੀਸ ਨਾਲ ਤੁੱਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਖੋਲਣੀ, ਇਸ ਲਈ ਮੈਂ ਇਹਦਾ ਜ਼ਿਆਦਾ ਵਿਸਥਾਰ ਨਾ ਕਰਾਂ। ਕੱਕਾ ਕਾਮ ਕ੍ਰੋਧ ਭਰਮਿਓ, ਇਹ ਕਾਮ ਤੇ ਕ੍ਰੋਧ ਇੱਕੋ ਸਿੱਕੇ

ਪੰਜ ਤੇ ਚਾਰ ਨੌ ਏਕ ਸਵਾਨ ਦੋ ਸਵਾਨੀ ਨਾਲ ਭਲਕੇ ਭੌਂਕੈ ਨੌ ਤੇ ਦੋ ਗਿਆਰਾਂ ਅੱਛਾ ਜੇ ਗਿਣਦੇ ਜਾਈਏ ਤੇ ਪੰਜਾਹ ਹੋ ਜਾਣਗੇ ਪਰ ਮੈਨੂੰ ਉਹ ਸੂਈਆਂ ਜਿਹੜੀਆਂ ਨੇ ਬੜਾ ਪਰੇਸ਼ਾਨ ਕਰਦੀਆਂ ਨੇ ਇਸ ਕਰਕੇ ਮੈਨੂੰ ਵਾਪਸ ਉਧਰ ਆਉਣਾ ਪੈਣਾ ਕੱਕੇ ਕਾਮ ਕ੍ਰੋਧ ਭਰਮਿਓ ਮੂੜੇ ਮਮਤਾ ਲਾਗੇ ਤੁਧ ਹਰ ਵਿਸਰਿਆ ਅਗਲੀ ਪੰਕਤੀ ਹਜ਼ੂਰ ਗੁਰੂ ਅਮਰਦਾਸ ਬਖਸ਼ਿਸ਼ ਕਰ ਰਹੇ ਨੇ ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ ਵਿਦਵਾਨ ਬਹੁਤ ਹੈ ਪੜ੍ਹਨਾ ਬਹੁਤ ਹੈ ਵਿਚਾਰਨਾ ਵੀ ਬਹੁਤ ਹੈ ਕੂਕ ਕੂਕ ਕੇ ਲੋਕਾਂ ਨੂੰ ਵੀ ਉਪਦੇਸ਼ ਦੇਣਾ ਪਰ ਵਿਣ ਬੂਝੇ ਤੂੰ ਡੂਬ ਮੂਆ ਅਸਲ ਕਹਾਣੀ ਨੂੰ ਸਮਝੇ ਬਗੈਰ ਤੂੰ ਲਾਲਚ ਦੇ ਹੜ ਵਿੱਚ ਹੜ ਗਿਆ ਜਿਨ੍ਹਾਂ ਕੋਲ ਆਈ ਗ੍ਰੰਥ ਡਾਊਨਲੋਡ ਕੱਢ ਕੇ ਵੇਖੋ ਲਾਲਚ ਦੇ ਫਲੱਡ ਵਿੱਚ ਤੂੰ ਹੜ ਗਿਆ ਹੁਣ ਮੈਂ ਪਹਿਲਾਂ ਬੇਨਤੀ ਕੀਤੀ ਸੀ ਬਈ ਕੋਈ ਵੀ ਵਕਾਰ ਘੱਟ ਨਹੀਂ ਹੈ ਲੋਭ ਨੂੰ ਸਾਡੀ ਕਮਿਊਨਿਟੀ ਬਹੁਤਾ ਸੀਰੀਅਸਲੀ ਨਹੀਂ ਲੈਂਦੀ ਜਿੰਨਾ ਕੁ ਮੇਰਾ ਅਨੁਭਵ ਹੈ ਇਹ ਪਹਿਲੇ ਵਕਾਰ ਨੂੰ ਬਹੁਤ ਸੀਰੀਅਸਲੀ ਲੈਂਦੀ ਹੈ ਬੰਦੇ ਨੂੰ ਸੂਲੀ ਤੇ ਟੰਗ ਦੇਣਗੇ ਬੜਾ ਵੱਡਾ ਗੁਨਾਹ ਹੈ ਤੇਰਾ ਬਜਰ ਕਰੈਜੂ ਹੋਈ ਪਰ ਜਦੋਂ ਲਾਲਚ ਦੀ ਲੋਭ ਦੀ ਗੱਲ ਆਉਂਦੀ ਇਕਾਗਰਤਾ ਬਣਾਈ ਰੱਖਿਆ ਜੇ ਬੜੀ ਮੁਸ਼ਕਲ ਨਾਲ ਮਾਹੌਲ ਬਣਾਇਆ ਇੱਕ ਵਾਰੀ ਪਿਆਰ ਨਾਲ ਆਖੋ ਸਤਨਾਮ ਸ੍ਰੀ ਫਿਰ ਬੇਨਤੀ ਕਰਾਂ ਇਹ ਕਥਾ ਦਾ ਵਿਸ਼ਾ ਇਸ ਤਰ੍ਹਾਂ ਹੁੰਦਾ ਜਿਵੇਂ ਨਾ ਝੀਲ ਦਾ ਪਾਣੀ ਖੜਾ ਹੁੰਦਾ ਬਿਲਕੁਲ ਸ਼ਾਂਤ ਇੱਕ ਕੰਕਰ ਸੁੱਟ ਦਿਓ ਸਾਰੀ ਝੀਲ ਡਿਸਟਰਬ ਹੋ ਜਾਏਗੀ ਇਸ ਲਈ ਫਿਰ ਖੇਚਲਦੇ ਆਖੋ ਸਤਨਾਮ ਸ੍ਰੀ ਲਾਲਚ ਘੱਟ ਨਹੀਂ ਹੈ ਕਿਵੇਂ ਕਦੀ ਕਦੀ ਇਸ ਤਰ੍ਹਾਂ ਹੁੰਦਾ ਵੀ ਇੱਕ ਲਾਲਚੀ ਵਿਅਕਤੀ ਦੀ ਵਜ੍ਹਾ ਕਰਕੇ ਪੂਰੀ ਕੌਮ ਖੱਜਲ ਹੁੰਦੀ ਹੈ ਇੱਕ ਲਾਲਚੀ ਵਿਅਕਤੀ ਦੀ ਵਜ੍ਹਾ ਕਰਕੇ ਪੂਰਾ ਰਾਸ਼ਟਰ ਗੁਲਾਮ ਹੋ ਜਾਂਦਾ ਹੈ ਇੱਕ ਲਾਲਚੀ ਵਿਅਕਤੀ ਦੇ ਲਾਲਚ ਕਰਕੇ ਪੂਰਾ ਪੰਥ ਖੁਆਰ ਹੋ ਜਾਂਦਾ ਮੈਂ ਦੋ ਕੁ ਐਗਜ਼ੈਂਪਲ ਤੁਹਾਡੀ ਨਜ਼ਰ ਕਰਾਂ ਜਦੋਂ ਪਹਿਲੀ ਵਾਰ ਈਸਟ ਇੰਡੀਆ ਕੰਪਨੀ ਨੇ ਆਪਣੇ 250 ਸੈਨਿਕ ਕਲਕੱਤੇ ਬੰਦਰਗਾਹ ਤੇ ਉਤਾਰੇ ਨਾ ਤੇ ਉਹਨਾਂ ਦਾ ਕਮਾਂਡਰ ਸੀ ਮਿਸਟਰ ਰੋਬਰਟ ਕਲਾਈਵ ਬਸ ਥੋੜੇ ਜਿਹੇ ਮਿੰਟ ਨੇ ਮੇਰੇ ਕੋਲ ਦੇ ਦਿਓ ਮੈਨੂੰ ਸਾਥ ਦੇ ਦਿਓ ਰੋਬਰਟ ਕਲਾਈਵ ਜਦੋਂ ਉੱਥੇ ਉਤਰਿਆ ਤੇ ਇਹ ਬੰਗਾਲ ਜਿਹੜਾ ਸੀ ਸਾਰਾ ਇੱਕ ਸੀ ਜਿਹੜਾ ਹੁਣ ਤੁਸੀਂ ਢਾਕੇ ਵਾਲਾ ਜਿਹੜਾ ਉੱਧਰਲਾ ਬੰਗਲਾਦੇਸ਼ ਕਹਿੰਦੇ ਹੋ ਤੇ ਵੈਸਟ ਬੰਗਾਲ ਕਹਿੰਦੇ ਹੋ ਹੁਣ ਇਸ ਖਿੱਤੇ ਵਿੱਚ ਨਹਿਰਾਂ ਦਾ ਪਾਣੀ ਔਰ ਉਰਵਰਕ ਭਰਪੂਰ ਜ਼ਮੀਨ ਕਾਰਖਾਨੇ ਕੱਪੜੇ ਦੇ ਤੇ ਐਸੇ ਐਸੇ ਕਾਰਖਾਨੇ ਸਨ ਬਈ ਇੰਨੇ ਬਰੀਕ ਧਾਗੇ ਦੀ ਸਾੜੀ ਬਣਦੀ ਸੀ ਵੀ ਪੂਰੀ ਸਾੜੀ ਨੂੰ ਇੱਕ ਉਂਗਲ ਚ ਪਾਉਣ ਵਾਲੇ ਛੱਲੇ ਦੇ ਵਿੱਚੋਂ ਦੀ ਲੰਘਾਇਆ ਜਾ ਸਕਦਾ ਸੀ ਇੰਨਾ ਬਾ ਕਮਾਲ ਦਾ ਉਹ ਕਸਬੀ ਸਨ ਜਿਹੜੇ ਉਹ ਕਾਰੀਗਰ ਸਨ ਹੱਥ ਕਰਗੇ ਵਾਲੇ ਜਦੋਂ ਉਹਨੇ ਰੇਕੀ ਕੀਤੀ ਵੀ ਜ਼ਮੀਨ ਬੜੀ ਉਪਜਾਊ ਹੈ ਕਾਰਖਾਨੇ ਬੜੇ ਨੇ ਇਕੋਨੋਮੀ ਬੜੀ ਸ਼ਿਖਰ ਤੇ ਹੈ ਇਹਨਾਂ ਲੋਕਾਂ ਦੀ ਤਾਂ ਉਹਨੇ ਆਪਣੇ ਖੁਫੀਆ ਤੰਤਰ ਨੂੰ ਕਿਹਾ ਵੀ ਰੇਕੀ ਕਰੋ ਬਈ ਇਹਨਾਂ ਕੋਲ ਲੜਾਈ ਝਗੜੇ ਦਾ ਪ੍ਰਬੰਧ ਕਿੰਨਾ ਕੁ ਹੈ ਨਵਾਬ ਸਿਰਾਜੂ ਦੌਲਾ ਕੋਲ ਉਹ ਕਹਿਣ ਲੱਗੇ ਮਹਾਰਾਜ ਵੀ ਕੁੱਲ 18,000 ਸੈਨਿਕ ਨੇ ਇਤਨੀਆਂ ਤੋਪਾਂ ਨੇ ਇਤਨੀਆਂ ਬੰਦੂਕਾਂ ਨੇ ਇਤਨੇ ਨੇਜੇ ਨੇ ਇਤਨੀਆਂ ਕਿਰਪਾਨਾਂ ਨੇ ਸਾਰੀ ਲਿਸਟ ਲਿਆ ਕੇ ਅੱਗੇ ਰੱਖ ਦਿੱਤੀ ਹੁਣ ਇਹ ਆਇਆ ਸੀ 250 ਸੈਨਿਕਾਂ ਨਾਲ ਤੇ 30 ਅਸਿਸਟੈਂਟ ਸਨ ਜਿਨ੍ਹਾਂ ਵਿੱਚ ਵਾਟਰ ਕੈਰੀਅਰ ਹੈ ਧੋਬੀ ਹੈ ਮੋਚੀ ਹੈ ਨਾਈ ਹੈ ਤੇਲੀ ਹੈ ਇਹ ਕੁੱਲ ਮਿਲਾ ਕੇ 280 ਸਨ ਇਹਨੇ ਉੱਥੋਂ ਵਾਇਰਲੈਸ ਤੇ ਕੰਟੈਕਟ ਕੀਤਾ ਤੇ ਕਹਿਣ ਲੱਗਾ ਵੀ 18,000 ਫੌਜ ਦੇ ਨਾਲ ਮੈਂ 250 ਸੈਨਿਕਾਂ ਨਾਲ ਨਹੀਂ ਲੜ ਸਕਦਾ ਤੁਸੀਂ ਹੋਰ ਕੁਮਕ ਭੇਜੋ ਮਦਦ ਭੇਜੋ ਉੱਥੋਂ ਸੁਨੇਹਾ ਆਇਆ ਵੀ ਨਹੀਂ ਕੋਈ ਫੌਜ ਨਹੀਂ ਭੇਜੀ ਜਾਏਗੀ 250 ਸੈਨਿਕਾਂ ਨਾਲ ਹੀ ਤੂੰ ਨਵਾਬ ਸਿਰਾਜੂ ਦੌਲਾ ਨਾਲ ਲੜਨਾ ਹੈ ਹਾਂ ਤਰੀ ਅਸੀਂ ਇੱਕ ਮਦਦ ਕਰ ਸਕਦੇ ਹਾਂ ਇੱਥੇ ਇੱਕ ਕਲਕੱਤੇ ਦਾ ਬੜਾ ਅਮੀਰ ਵਿਅਕਤੀ ਹੈ ਸੇਠ ਮੀਰ ਚੰਦ ਉਹਨੂੰ ਤੂੰ ਮਿਲ ਲਈ ਉਹ ਤੇਰੀ ਕੋਈ ਮਦਦ ਕਰ ਦੇਗਾ ਰਾਬਰਟ ਕਲਾਈਵ ਮੀਰ ਚੰਦ ਨੂੰ ਮਿਲਿਆ ਮੀਰ ਚੰਦ ਕਹਿਣ ਲੱਗਾ ਵੀ ਇਹਦੇ ਚ ਮੈਂ ਕੁਛ ਨਹੀਂ ਕਰ ਸਕਦਾ ਪਰ ਹਾਂ ਜਿਹੜਾ ਨਵਾਬ ਸਿਰਾਜੂ ਦੌਲਾ ਦਾ ਸੈਨਾਪਤੀ ਹੈ ਮੀਰ ਜਾਫਰ ਉਹ ਮੇਰਾ ਮਿੱਤਰ ਹੈ ਮੈਂ ਤੇਰੀ ਉਹਦੇ ਨਾਲ ਮੀਟਿੰਗ ਕਰਾ ਦਿੰਦਾ ਰਾਬਰਟ ਕਲਾਈਵ ਦੀਆਂ ਅੱਖਾਂ ਚ ਚਮਕ ਆ ਗਈ ਕਹਿਣ ਲੱਗਾ ਮੀਟਿੰਗ ਕਰਾਓ ਮੈਂ ਗੱਲ ਲੰਮੀ ਨਾ ਕਰਾਂ ਰਾਬਰਟ ਕਲਾਈਵ ਤੇ ਨਵਾਬ ਸਿਰਾਜੂ ਦੌਲਾ ਦਾ ਸੈਨਾਪਤੀ ਮੀਰ ਜਾਫਰ ਇਹਨਾਂ ਦੀ ਕਲਕੱਤੇ ਮੀਟਿੰਗ ਹੋਈ ਮੀਟਿੰਗ ਵਿੱਚ ਰਾਬਰਟ ਕਲਾਈਵ ਨੇ ਮੀਰ ਜਾਫਰ ਨੂੰ ਕਿਹਾ ਵੀ ਜੇ ਤੂੰ ਚਾਹਵੇਂ ਤੇ ਬੰਗਾਲ ਦਾ ਨਵਾਬ ਤੂੰ ਬਣ ਸਕਣਾ ਉਹਨੇ ਕਿਹਾ ਕਿਵੇਂ ਉਹਨੇ ਉਹਦੇ ਕੰਨ ਵਿੱਚ ਫੁੱਸ ਫੁਸਾਇਆ

0: ਉਹਦੀਆਂ ਅੱਖਾਂ ਵਿੱਚ ਵੀ ਚਮਕ ਆ ਗਈ। ਕਹਿਣ ਲੱਗਾ ਪਰ ਕਿਵੇਂ? ਆਖਣ ਲੱਗਾ ਉਧਰੋਂ 18,000 ਫੌਜ ਲੈ ਕੇ ਤੂੰ ਆਵੇਂਗਾ, ਇਧਰੋਂ 250 ਸੈਨਿਕ ਲੈ ਕੇ ਮੈਂ ਆਵਾਂਗਾ, ਝੂਠੀ ਮੂਠੀ ਦੀ ਲੜਾਈ ਹੋਵੇਗੀ, ਥੋੜੀ ਜਿਹੀ ਝਗੜੇ ਮਗਰੋਂ ਤੂੰ ਸਰੈਂਡਰ ਕਰ ਦੇਗਾ, ਅਸੀਂ ਤੁਹਾਨੂੰ ਗ੍ਰਿਫਤਾਰ ਕਰ ਲਾਂਗੇ। ਗ੍ਰਿਫਤਾਰ ਕਰਨ ਤੋਂ ਬਾਅਦ ਤੁਹਾਨੂੰ ਜੇਲ੍ਹ ਭੇਜ ਦਿੱਤਾ ਜਾਏਗਾ ਔਰ ਥੋੜੇ ਸਮੇਂ ਬਾਅਦ ਅਸੀਂ ਤੈਨੂੰ ਨਵਾਬ ਬਣਾ ਦਿਆਂਗੇ। ਐਸਾ ਹੀ ਹੋਇਆ। ਮੈਦਾਨੇ ਜੰਗ ਵਿੱਚ ਦੋਵੇਂ ਫੌਜਾਂ ਆਈਆਂ, ਇੱਕ ਫਰਜ਼ੀ ਜਿਹੀ ਲੜਾਈ ਹੋਈ ਤੇ ਸੈਨਾਪਤੀ ਮੀਰ ਜਾਫਰ ਨੇ ਸਰੈਂਡਰ ਕਰ ਦਿੱਤਾ ਔਰ ਰਾਬਰਟ ਕਲਾਈਵ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਔਰ ਜੇਲ੍ਹ ਵਿੱਚ ਡੱਕ ਕੇ ਉਹਨਾਂ ਨੇ ਫਿਰ ਨਵਾਬ ਸਿਰਾਜੂ ਦੌਲਾ ਨੂੰ ਗ੍ਰਿਫਤਾਰ ਕੀਤਾ। ਕੁਝ ਦਿਨ ਜੇਲ੍ਹ 'ਚ ਰੱਖ ਕੇ ਉਹਨੂੰ ਕਤਲ ਕਰ ਦਿੱਤਾ, ਫਿਰ ਇੱਕ ਮੂਲ ਹਿੰਦੁਸਤਾਨੀ ਨੂੰ ਉਹਦੀ ਥਾਂ 'ਤੇ ਬਿਠਾਇਆ ਔਰ ਉਸ ਤੋਂ ਬਾਅਦ ਅਗਲਾ ਜਿਹੜਾ ਸੀ ਉਹ ਸੈਨਾਪਤੀ ਮੀਰ ਜਾਫਰ ਉਹਨੂੰ ਬਿਠਾਇਆ। ਉਹਨੇ ਕਲਕੱਤੇ ਤੋਂ ਇੱਕ ਜਲੂਸ ਕੱਢਿਆ ਰਾਬਰਟ ਕਲਾਈਵ ਨੇ, ਸਭ ਤੋਂ ਅੱਗੇ ਘੋੜੇ 'ਤੇ ਆਪ, ਪਿੱਛੇ 250 ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਦੇ ਸੈਨਿਕ, ਉਦੋਂ ਪਿੱਛੇ 18,000 ਨਵਾਬ ਸਿਰਾਜੂ ਦੌਲਾ ਦੀ ਫੌਜ। ਔਰ ਉਹ ਕਹਿੰਦਾ ਹੈ, ਉਹਨੇ ਜਿਹੜਾ ਡੈਰੀ ਵਿੱਚ ਲਿਖਿਆ ਉਹ ਕਹਿੰਦਾ, ਤਮਾਮ ਲੋਕ ਸੜਕਾਂ 'ਤੇ ਖੜ੍ਹੇ ਹੋ ਕੇ ਕਲੈਪਿੰਗ ਕਰ ਰਹੇ ਸਨ ਔਰ ਮੈਂ ਸੋਚ ਰਿਹਾ ਸਾਂ ਵੀ ਜੇ ਇੱਕ ਇੱਕ ਪੱਥਰ ਚੁੱਕ ਲੈਣ ਤੇ ਇਹਨਾਂ ਦੇ ਸਾਹਮਣੇ ਸਾਡੀ 250 ਦੀ ਪਾਇਆ ਕੁਛ ਵੀ ਨਹੀਂ, ਪਰ ਸਾਡਾ ਕਿਸੇ ਨੇ ਵਿਰੋਧ ਨਹੀਂ ਕੀਤਾ, ਸਗੋਂ ਸਾਡਾ ਸਵਾਗਤ ਕੀਤਾ। ਔਰ ਮੋਰਲ ਆਫ ਸਟੋਰੀ ਇਹ ਹੈ ਵੀ ਜੇ ਸੈਨਾਪਤੀ ਮੀਰ ਜਾਫਰ ਦੀ ਨੀਤ ਖਰਾਬ ਨਾ ਹੁੰਦੀ, ਜੇ ਉਹ ਲਾਲਚ ਦੇ ਹੜ ਵਿੱਚ ਨਾ ਹੜਦਾ ਤੇ ਜਿਹੜਾ ਕਈ ਸਦੀਆਂ ਦੇਸ਼ ਨੇ ਗੁਲਾਮੀ ਦਾ ਸੰਤਾਪ ਹੰਢਾਇਆ, ਸ਼ਾਇਦ ਉਸ ਗੁਲਾਮੀ ਦੇ ਸੰਤਾਪ ਤੋਂ ਅਸੀਂ ਬਚ ਜਾਂਦੇ। ਹੋਰ ਬੇਨਤੀ ਕਰਾਂ ਬਲਦੇਵ ਸਿੰਘ, ਸਤਿ ਸੰਗਤ ਜੀ, ਬਲਦੇਵ ਸਿੰਘ ਨੂੰ ਲਾਲਚ ਮਾਰ ਗਿਆ ਵੀ ਜੇ ਸਿੱਖਾਂ ਦਾ ਕੋਈ ਵੱਖਰਾ ਖਿੱਤਾ ਬਣ ਗਿਆ ਤੇ ਮੇਰੀਆਂ ਗੋਰਖਪੁਰ ਵਾਲੀਆਂ ਖੰਡ ਦੀਆਂ ਮਿੱਲਾਂ ਉਧਰ ਚਲੀਆਂ ਜਾਣੀਆਂ ਨੇ, ਮੈਨੂੰ ਪ੍ਰਾਪਤ ਨਹੀਂ ਹੋਣੀਆਂ, ਉਹਦੀ ਨੀਤ ਖਰਾਬ ਹੋ ਗਈ। ਤੇ ਉਹ ਕਹਿੰਦੇ ਨੇ ਵੀ ਇਸ ਰਾਜ ਕੋ ਕਿਆ ਜਾਣੇ ਸਾਹਿਲ ਕੇ ਤਮਾਸ਼ਾਈ, ਹਮ ਡੂਬ ਕੇ ਸਮਝੇ ਹੈ ਸਮੁੰਦਰ ਕੀ ਗਹਿਰਾਈ, ਯੇ ਜ਼ਬਰ ਵੀ ਦੇਖਾ ਹੈ ਤਾਰੀਖ ਕੀ ਨਜ਼ਰੋਂ ਨੇ, ਲਮਹੋਂ ਨੇ ਖਤਾ ਕੀ ਥੀ ਸਦੀਓ ਨੇ ਸਜ਼ਾ ਪਾਈ। ਉਹ ਬਲਦੇਵ ਸਿੰਘ ਦੀ ਛੋਟੀ ਜਿਹੀ ਮਿਸਟੇਕ ਜਿਹੜੀ ਉਹਨੇ ਇੱਕ ਲਮਹੇ ਵਿੱਚ ਕੀਤੀ, ਉਹਦੀ ਸਜ਼ਾ ਸਦੀਆਂ ਵਾਸਤੇ ਭੁਗਤ ਰਹੀ ਹੈ ਕਮਿਊਨਿਟੀ ਔਰ ਅੱਗੇ ਆਉਣ ਵਾਲੇ ਸਮੇਂ 'ਚ ਪਤਾ ਨਹੀਂ ਕਿੰਨਾ ਸਮਾਂ ਉਹ ਭੁਗਤੇਗੀ। ਲਾਲਚ ਕੋਈ ਛੋਟਾ ਵਕਾਰ ਨਹੀਂ ਹੈ, ਲਾਲਚ ਅਧੀਨ ਹੋ ਕੇ ਹੀ ਗੰਗੂ ਨੇ ਮਾਤਾ ਗੁਜਰ ਕੌਰ ਜੀ ਤੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ, ਸਾਹਿਬਜ਼ਾਦਾ ਫਤਿਹ ਸਿੰਘ ਨੂੰ ਗ੍ਰਿਫਤਾਰ ਕਰਵਾਇਆ ਸੀ। ਅਸੀਂ ਹੁਣ ਤੱਕ ਕਹਿੰਦੇ ਹਾਂ ਵੀ ਜਾ ਵੇ ਗੰਗੂ ਪਾਪੀਆ ਲਾਣ ਤਾਂ ਸੰਭਾਲ ਵੇ, ਨੀਹਾਂ 'ਚ ਸ਼ਹੀਦ ਹੋ ਗਏ ਗੋਬਿੰਦ ਦੇ ਲਾਲ ਵੇ। ਇਹ ਮੈਂ ਕਿਉਂ ਬੇਨਤੀ ਕਰ ਰਿਹਾ, ਕਿਉਂਕਿ ਸਤਿਗੁਰੂ ਗੁਰੂ ਅਮਰਦਾਸ ਨੇ ਬਚਨ ਕੀਤਾ ਹੈ ਕਿ ਭਾਈ ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ, ਵਿਣ ਬੂਝੈ ਤੂੰ ਡੂਬ ਮੂਆ। ਇਹ ਲਾਲਚ ਦੇ ਫਲੱਡ ਵਿੱਚ ਤੂੰ ਆਤਮਕ ਮੌਤੇ ਮਰ ਗਿਆ, ਤੇਰੀ ਆਤਮਕ ਮੌਤ ਹੋ ਗਈ ਹੈ। ਔਰ ਸਤਿਸੰਗਤ ਜੀ, ਜਦੋਂ ਗੱਲ ਕਿਸੇ ਤੇ ਵਿਸ਼ਵਾਸ ਦੀ ਆਉਂਦੀ ਹੈ ਤੇ ਮਹਾਰਾਜ ਨੇ ਬਾਣੀ 'ਚ ਇਹ ਨਹੀਂ ਲਿਖਿਆ ਵੀ ਕਾਮੀ ਬੰਦੇ ਦਾ ਵਿਸ਼ਵਾਸ ਨਾ ਕਰੀ, ਹੰਕਾਰੀ ਬੰਦੇ ਦਾ ਵਿਸ਼ਵਾਸ ਨਾ ਕਰੀ। ਜਦੋਂ ਲੋਭੀ ਦੀ ਗੱਲ ਆਉਂਦੀ ਹੈ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ, ਲੋਭੀ ਕਾ ਵੇਸਾ ਨਾ ਕੀਚੈ, ਜੇ ਕਾ ਪਾਰ ਵਸਾਏ। ਕਿਉਂ? ਕਿਉਂਕਿ ਅੰਤਕਾਲ ਤਿੱਥੈ ਤੂ ਹੈ ਜਿੱਥੈ ਹੱਥ ਨਾ ਪਾਏ। ਹੁਣ ਤੁਸੀਂ ਜਿਹੜਾ ਉਹ ਨਗਰ ਹੈ ਜਿੱਥੇ ਕਲਗੀਧਰ ਪਾਤਸ਼ਾਹ ਸਨ ਉਦੋਂ ਕੋਟਕਪੁਰੇ ਦੇ ਆਲੇ ਦੁਆਲੇ, ਉੱਥੋਂ ਨੱਕ ਦੀ ਸੇਧ ਦੇ ਉੱਤੇ ਤੁਸੀਂ ਫਤਿਹਗੜ੍ਹ ਸਾਹਿਬ ਨੂੰ ਵੇਖੋ। ਜਿੰਨਾ ਘੋੜਾ ਕਲਗੀਧਰ ਪਾਤਸ਼ਾਹ ਭਜਾਉਂਦੇ ਸਨ ਉਹ ਕੋਈ ਬਹੁਤ ਲੰਬਾ ਸਫ਼ਰ ਨਹੀਂ ਸੀ, ਪਰ ਗੰਗੂ ਨੇ ਉੱਥੇ ਲਿਆ ਕੇ ਸਾਹਿਬਜ਼ਾਦਿਆਂ ਨੂੰ ਖੜਾ ਕੀਤਾ ਜਿੱਥੇ ਐਡੀ ਵੱਡੀ ਮਾਰਸ਼ਲ ਕੌਮ ਦੀ ਵੀ ਕੋਈ ਪੇਸ਼ ਨਾ ਗਈ ਔਰ ਬੱਚੇ ਸ਼ਹੀਦ ਹੋ ਗਏ। ਇਸ ਵਾਸਤੇ ਮੈਂ ਬੇਨਤੀ ਕਰਨਾ ਹੁੰਦਾ, ਕੁਝ ਗੁਰਮੁਖ ਮੇਰੇ ਨਾਲ ਨਹੀਂ ਵੀ ਸਹਿਮਤ ਹੁੰਦੇ, ਵੀ ਲੋਭੀ ਬੰਦਾ ਬਹੁਤ ਖਤਰਨਾਕ ਹੁੰਦਾ। ਉਹ ਪੂਰੇ ਰਾਸ਼ਟਰ ਨੂੰ ਵੇਚ ਦਿੰਦਾ, ਉਹ ਪੂਰੀ ਕੌਮ ਨੂੰ ਵੇਚ ਦਿੰਦਾ, ਉਹ ਸ਼ੀਰਖੋਰ ਬੱਚਿਆਂ ਨੂੰ ਨੀਹਾਂ ਵਿੱਚ ਖੜਾ ਕਰ ਦਿੰਦਾ। ਇਸ ਲਈ ਇਹਨੂੰ ਇੰਨਾ ਲਾਈਟਲੀ ਨਾ ਲਿਆ ਕਰੋ। ਫਿਰ ਹੋਰ ਬੇਨਤੀ ਕਰਾਂ, ਜਿਹੜਾ ਇੱਕ ਡਾਲਰ ਤੇ ਇੱਕ ਰੁਪਈਏ ਤੇ ਡੋਲ ਗਿਆ, ਉਹ ਮਿਲੀਅਨ ਟ੍ਰਿਲੀਅਨ ਤੇ ਕਿਉਂ ਨਹੀਂ ਡੋਲੇਗਾ ਜੀ? ਉਹਨੂੰ ਵੱਡੀ ਜ਼ਿੰਮੇਵਾਰੀ ਕਿਵੇਂ ਦਿੱਤੀ ਜਾ ਸਕਦੀ ਹੈ? ਜਿਹੜਾ 100 ਤੇ ਡੋਲ ਗਿਆ, 1000 ਤੇ ਡੋਲ ਗਿਆ, 10,000 ਤੇ ਡੋਲ ਗਿਆ, ਤੁਸੀਂ ਪੂਰੀ ਕੌਮ ਦੀ ਵਾਗਡੋਰ ਉਹਨੂੰ ਥਮਾ ਦਿਓ? ਕਿੱਡੀ ਵੱਡੀ ਬੇਵਕੂਫੀ ਹੈ! ਇਹ ਤੁਹਾਨੂੰ ਉੱਥੇ ਲਿਜਾ ਕੇ ਖੜਾ ਕਰ ਦੇਗਾ ਜਿੱਥੇ ਫਿਰ ਕੋਈ ਪੇਸ਼ ਨਹੀਂ ਜਾਏਗੀ। ਖਿਮਾ ਕਰਨਾ, ਏਦੂ ਵੱਡੀ ਐਗਜ਼ੈਂਪਲ ਮੈਂ ਰੋਬਰਟ ਕਲਾਈਵ ਦੀ ਗੱਲ ਤੁਹਾਡੇ ਸਾਹਮਣੇ ਕੀਤੀ ਹੈ, ਮੈਂ ਬਲਦੇਵ ਸਿੰਘ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ, ਮੈਂ ਪਾਪੀ ਗੰਗੂ ਦੀ ਗੱਲ ਤੁਹਾਡੇ ਸਾਹਮਣੇ ਰੱਖੀ ਹੈ, ਔਰ ਇਹ ਤਿੰਨ ਨਹੀਂ, ਇਸ ਤਰ੍ਹਾਂ ਦੀਆਂ ਦਰਜਨਾਂ ਤੇ ਸੈਂਕੜੇ ਉਦਾਹਰਨਾਂ 239 ਸਾਲ ਦੇ ਪੀਰੀਅਡ ਵਿੱਚੋਂ ਅਸੀਂ ਸ਼ੇਅਰ ਕਰ ਸਕਦੇ ਹਾਂ। ਉਹ ਸਾਰੀਆਂ ਮੇਰੀਆਂ ਅੱਖਾਂ ਦੇ ਸਾਹਮਣਿਓਂ ਲੰਘ ਰਹੀਆਂ ਨੇ, ਪਰ ਵਕਤ ਮੈਨੂੰ ਇਜਾਜ਼ਤ ਨਹੀਂ ਦਿੰਦਾ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਕਹਿਣ ਲੱਗੇ, ਕੱਕੈ ਕਾਮ ਕ੍ਰੋਧ ਭਰਮਿਓ। ਜਦੋਂ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਵਕਾਰਾਂ ਦੀ ਗੱਲ ਕਰਦੇ, ਸੋ ਸਲੋਕ ਸਹਿਸਕ੍ਰਿਤੀ ਮਹੱਲਾ ਪੰਜਵਾਂ, ਧਿਆਨ ਦਿਆ ਜੇ, ਤੇ ਕ੍ਰਮ ਵਾਰ ਪਹਿਲਾਂ ਕਾਮ, ਫਿਰ ਕ੍ਰੋਧ, ਫਿਰ ਲੋਭ, ਫਿਰ ਮੋਹ ਤੇ ਫਿਰ ਅਹੰਕਾਰ। ਕੀ ਲਿਖਦੇ? ਕਹਿੰਦੇ, ਹੇ ਕਾਮੰ ਨਰਕ ਵਿਸ਼ਰਾਮੰ। ਅੱਛਾ, ਹੁਣ ਮੈਨੂੰ ਖਿਮਾ ਕਰਨਾ, ਅਸੀਂ ਕਈ ਵਾਰ ਸਮਝ ਲੈਣ ਵੀ ਮਰਨੋ ਉਪਰੰਤ ਨਰਕ ਵਿੱਚ ਪਵਾਂਗੇ। ਨਹੀਂ, ਕਾਮੁਕ ਉਤੇਜਨਾ ਦਾ ਸ਼ਿਕਾਰ ਹੋਣਾ ਅਸੀਂ ਯੂਜ਼ ਟੂ ਹੋ ਜਾਂਦੇ ਹਾਂ, ਸਾਨੂੰ ਪਤਾ ਨਹੀਂ ਲੱਗਦਾ, ਇਹ ਜ਼ਿੰਦਗੀ ਨੂੰ ਨਰਕ ਹੀ ਬਣਾ ਦਿੰਦਾ ਹੈ, ਇਹੀ ਨਰਕ ਹੈ, ਹੋਰ ਕਿਹੜੀ ਨਰਕ ਹੈ? ਇੱਕ ਗੁਰੂ ਕਾ ਸਿੱਖ ਜੀਵਨ ਜਾਚ ਗੁਰਮਤ ਅਨੁਸਾਰ ਬਤੀਤ ਕਰਨ ਵਾਲਾ, ਉਹ ਭਾਵੇਂ ਧਨ ਥੋੜਾ ਜਿਹਾ ਕਮਾਉਂਦਾ, ਜਦੋਂ ਘਰ ਆਉਂਦਾ ਹੈ ਉਸ ਧਨ ਦੇ ਨਾਲ ਉਹ ਕੁਝ ਰਿਕੁਆਇਰਮੈਂਟ ਜਿਹੜੀ ਹੈ ਪਰਿਵਾਰ ਦੀ ਉਹ ਲੈ ਆਉਂਦਾ, ਕੋਈ ਫਰੂਟ ਰੱਖ ਦਿੱਤਾ, ਸਬਜ਼ੀਆਂ ਰੱਖ ਦਿੱਤੀਆਂ, ਬੱਚਿਆਂ ਵਾਸਤੇ ਕੁਝ ਖਾਣ ਲਈ ਚੀਜ਼ ਲੈ ਆਇਆ, ਭਾਵੇਂ ਉਹ 100, 200, 300 ਹੀ ਕਮਾਉਂਦਾ, ਸਾਰਾ ਪਰਿਵਾਰ ਪੱਬਾਂ ਪਾਰ ਹੋ ਕੇ ਨੱਚਦਾ ਫਿਰਦਾ। ਇੱਕ ਕਾਮੀ ਵਿਅਕਤੀ, ਉਹਦੀ ਇਸਤਰੀ ਪੁੱਛਦੀ ਫਿਰਦੀ ਹੈ, ਜੀ ਕਿੱਥੇ ਹੋ, ਕਦੋਂ ਆਵੋਗੇ ਜੀ? ਉਹ ਹੁੰਦਾ ਕਿਤੇ ਹੈ ਤੇ ਦੱਸਦਾ ਕਿਤੇ ਹੈ। ਇਹੀ ਨਰਕ ਹੈ, ਮੈਨੂੰ ਖਿਮਾ ਕਰ ਦੇਣਾ, ਹੋਰ ਕਿਹੜੀ ਨਰਕ ਹੈ? ਇਤਫਾਕ ਨਹੀਂ ਹੈ, ਵਿਸ਼ਵਾਸ ਨਹੀਂ ਹੈ, ਆਚਰਣ ਨਹੀਂ ਹੈ। ਇਸ ਲਈ ਹਜ਼ੂਰ ਨੇ ਇਸ ਗੱਲ ਤੇ ਜ਼ੋਰ ਦਿੱਤਾ ਵੀ ਮੇਰਾ ਜਿਹੜਾ ਸਿੱਖ ਹੈ ਉਹ ਵਿਸ਼ੇ ਵਕਾਰਾਂ ਦੇ ਅਧੀਨ ਜੀਵਨ ਬਤੀਤ ਨਹੀਂ ਕਰੇਗਾ, ਇਹਨਾਂ ਨੂੰ ਸੁਰਚ ਕਰੇਗਾ। ਕਿਵੇਂ? ਜਿਵੇਂ ਸਾਧ ਸੰਗਤ ਜੀ, ਇੱਕ ਰੱਥ ਹੈ, ਉਸ ਰੱਥ ਦੇ ਅੱਗੇ 5 ਘੋੜੇ ਜੁੱਪੇ ਹੋਏ ਨੇ, ਉਹਦੇ ਉੱਤੇ ਉਹਦਾ ਰੱਥ ਦਾ ਮਾਲਕ ਇੱਕ ਰਥਵਾਨ ਹੁੰਦਾ, ਇੱਕ ਸਾਰਥੀ ਹੁੰਦਾ। ਹੁਣ ਜੇ 5 ਘੋੜੇ ਆਜ਼ਾਦ ਨੇ, ਉਹਨਾਂ ਦੇ ਮੂੰਹ ਚ ਕੋਈ ਲਗਾਮ ਨਹੀਂ, ਠੇਠ ਪੰਜਾਬੀ ਸ਼ਬਦ ਹੈ ਕੜਿਆਲਾ, ਉਹਨਾਂ ਦੇ ਮੂੰਹ ਚ ਕੋਈ ਕੜਿਆਲਾ ਨਹੀਂ, ਜਦੋਂ ਕੜਿਆਲਾ ਪਾਉਂਦੇ ਨਾ ਘੋੜੇ ਨੂੰ, ਉਹਦੀ ਸ਼ੇਪ ਇਸ ਤਰ੍ਹਾਂ ਦੀ ਹੁੰਦੀ, ਉਹ ਲੋਹੇ ਦਾ ਜਿਹੜਾ ਉਪਕਰਨ ਨੇ ਉਹ ਜੀਭ ਨੂੰ ਉਹਦੀ ਨੂੰ ਪੂਰੀ ਤਰ੍ਹਾਂ ਕਾਬੂ ਕਰ ਲੈਂਦਾ, ਜੀਭ ਬੜੀ ਨਾਜੁਕ ਚੀਜ਼ ਹੈ। ਹੁਣ ਜਦੋਂ ਉਹਨੂੰ ਰੋਕਣਾ ਹੈ ਤੇ ਜੀਭ ਨੂੰ ਖਿੱਚ ਪੈਣੀ, ਰੁਕੇਗਾ ਕਿਵੇਂ? ਨਹੀਂ, ਉਹਨੂੰ ਮੋੜਨਾ ਤੇ ਜੀਭ ਨੂੰ ਥੋੜਾ ਜਿਹਾ ਖੱਬੇ ਨੂੰ ਮੋੜਨਾ ਤੇ ਖੱਬੇ ਪਾਸਿਓਂ ਖਿੱਚ ਪਏਗੀ, ਸੱਜੇ ਮੋੜਨਾ ਤੇ ਸੱਜੇ ਪਾਸਿਓਂ ਖਿੱਚ ਪਏਗੀ, ਭਜਾਣਾ ਹੈ ਤੇ ਉਤਾਂ ਨੂੰ ਹੁਜਕਾ ਵੱਜੇਗਾ, ਉਹ ਸਪਾਟ ਹੋ ਜਾਂਦਾ। ਹੁਣ ਉਹ ਜਿਹੜਾ ਰੱਥ ਹੈ ਉਹਨੂੰ ਜਿੱਥੇ ਮਰਜ਼ੀ ਉਹ ਰੋਕ ਲਏਗਾ, ਜਿੱਥੇ ਮਰਜ਼ੀ ਮੋੜ ਲਏਗਾ, ਜਿੱਥੇ ਮਰਜ਼ੀ ਭਜਾ ਲਏਗਾ, ਤੇ ਜਿਸ ਰੱਥ ਦੇ 5 ਘੋੜੇ ਆਜ਼ਾਦ ਨੇ, ਮੂੰਹ ਚ ਕੋਈ ਲਗਾਮ ਨਹੀਂ, ਘੋੜਾ ਨਹੀਂ, ਉਹ ਆਪ ਮੁਹਾਰੇ ਹੋ ਕੇ ਭੱਜਣਗੇ, ਇੱਕ ਸੱਜੇ ਖਿੱਚੇਗਾ, ਇੱਕ ਖੱਬੇ ਖਿੱਚੇਗਾ, ਉਹ ਕਿਸੇ ਟੋਏ ਵਿੱਚ ਖਤਾਣ ਵਿੱਚ ਜਾ ਕੇ ਡਿੱਗਣਗੇ, ਆਪ ਵੀ ਇੰਜਰਡ ਹੋਣਗੇ, ਰੱਥ ਵੀ ਟੁੱਟ ਜਾਏਗਾ, ਔਰ ਜਿਹੜਾ ਉੱਤੇ ਚੜਿਆ ਹੋਇਆ ਹੈ ਉਹਦਾ ਵੀ ਨੁਕਸਾਨ ਹੋਵੇਗਾ। ਇਹਨਾਂ ਵਕਾਰਾਂ ਨੂੰ ਖੁੱਲਾ ਛੱਡਣਾ ਇਸ ਤਰ੍ਹਾਂ ਹੈ ਜਿਵੇਂ ਉਹਨਾਂ ਘੋੜਿਆਂ ਨੂੰ ਆਜ਼ਾਦ ਕਰ ਦੇਣਾ ਹੈ, ਤੇ ਇਹਨਾਂ ਘੋੜਿਆਂ ਦੇ ਮੂੰਹ ਚ ਜਿਵੇਂ ਲਗਾਮ ਪਾਈ ਦੀ ਹੈ, ਕੜਿਆਲਾ ਪਾਈ ਦਾ, ਇਹਨਾਂ ਵਕਾਰਾਂ ਨੂੰ ਸੁਰਚ ਕਰਨਾ, ਕਾਮ ਨੂੰ ਸੰਤਾਨ ਉਤਪਤੀ ਲਈ, ਕ੍ਰੋਧ ਨੂੰ ਗੈਰਤ ਵਾਸਤੇ, ਲੋਭ ਨੂੰ ਰਿਕੁਆਇਰਮੈਂਟ ਦੀ ਪੂਰਤੀ ਵਾਸਤੇ, ਮੋਹ ਨੂੰ ਪ੍ਰੇਮ ਵਿੱਚ ਰੂਪਾਂਤਰਿਤ ਕਰਨਾ ਹੈ, ਤੇ ਹੰਕਾਰ ਨੂੰ ਗੈਰਤ ਵਿੱਚ ਬਦਲ ਕੇ, ਤੇ ਜ਼ਿੰਦਗੀ ਨੂੰ ਸਮੂਥਲੀ ਗੁਰੂ ਦੇ ਦੱਸੇ ਮਾਰਗ ਦੇ ਉੱਤੇ ਲੈ ਕੇ ਜਾਣਾ। ਮਾਰਨਾ ਨਹੀਂ ਇਹਨਾਂ ਵਕਾਰਾਂ ਨੂੰ, ਮਾਰੇ ਤੇ ਜਾ ਹੀ ਨਹੀਂ ਸਕਦੇ, ਇਹਨਾਂ ਨੂੰ ਸੁਰ ਵਿੱਚ ਕਰਨਾ। ਔਰ ਇਸ ਪ੍ਰਕਾਰ ਗੁਰੂ ਅਮਰਦਾਸ ਮਹਾਰਾਜ ਨੇ ਤਰਸ ਕੀਤਾ, ਪੜ੍ਹੈ ਗੁਣੈ ਤੂੰ ਬਹੁਤ ਪੁਕਾਰੈ। ਪੜ੍ਹਨਾ ਚੰਗੀ ਗੱਲ ਹੈ, ਪੁਕਾਰਨਾ ਚੰਗੀ ਗੱਲ ਹੈ, ਦੱਸਣਾ ਚੰਗੀ ਗੱਲ ਹੈ, ਪਰ ਜੇ ਤੁਰੀਏ ਨਾ ਤੇ ਹਜ਼ੂਰ ਕਹਿੰਦੇ ਨੇ ਕਿਆ ਪੜ੍ਹੀਐ, ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਕਿਤੇ ਜਾਣਾ ਹੈ, ਫੋਨ ਵਿੱਚ GPS ਕੱਢ ਲਿਆ, ਮੰਜ਼ਿਲ ਡੈਸਟੀਨੇਸ਼ਨ ਵੀ ਫੀਡ ਕਰ ਦਿੱਤੀ ਹੈ, ਅੱਗੇ ਸਾਹਮਣੇ ਸਟੈਂਡ ਤੇ ਲਾ ਵੀ ਲਿਆ ਹੈ, ਤੇ ਹੁਣ ਉਹਨੂੰ ਫੋਲੋ ਹੀ ਨਹੀਂ ਕਰਦਾ ਤੇ GPS ਵਿਚਾਰਾ ਕੀ ਕਰੇਗਾ। ਸੋ ਇਸ ਪ੍ਰਕਾਰ ਇਹ ਗੁਰੂ ਸਰੂਪ ਸਾਧ ਸੰਗਤ ਜੀ ਅੱਠਵਾਂ ਬੰਦ ਜਾਂ ਪਦਾ, ਇਹ ਪੱਟੀ ਬਾਣੀ ਦਾ ਮੈਂ ਤੁਹਾਡੇ ਸਾਹਮਣੇ ਰੱਖਿਆ। ਨਾਵਾਂ ਤੱਤੈ ਤਾਮਸ ਜਲਿਓ ਮੂੜੇ, ਥੱਥੈ ਥਾਨ ਭ੍ਰਿਸ਼ਟ ਹੋਆ। ਇਹ ਅਗਲਾ ਬੰਦ ਹੈ। ਤੁੱਚ ਬੁੱਧੀ ਅਨੁਸਾਰ ਮੈਂ ਇਹਦੀ ਵਿਚਾਰ ਲੈ ਕੇ ਕੱਲ੍ਹ ਤੁਹਾਡੇ ਚਰਨਾਂ ਵਿੱਚ ਫਿਰ ਆਉਣ ਦਾ ਯਤਨ ਕਰਾਂਗਾ, ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਿਸ਼ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਧ ਸਿੰਘ ਜੀ ਆਪ ਜੀ ਨੂੰ ਲੜੀਵਾਰ ਪਿੱਤਰ ਬਾਣੀ ਸ਼ਬਦ ਵਿਚਾਰ ਗੁਰ ਇਤਿਹਾਸ ਗੁਰਮਤਿ ਵਿਚਾਰਾਂ ਰਾਹੀਂ ਜੋੜ ਰਹੇ ਸਨ। ਸਤਿਕਾਰਯੋਗ ਭਾਈ ਸਾਹਿਬ ਭਾਈ ਜਸਵਿੰਦਰ ਸਿੰਘ ਜੀ, ਲੁਧਿਆਣੇ ਵਾਲੇ ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਸਤਿਕਾਰਯੋਗ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਹਜ਼ੂਰੀ ਰਾਗੀ ਸਾਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਾਲਾ ਕੀਰਤਨ ਜਥਾ, ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਾ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਉ ਸਿਮਰੋ ਸ੍ਰੀ ਹਰ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਗਰ ਨਾਉ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਟ ਕੀਤਾ ਦਿਨ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲਵਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆ ਰਿਹਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤੇ ਇਹਨਾਂ ਦੀ ਕਮਾਈ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾ ਵੈ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈ ਜਪੰਥ ਕੀ ਜੀਤਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰੱਖਾ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਬੰਦ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਇਹ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਪਾਰ ਮਿਹਰਾਂ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਦੀਵਾਨਾਂ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ 6 ਪੌੜੀ ਗ੍ਰੰਥ ਸਾਹਿਬ ਜੀ ਕੇ ਗਾਇਨ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਹੋਈਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਤ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਵਾਲੀ ਸੰਗਤ ਦੀ ਹਾਜ਼ਰੀ ਤਿਲਫੁਲ ਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਕਲਾ ਦਾਤ ਬਖਸ਼ਣੀਆਂ ਪਿਆਰੇ ਖਾਲਸਾ ਬੰਦੀ ਚੜ੍ਹਦੀ ਕਲਾ ਕਰਨੀ ਜੇਲਾਂ ਜਵਾਨ ਪਿਆਰੇ ਗੁਰਸਿੱਖਾਂ ਦੇ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨੇ ਵਿੱਚੋਂ ਕੜਾ ਪ੍ਰਸ਼ਾਦ ਦੇ ਸੱਚ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਚ ਵਰਤਾਉਣ ਦੀ ਆਗਿਆ ਬਖਸ਼ਣ ਬੇਨਤੀਆਂ ਗੁਰਮਿਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਉਪਰੰਤ ਆਪਣੇ ਸੁਖਾਸਨ ਦੀ ਸੇਵਾ ਆਪ ਬਖਸ਼ ਕਰਕੇ ਲੈ ਲੈਣੀ ਸੀ ਪਿਆਰੇ ਮੇਲ ਜਿਲਾਮਣਿਆ ਦਰਾ ਨਾਮ ਚਿੱਤਾ ਵੈ ਨਾਨਕ ਨਾਮ ਛੱਡਦੀ ਕਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੁਰੂ ਜੀ ਕੇ ਦਰਸ਼ਨ ਕੋ ਬਲ ਜਾਊ, ਜਪ ਜਪ ਜੀਵਾ ਸਤਿਗੁਰ ਨਾਓ, ਸੋ ਕਹੋ ਟਲ ਗੁਰ ਸੇਵੀਐ ਅਹਿਨਸ ਸਹਿਜ ਸੁਭਾਏ। ਦਰਸ਼ਨ

ਆਓ ਦਾਰਮੀਤ ਪੂਤ ਰਥ ਸੰਪਤ ਧਨ ਪੂਰਨ ਸਭ ਮਹੀ ਅਵਰ ਸਗਲ ਮਿਥਿਆ ਏ ਜਾਨੋ ਭਜਨ ਰਾਮ ਕੋ ਸਹੀ ਫਿਰਤ ਫਿਰਤ

0: ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁੜ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ। ਆਪ ਜੀ ਨੇ ਸੰਧਿਆ ਦਵਾਨੋ ਚ ਹਾਜ਼ਰੀ ਭਰੀਆਂ ਗੁਰੂ ਸਾਹਿਬ ਜੀ ਕਿਰਪਾ ਕਰਨ ਸੁਣ ਸੰਗਤਾਂ ਦੀ ਹਾਜ਼ਰ ਪ੍ਰਵਾਨ ਕਰਨ, ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਰਠ ਮਹੱਲਾ ਪੰਜਪਾ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਾਗਾ, ਜਮ ਲਚਾਏ ਕਰ ਭਾਗਾ। ਪ੍ਰਭ ਜੀ ਤੂੰ ਮੇਰੋ ਸੁਖਦਾਤਾ, ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਓ। ਨਾਨਕ ਪ੍ਰਭ ਅਵਿਨਾਸੀ, ਤਾਕੀ ਸੇਵ ਨ ਬਿਰਥੀ ਜਾਸੀ। ਆਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਵਾਵ ਨ ਲੱਗਈ ਪਾਰ। ਬ੍ਰਹਮ ਸਰਣਾਈ ਚੌਗਿਰਦ ਹਮਾਰਾ, ਰਾਮ ਕਾਰ ਦੁਖ ਲਗੈ ਨ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ। ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣਹਾਰ, ਸਭ ਵਿਆਦ ਮਿਟਾਈ। ਕਹੋ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟ ਹੈ, ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਚਪਾ, ਮਨ ਮਹਿ ਚਿਤਵੋ ਚਿਤਵਨੀ, ਉੱਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵਹੁ ਸੋਹਿਲਾ, ਸਿਵਰਿਹੋ ਸਿਰਜਣਹਾਰੋ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖਾ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਸਦਾਤੇ ਕਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੇ ਹੋਵੈ ਸਾਹਿਬ ਸਿਉਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹ ਆਵਨ। ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋ ਪਵਨ ਚਵਰੋ ਕਰੇ। ਸਗਲ ਬਨ ਰਾਏ ਫੂਲਨਤ ਜੋਤੀ, ਕੈਸੀ ਆਰਤੀ ਹੋਏ ਭਵ ਖੰਡਨਾ। ਤੇਰੀ ਆਰਤੀ ਅਨਹਤਾ, ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਨ ਨਨ ਨੈਨ, ਹਹ ਤੋਹੇ ਕਉ ਸਹਸ ਮੂਰਤ। ਨਨਾ ਏਕ ਤੋਹੀ ਸਹਸ ਪਦ ਬਿਮਲ ਨਨ, ਏਕ ਪਦ ਗੰਥ ਬਿਨ ਸਹਸ ਤਵ ਗੰਥ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦਹਿ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਇਸ ਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਇ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ। ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ। ਮਨ ਹਰ ਲਿਵ ਮੰਡਲ ਮੰਡਾ ਹੇ, ਕਰ ਸਾਧੂ ਅੰਜਲੀ ਪੁਨ ਵੱਡਾ ਹੇ। ਕਰ ਡੰਡਾਉਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਪਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਾਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵੱਡ ਵੱਡਾ ਹੇ। ਜਨ ਨਾਨਕ ਨਾਮ ਆਧਾਰ ਟੇਕ ਹੈ, ਹਰ ਨਾਮੇ ਹੀ ਸੁਖ ਮੰਡਾ ਹੇ। ਰਾਗ ਗੌੜੀ ਪੂਰਬੀ ਮਹੱਲਾ ਪੰਚਪਾ, ਕਰੋ ਬੇਨੰਤੀ ਸੁਣੋ ਮੇਰੇ ਮੀਤਾ। ਸੰਤ ਟਹਿਲ ਕੀ ਬੇਲਾ, ਈਹਾ ਖਾਟ ਚਲੋ ਹਰ ਲਾਹਾ। ਆਗੈ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾਰੇ। ਮਨ ਗੁਰਮਿਲ ਕਾਜ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਏ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ ਜਾ ਕੋ ਆਏ ਸੋਈ ਬਿਹਜ ਹੋ ਹਰ ਗੁਰ ਤੇ ਮਨਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜੇ ਬਹੁ

ਆਸ ਹੈ ਸੁਖ ਮੰਗੈ ਮੁਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਗੈ।

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕਹਿ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ। ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡੁੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ ਕਰਨਾਉ ਨਿਦ ਆਵੈ ਧਾਏ। ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਹੇ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੁੰਦਰ ਸਿੰਘ ਆਸਨ ਤੇ ਸੱਜ ਕੇ ਸੰਗਤਾਂ ਦਰਸ਼ਨ ਦਾਰੇ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰਿਆ ਸੁਰੇ ਆਪ ਜੀ ਦੀ ਹਜ਼ੂਰੀ ਚ। ਸੰਧਿਆ ਦੀਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਸੁਖਾਸਨ ਹੋਏ ਸੋਇਲਾ ਬਾਣੀ ਦੇ ਜਾਪ ਹੋਏ। ਸੁਚੀਆਂ ਸੇਵਾਵਾਂ ਨਿਭਾਉਂਦਿਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣੇ ਵਿੱਚ ਚਾਰ ਪਹਿਰ ਦੇਣ। ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਏ। ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ। ਅੰਮ੍ਰਿਤ ਵਿੱਚ ਜਾਗਰਤਾ ਬਖਸ਼ਕੇ ਦਰਸ਼ਨਦਾਰੀ ਬਖਸ਼ਣੇ ਸਹੀ ਪਿਆਰੇ ਮੇਲ। ਜਨਾਮਲਿਆਂ ਦਰ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਹਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

Ai, guru. Ai, guru.

ਹੈਸਤ ਪਦੀ ਸਿਮਰਾਓ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ ਸਿਮਰਾਓ ਜਾਸ ਵਿਸ਼ਮ ਪਰਸ ਅਮਾਮੀ ਸੋ ਸਿਮਰੋ ਗੌੜੀ ਸੁਖਮਨੀ ਮਹੱਲਾ ਪੰਜਵਾ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਦਿ ਗੁਰ ਏ ਨਮ ਹੈ ਜੁਗਾਦ ਗੁਰ ਏ ਨਮ ਹੈ ਸਤਿਗੁਰ ਏ ਨਮ ਹੈ ਸ੍ਰੀ ਗੁਰਦੇਵ ਏ ਨਮ ਹੈ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਾਲ ਕਲੇਸ਼ ਤਨ ਮਾਹਿ ਮਿਟਾਵੋ

ਹਰ ਰੰਗ ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕਹਿ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕਹਿ ਸਿਮਰਨ ਜਪ ਤਪ ਪੂਜਾ ਪ੍ਰਭ ਕਹਿ ਸਿਮਰਨ ਬਿਨਸੈ ਦੂਜਾ ਪ੍ਰਭ ਕਹਿ ਸਿਮਰਨ ਤੀਰਥ ਸਨਾਨੀ ਪ੍ਰਭ ਕਹਿ ਸਿਮਰਨ ਦਰਗਹਿ ਮਾਨੀ ਪ੍ਰਭ ਕਹਿ ਸਿਮਰਨ ਹੋਇ ਸੁਭਲਾ ਪ੍ਰਭ ਕਹਿ ਸਿਮਰਨ ਸੁਫਲ ਫਲਾ ਸੇ ਸਿਮਰਹਿ ਜਿਨੇ ਆਪ ਸਿਮਰਾਏ ਨਾਨਕ ਤਾਹ ਕਹਿ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕਹਿ ਸਿਮਰਨ ਉਦਰੈ ਬੂਚਾ ਪ੍ਰਭ ਕਹਿ ਸਿਮਰਨ ਤ੍ਰਿਸਨਾ ਬੂਝੈ ਪ੍ਰਭ ਕਹਿ ਸਿਮਰਨ ਸਭ ਕਹਿ ਸੁਜੈ ਪ੍ਰਭ ਕਹਿ ਸਿਮਰਨ ਨਾਹੀ ਜਮਤਰਾਸਾ ਪ੍ਰਭ ਕਹਿ ਸਿਮਰਨ ਪੂਰਨ ਆਸਾ ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ ਰਿਦ ਮਾਹਿ ਸਮਾਏ ਪ੍ਰਭ ਜੀ ਬਸਹਿ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ ਪ੍ਰਭ ਕਉ ਸਿਮਰਹਿ ਸੇ ਤਨਵੰਤੇ ਪ੍ਰਭ ਕਉ ਸਿਮਰਹਿ

ਭਾਗ ਪ੍ਰਭ ਕੈ ਸਿਮਰਨ ਕਾਰਜ ਪੂਰੇ ਪ੍ਰਭ ਕੈ ਸਿਮਰਨ ਕਭਵ ਨ ਝੂਰੇ ਪ੍ਰਭ ਕੈ ਸਿਮਰਨ ਹਰ ਗੁਣ ਬਾਨੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ ਪ੍ਰਭ ਕੈ ਸਿਮਰਨ ਨਿਹਚਲ ਆਸਨ ਪ੍ਰਭ ਕੈ ਸਿਮਰਨ ਕਮਲ ਮਿੰਗ ਆਸਨ ਪ੍ਰਭ ਕੈ ਸਿਮਰਨ ਅਨਹਦ ਚੁਨਕਾਰ ਸੁਖ ਪ੍ਰਭ ਸਿਮਰਨ ਕਾਂਤ ਨ ਪਾਰ ਸਿਮਰਹ ਸੇ ਜਨ ਜਨ ਕਉ ਪ੍ਰਭ ਮਾਇਆ ਨਾਨਕ ਤਿਨ ਜਨ ਸਰਣੀ ਪਇਆ ਹਰ ਸਿਮਰਨ ਕਰ ਭਗਤ ਪ੍ਰਗਟਾਏ ਹਰ ਸਿਮਰਨ ਲੰਗ ਬੇਦ ਉਪਾਏ ਹਰ ਸਿਮਰਨ ਪਹਿ ਸਿੱਧ ਜਤੀ ਦਾਤੇ ਹਰ ਸਿਮਰਨ ਨੀਰ ਚਹੁ ਕੁੰਟ ਜਾਤੇ ਹਰ ਸਿਮਰਨ ਧਾਰੀ ਸਭ

ਰਹਿ ਚਲੈ ਜਹ ਮੁਸਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨ ਮਾਹੀ ਉਧਾਰੀ ਅਨਕ ਪੁਨਃ ਚਰਨ ਕਰਤ ਨਹੀਂ ਤਰੈ ਹਰ ਕੋ ਨਾਮ ਕੋੜ ਪਾਵ ਪ੍ਰਹਰੈ ਗੁਰਮੁਖ ਨਾਮ ਜਪਹ ਮਨ ਮੇਰੇ ਨਾਨਕ ਪਾਵ ਹੋ ਸੂਹ ਕਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਹ ਕਰੋਰੀ ਬੰਧਨ ਪਰੇ ਹਰ ਕਾ ਨਾਮ ਜਪਤ ਨਿਹ ਤਰੈ ਅਨਕ

ਧਰੇ ਪਾਰ ਜਾਤ ਇਹੋ ਹਰਿ ਕੋ ਨਾਮ ਕਾਮ ਤੇਨ ਹਰਿ ਹਰਿ ਗੁਣ ਗਾਮ ਸਭ ਤੇ ਉਤਮ ਹਰਿ ਕੀ ਕਥਾ ਨਾਮ ਸੁਣਤ ਦਰਦ ਦੁਖ ਲਥਾ ਨਾਮ ਕੀ ਮਹਿਮਾ ਸੰਤ ਰਿਧ ਵਸੇ ਸੰਤ ਪ੍ਰਤਾਪ ਦੁਰਤ ਸਭ ਨਸੈ ਸੰਤ ਕਾ ਸੰਗ ਵਿਭਾਗੀ ਪਾਈਐ ਸੰਤ ਕੀ ਸੇਵਾ ਨਾਮ ਤੇ ਆਹੀਐ ਨਾਮ ਤੁਲ ਕਸ਼ਵਰ ਨ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ ਸਲੋਕ ਬਹੁ ਸਾਹ ਤ੍ਰਿ ਬਹੁ ਸਿਮ੍ਰਤੀ ਪੇਖੇ ਸਰਬ ਡਡੋਲ

ਸੰਜਮ ਸਾਧਨ ਨਿਮਖ ਨਿਮਖ ਕਾਰੇ ਸਰੀਰ ਕਟਾਵੇ ਤਾਉ ਪੀਹਾਉ ਮੈਂ ਮੈਲ ਨਾ ਜਾਵੇ ਹਰ ਕੇ ਨਾਮ ਸਮ ਸਰ ਕਹਿ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਹਾਰੇ ਮੁਗਤ ਅਜਾਨ ਸਦਾ ਸਦਾ ਇਹੋ ਭੂਲਨ ਹਾਰ ਨਾਨਕ ਰਾਖਨ ਹਾਰਿਓ ਪਾਰ ਰਤਨ ਤਿਆਗ ਕੌਡੀ ਸੰਗ ਰਚੈ ਸਾਚ ਛੋੜ ਝੂੜ ਸੰਗ ਮਚੈ ਜੋ ਛੱਡਣਾ ਸੋ ਅਸਤਰ ਕਰਮਾਨੇ ਜੋ ਹੋਵਨ ਸੋ ਦੂਰ ਪਰਾਨੇ ਛੋੜ ਜਾਏ ਤਿਸ ਕਾ ਸਰਮ ਕਰੇ ਸੰਗ ਸਹਾਈ ਤਿਸ ਪਰ ਹਰੇ ਚੰਦਨ ਲੇਪ ਉਤਾਰੇ ਤੋਹੇ ਗਰਤ ਪ੍ਰੀਤ ਭਸਮ ਸੰਗ ਹੋਏ ਆਂਧਕੂਪ ਮਹਿ ਪਦਤ ਬਿਕਰਾਲ ਨਾਨਕ ਕਾੜਲੇ ਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲ ਮਾਇਆ ਛਬ ਸਿਨਾਹ ਕਾਸ਼ੀ ਕਰੇ ਛਿਪਾਇਆ

ਸਤ ਜਾਏ ਅਸ਼ਟਪਦੀ ਦਸ ਬਹੁਤ ਲੇ ਪਾਛੇ ਪਾਵੇ ਏਕ ਬਹੁਤ ਕਾਰਨ ਬੇ ਖੋਟ ਗਵਾਵੇ ਏਕ ਪੀਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੁ ਕਹਾ ਕਰੇ ਜਿਸ ਠਾਕੁਰ ਸਿਉ ਨਾਹੀ ਚਾਰਾ ਤਾਕ ਕੀ ਜਹ ਸਦ ਨਮਸਕਾਰ ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਨ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਗਣਤ ਸਾਹੂ ਆਪਣੀ ਦੇ ਰਾਸ ਖਾਤ ਪੀਤ ਬਰਤ ਅਨੰਦ ਉਲਾਸ ਆਪਣੀ ਅਮਾਨ ਕਹ ਬਹੁਰ ਸਾਹੋ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬਹੁਰਸ ਕਾ ਵਿਸਵਾਸ ਨ ਹੋਵੈ ਜਿਸ ਕੀ ਬਸਤ ਤਿਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੈ ਮਾਥੈ ਉਸਤੇ ਚੌਗਣ ਕਰੇ ਨਿਹਾਲ ਨਾਨਕ ਸਹਿਬ ਸਦਾ ਦਇਆਲੁ ਅਨਕ ਭਾਂਤ ਮਾਇਆ ਕਿਹੇ ਤਸਰ ਪਰ ਹੋਵਤ ਜਾਣ ਅਨੇਤ ਬਿਰਖ ਕੀ ਸਾਇਆ ਸਿਉ ਰੰਗ ਲਾਵੇ ਉਹ ਬਿਨ ਸੇਹ ਮਨ ਪਿਸਤਾਵੇ ਜੋ ਦੀਸੈ ਸੋ ਚਾਲਨ ਹਾਰ ਲਭਤ ਰਹਿਓ ਤਹਿ ਅੰਧਾਰ ਬਟਾਉ ਸਿਉ ਜੋ ਲਾਵੇ ਨੇਹ ਤਾ ਕਉ ਹਾਥ ਨਾਵੇ ਕੇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖਦਾਈ ਕਰ ਕਿਰਪਾ ਨਾਨਕੇ ਆਪ ਲੈ ਲਾਈ ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹਾਂ ਮੈਂ ਮਮਤਾ ਮਾਇਆ ਮਿਥਿਆ ਰਾਜ ਜੋਬਣ ਧਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸਭ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਆਪਸੀ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਣ ਹੈ ਮਿਥਿਆ ਹਸਤ ਪਰ ਧਰਭ ਕੋ ਹਿਰ ਹੈ ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ ਮਿਥਿਆ ਰਸਨਾ ਭੋਜਨ ਅਣਸਵਾਦ ਮਿਥਿਆ ਚਰਨ ਪਰ

ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਣ ਸਗਲ ਤੇ ਰਹਤ ਸਭ ਕਹ ਜਾਣੇ ਆਤਮ ਕੀ ਰਹਤ ਜਿਸ ਭਾਵੈ ਤਿਸ ਲੈ ਲੜ ਲਾਏ ਥਾਨ ਥਨੰਤਰ ਰਹਿ ਆ ਸਮਾਏ ਸੋ ਸੇਵਕ ਜਿਸ

ਵਸਪਤੀ ਦੇਹ ਪ੍ਰਸਾਦ ਸ਼ਤੀ ਹੈ ਅੰਮ੍ਰਿਤ ਖਾਏ ਤਿਸ ਠਾਕੁਰ ਕਉ ਰੰਖ ਮਨ ਮਾਹੇ ਦੇਹ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕਉ ਸਿਮਰਤ ਪਰਮ ਗਤ ਪਾਵੇ ਦੇਹ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾਠ ਪਹਿਰ ਸਿਮਰਹੁ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਣ ਜੋਗ ਜੇ ਪ੍ਰਸਾਦ ਪਾੜ ਪਟੰਬਰ ਹੰਡਾਵੇ ਤਿਸ ਤਿਆਗ ਕਤ ਅਵਰ ਲਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨ ਆਠ ਪਹਿਰ ਤਾਕਾ ਜਸ ਗਾਵੀ ਜੈ ਜੇ ਪ੍ਰਸਾਦ ਸਭ ਕੋ ਮਾਨੇ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤਿਰ ਰਹਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਹਿ ਮਾਨ ਪਾਵਹਿ ਨਾਨਕ ਪਤ ਸੇਤੀ ਘਰ ਜਾਵਹਿ ਜੇ ਪ੍ਰਸਾਦ ਅਰੋਗ ਕੰਚਨ ਦੇਹੀ ਲਿਵ ਲਾਭ ਤਿਸ ਰਾਮ ਸਨੇਹੀ ਜੇ ਪ੍ਰਸਾਦ ਰਉਲਾ ਰਹਿਤ ਮਨ ਸੁਖ ਪਾਵਹਿ ਹਰ ਹਰ ਜਸ ਕਹਿਤ ਜੇ ਪ੍ਰਸਾਦ ਤੇ ਸਗਲ ਸਿਦਰ ਢਾਕੈ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਕੋ ਨਾ ਪਹੁਚੇ ਮਨ ਸਾਹ ਸਾਹ ਸਿਮਰੋ ਪ੍ਰਭੁ ਚੇ ਜੇ ਪ੍ਰਸਾਦ ਪਾਈ ਦੁਰਲਭ ਦੇਹ ਨਾਨਕ ਤਾਕੀ ਭਗਤ ਕਰੇਹ ਜੇ ਪ੍ਰਸਾਦ ਭੁੱਖਣ ਪਹਿਰੀ ਜੇ ਮਨ ਤਿਹ ਸਿਮਰਤ ਕਿਉਂ ਆਲਸ ਕੀ ਜੈ ਜੇ ਪ੍ਰਸਾਦ ਅਸਵ ਹਸਤੇ ਸਵਾਰੀ ਮਨ ਤਿਹ ਪ੍ਰਭ ਕਹੋ ਕਬਹੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਿਖ ਧਨਾ ਰਾਖ ਪਰੋਏ ਪ੍ਰਭ ਆਪਣੇ ਮਨ ਜਿਨ ਤੇਰੀ ਮਨ ਬੰਤ ਬਨਾਈ ਉਠਦ ਬੈਠ ਸਦ ਤਿਸੇ ਧਿਆਈ ਤਿਸੇ ਧਿਆਏ ਜੋ ਏਕ ਅਲਖੈ ਈਹਾਂ ਊਹਾਂ ਨਾਨਕ ਤੇਰੀ ਰੱਖੈ ਜਿਹ ਪ੍ਰਸਾਦ ਕਰੇ ਪੁਨ ਬਹੁਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ ਜਿਹ ਪ੍ਰਸਾਦ ਤੂੰ ਅਚਾਰ ਵਿਵਹਾਰੀ ਤਿਸ ਪ੍ਰਭ ਕਹੋ ਸਾਸ ਸਾਚ ਤਾਰੀ ਜਿਹ ਪ੍ਰਸਾਦ ਤੇਰਾ ਸੁੰਦਰ ਰੂਪ

ਹੈ। ਜਿਹ ਪ੍ਰਸਾਦ ਸੁਣਹਿ ਕਰਨ ਨਾਦ, ਜਿਹ ਪ੍ਰਸਾਦ ਪੇਖੇ ਬਿਸਮਾਦ, ਜਿਹ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਬਸਨਾ, ਜਿਹ ਪ੍ਰਸਾਦ ਹਤ ਕਰ ਚਲ ਹੈ, ਜਿਹ ਪ੍ਰਸਾਦ ਸੰਪੂਰਨ ਫਲ ਹੈ, ਜਿਹ ਪ੍ਰਸਾਦ ਪ੍ਰਮ ਗਤ ਪਾਵੇ, ਜਿਹ ਪ੍ਰਸਾਦ ਸੁਖ ਸਹਿਜ ਸਮਾਵੇ, ਐਸਾ ਪ੍ਰਭ ਤਿਆਗ ਬਰਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ। ਜਿਹ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕਉ ਮੂਲ ਨਾ ਮਨੋ ਵਿਸਾਰ, ਜਿਹ ਪ੍ਰਸਾਦ ਤੇਰਾ ਪ੍ਰਤਾਪ ਰੇ ਮਣ ਮੂੜ ਤੂੰ ਤਾਂ ਕਹੋ ਜਾਪ, ਜਿਹ ਪ੍ਰਸਾਦ ਰਿਕਾਰਜ ਪੂਰੇ, ਤਿਸ ਜਾਣ ਮਨ ਸਦਾ ਹਜੂਰੇ, ਜਿਹ ਪ੍ਰਸਾਦ

ਕਥਾ ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ, ਸਾਧ ਸੰਗ ਮਿਲ ਸਗਲੀ ਖੋਤ। ਸਾਧ ਕੇ ਸੰਗ ਮੀਟੈ ਅਭਿਮਾਨ, ਸਾਧ ਕੇ ਸੰਗ ਪ੍ਰਗਟੇ ਸੋ ਗਿਆਨ। ਸਾਧ ਕੇ ਸੰਗ ਬੁਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤਨ ਬੇਰਾ। ਸਾਧ ਕੇ ਸੰਗ ਪਾਏ ਨਾਮ ਰਤਨ, ਸਾਧ ਕੇ ਸੰਗ ਏਕ ਉਪਰ ਜਤਨ। ਸਾਧ ਕੇ ਮਹਿਮਾ ਵਰਨੇ ਕੌਣ ਪ੍ਰਾਣੀ, ਨਾਨਕ ਸਾਧ ਕੀ ਸੋਭਾ ਬ੍ਰਹਮਾ ਸਮਾਨੀ। ਸਾਧ ਕੇ ਸੰਗ ਅਗੋਚਰ ਮਿਲੈ, ਸਾਧ ਕੇ ਸੰਗ ਸਦਾ ਪਰਫੁਲੈ। ਸਾਧਕ ਸੰਗ ਆਵਹਿ ਬਸ ਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ। ਸਾਧ ਸੰਗ ਹੋਏ ਸਭ ਕੀ ਰੇਣ, ਸਾਧਕ ਸੰਗ ਮਨੋਹਰ ਬੈਨ। ਸਾਧਕ ਸੰਗ ਨ ਕਤਹੂੰ ਧਾਵੈ, ਸਾਧ ਸੰਗ ਅਸਥਿਤ ਮਨ ਪਾਵੈ। ਸਾਧਕ ਸੰਗ ਮਾਇਆ ਤੇ ਪਿਹਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਸਾਧ ਸੰਗ ਦੁਸ਼ਮਣ ਸਵਮੀ, ਸਾਧੂ ਕੈ ਸੰਗ ਮਹਾਪੁਨੀਤ। ਸਾਧ ਸੰਗ ਕੇਸ ਸਿਉ ਨਹੀਂ ਬੈਰ, ਸਾਧ ਕੈ ਸੰਗ ਨ ਬੀਗਾ ਪੈਰ।

ਤਵੇ ਆਪ ਆਪੇ ਜਾਣੇ ਸਾਧ ਵਧਾਈ ਨਾਨਕ ਸਾਧ ਪ੍ਰਭੂ ਬਣੇ ਆਈ ਸਾਧ ਕੇ ਸੰਗ ਨ ਕਬਹੂ ਧਾਵੇ ਸਾਧ ਕੈ ਸੰਗ ਸਦਾ ਸੁਖ ਪਾਵੇ ਸਾਧ ਸੰਗ ਬਹੁਤ ਗੋਚਰ ਲਹਿ ਸਾਧੂ ਕੈ ਸੰਗ ਅਜਰ ਸਹਿ ਸਾਧ ਕੇ ਸੰਗ ਬਸੇ ਥਾਨ ਉੱਚੇ ਸਾਧੂ ਕੈ ਸੰਗ ਮਹਿਰ ਪਹੁੰਚੇ ਸਾਧਕ ਸੰਗ ਦ੍ਰਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ ਸਾਧਕ ਸੰਗ ਸਭ

ਰਹਿ ਸਾਧ ਸੁਣ ਰਸੈ ਸਾਧਕ ਸੰਗ ਸੁਨੋ ਹਰ ਨਾਵ ਸਾਧ ਸੰਗ ਹਰ ਕੇ ਗੁਣ ਗਾਵ ਸਾਧਕ ਸੰਗ ਨ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਰੈ ਸਾਧਕ ਸੰਗ ਲੱਗੇ ਪ੍ਰਭ ਮੀਠਾ ਸਾਧੂ ਕੈ ਸੰਗ ਘਾਟ ਘਾਟ ਡੀਠਾ ਸਾਧ ਸੰਗ ਪੈ ਅੰਗਿਆਕਾਰੀ ਸਾਧ ਸੰਗਤ ਪਹੀ ਮਾਰੀ ਸਾਧਕ ਸੰਗ ਮਿਟੇ ਸਭ ਰੋਗ ਨਾਨਕ ਸਾਧ ਭੇਟੇ ਸੰਯੋਗ ਸਾਧਕ ਮਹਿਮਾ ਵੇਦ ਨ ਜਾਣੇ ਜੇ ਤਾ ਸੁਣੇ ਤੇ ਤਾ ਵਖਿਆ ਨੇ ਸਾਧਕ ਉਪਮਾ ਤੇ ਗੁਣ ਤੇ ਦੂਰ ਸਾਧਕ ਉਪਮਾ ਰਹੀ ਭਰਪੂਰ ਸਾਧਕੀ ਸੋਭਾ ਕਾ ਨਾਹੀ ਅੰਤ ਸਾਧਕੀ ਸੋਭਾ ਸਦਾ ਬੇਅੰਤ ਸਾਧਕ ਸੋਭਾ ਉਹੀ ਤੇ ਉੱਚੀ ਸਾਧਕ ਸੋਭਾ ਮੂਜਤੇ ਮੂਚੀ ਸਾਧਕੀ ਸੋਭਾ ਸਾਧ ਬਣਿਆਈ ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਰੋਕ ਮਨ ਸਾਜਾ ਮੁਖ ਸਾਚਾ ਸੋਇ ਅਵਰ ਨਾ ਪੇਖੈ ਇਕ ਬਿਨ ਕੋਇ ਨਾਨਕ ਹੇ ਲਛਨ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਵ ਜੈਸੇ ਜਲ ਮਹਿ ਕਮਲੇ ਅਲੇਵ ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕਉ ਸੋਖ ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ ਜੈਸੇ ਰਾਜ ਰੰਗ ਕਉ ਲਾਂਗੇ ਤੁਲ ਪਵਾਨ ਬ੍ਰਹਮ ਗਿਆਨੀ ਕੈ ਧੀਰ ਜੇਗ ਜਿਉ ਬਸਦਾ ਕਉ ਖੋਦੈ ਕਉ ਚੰਦਨ ਲੇਪ ਬ੍ਰਹਮ ਗਿਆਨੀ ਕਹਿ ਗੁਨਾਉ ਨਾਨਕ ਜਿਉ ਪਾਵ ਕਾ ਸਹਿ ਸੁਭਾਉ।

ਤੀਨਾ ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾਣਾ ਭਰਿਆ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਧਿਆਨ

ਟਰੈ ਇੰਦਰੀ ਜੇਤ ਪੰਜ ਦੋਹ ਤੇ ਰਹਿ ਤਹ ਨਾਨਕ ਕੋਟ ਮੱਧੇ ਕੋ ਐਸਾ ਪਰਸ ਵੈਸਨੋ ਸੋ ਜਿਸ ਉਪਰ ਸੋ ਪ੍ਰਸੰਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਵੇ ਨਿਹ ਕਰਮ ਤਿਸ ਬਹਿਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਝੇ ਕੇਵਲ ਭਗਤ ਕੀਰਤਨ ਸੰਗ ਰਾਜੇ

ਜਿਸ ਮਿਲੈ ਜਿਸ ਰਖਿਆ ਤੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ ਆਤਮ ਰਾਮ ਤਿਸ ਨਦਰੀ ਆਇਆ ਦਾਸ ਦਸੰਤਰ ਭਾਏ ਤਿਨ ਪਾਇ ਸਦਾ ਨਿਗਟ ਨਿਗਟ ਹਰ ਜਾਣ ਸੋ ਦਾਸ ਦਰਗੈ ਪ੍ਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋ ਜੀ ਪਰੈ ਸਗਲ ਸੰਗ ਆਤਮੇ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹੀ ਧਾਵੈ ਜੀਵਨ ਮੁਗਤ ਸੋ ਕਹਾਵੈ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹ ਨਹੀਂ ਬਿਯੋਗ ਤੈਸਾ ਸਵਰਨ ਤੈਸੀ ਉਸ ਮਾਟੀ ਤੈਸਾ ਅੰਮ੍ਰਿਤ ਤੈਸੀ ਵੇਖਾਟੀ ਤੈਸਾ ਮਾਨ ਤੈਸਾ ਮਾਨ ਤੈਸਾ ਰੰਗ ਤੈਸਾ ਰਾਂ ਜਾਣ ਜੋ ਵਰਤਾ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਠਾਉ ਜੇ ਜਿਦ ਘਰ ਰਾਖੈ ਤੈਸਾ ਤਿਲ ਨਾਉ

ਕਈਕੋਟ ਪਾਥਰ ਬ੍ਰਿਖ ਨੇ ਵਿਨਾਏ, ਕਈ ਕੋਟ ਪਵਨ ਪਾਣੀ ਵੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮਗਰੀ ਆਪਣੈ ਸੂਤ ਧਾਰੈ, ਨਾਨਕ ਜਿਸ ਜਿਸ ਭਾਵੈ ਤਿਹ ਤਿਹ ਨਿਸਤਾਰੈ, ਕਈ ਕੋਟ ਰਾਜ ਸਤਾਮਸ ਸਾਤਕ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸਾਹਿਤ, ਕਈ ਕੋਟ ਕੀਏ ਰਤਨ ਸਮੁੱਧ, ਕਈ ਕੋਟ

ਕਾਲ ਕੇ ਵਾਸੀ ਕਈ ਕੋੜ ਨਰਕ ਸੁਰਗ ਨਿਵਾਸੀ ਕਈ ਕੋੜ ਜਨਮ ਜੀਵੇ ਮਰ ਕਈ ਕੋੜ ਬਜੋਨੀ ਫਿਰ ਹੈ ਕਈ ਕੋਟ ਬੈਠਤ ਹੀ ਖਾਹੇ ਕਈ ਕੋਟ ਕਾਲੇ ਥਕ ਪਾਹੇ ਕਈ ਕੋਟ ਕੀਏ ਧਰਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਭਾਣਾ ਤਹਿ ਤਹਿ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ।

ਪਤ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਹਤ ਰਾਖੇ ਪ੍ਰਭ ਭਾਵੇ ਤਾਂ ਹਰ ਗੁਣ ਭਾਖੇ ਪ੍ਰਭ ਭਾਵੇ ਤਾਂ ਪਤ ਤੇ ਉਧਾਰੇ ਆਪ ਕਰੇ ਆਪਣ ਵਿਚਾਰੇ

ਸਜਾਏ। ਪ੍ਰਭ ਕਿਰਪਾ ਤੇ ਬੰਧਨ ਟੁਟੈ, ਗੁਰ ਪ੍ਰਸਾਦ ਨਾਨਕ ਹਉ ਛੂਟੈ, ਸਹਿਸ ਖਟੇ ਲੱਖ ਕੋਟ ਧਾਵੇ, ਤ੍ਰਿਪਤ ਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੇ ਨਹਿ ਤ੍ਰਿਪਤਾਵੇ, ਖਾਪ ਖਾਪ ਮਰੇ ਬਿਨਾ ਸੰਤੋਖ ਨਹੀਂ ਕਉ, ਰਾਜੇ ਸੁਪਨ ਮਨੋਰਥ ਬ੍ਰਿਥੇ ਸਭ ਕਾਜੇ, ਨਾਮ ਰੰਗ ਸਰਬ ਸੁਖ ਹੋਏ, ਬੜਭਾਗੀ ਕਿਸੈ ਪ੍ਰਾਪਤ ਹੋਏ, ਕਰਨ ਕਰਾਵਣ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ, ਕਰਨ ਕਰਾਵਣ ਕਰਨ ਹਾਰ ਕਹਿ ਹਾਥ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ।

ਅਵਤਾਰ ਅਸਤਪਦੀ ਸੰਤ ਕੇ ਦੁੱਖ ਨੂੰ ਆਰ ਜਾ ਘਟੇ ਸੰਤ ਕੇ ਦੁੱਖ ਨੂੰ ਜਮ ਤੇ ਨਹੀਂ ਛੁੱਟੈ ਸੰਤ ਕੇ ਦੁੱਖ ਨੂੰ ਸੁੱਖ ਸਭ ਜਾਏ ਸੰਤ ਕੇ ਦੁੱਖ ਨੂੰ ਨਰਕ ਮਹਿ ਪਾਏ ਸੰਤ ਕੇ ਦੁੱਖ ਨੂੰ ਮਤ ਹੋਏ ਮਲੀਨ ਸੰਤ ਕੇ ਦੁੱਖ ਨੂੰ ਸੋਭਾ ਤਿਹੀਨ ਸੰਤ ਕੇ ਹੱਤੇ ਕਉ ਰੱਖੈ ਨਾ ਕੋਇ ਸੰਤ ਕੇ ਦੁੱਖ ਨੂੰ ਥਾਨ ਪ੍ਰਹਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ ਸੰਤ ਸੰਗ ਨਿੰਦਕ ਪਹੀ ਤਰੈ ਸੰਤ ਕੇ ਦੁੱਖਨ ਤੇ ਮੁਖ ਭਵੈ ਸੰਤਨ ਕੈ ਦੁੱਖਨ ਕਾਗ ਜਿਉਂ ਲਵੈ ਸੰਤਨ ਕੈ ਦੁੱਖਨ ਸਰਪ ਜੋਨ ਪਾਏ ਸੰਤ ਕੇ ਦੁੱਖਨ ਤ੍ਰਿਗਤ ਜੋਨ ਕਰਮਾਏ ਸੰਤਨ ਕੈ ਦੁੱਖਨ ਤਿਸਨਾ ਮੈਂ ਜਲੇ ਸੰਤ ਕੇ ਦੁੱਖਨ ਸਭ ਕੋ ਛਲੈ ਸੰਤ ਕੇ ਦੁੱਖਨ ਤੇ ਸਭ ਜਾਏ ਸੰਤ ਕੈ ਦੁੱਖਨ ਨੀਚੋ ਨਿਚਾਏ ਸੰਤ ਦੁਖੀ ਕਥਾ ਕੋ ਨਾਹੇ ਨਾਨਕ ਸੰਤ ਭਾਵੇ ਤਾਵੇ ਪੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਤਾਈ ਸੰਤ ਕਾ ਨਿੰਦਕ ਖੇਟ ਗਲਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤਹੀਨ ਸੰਤ ਕਾ ਨਿੰਦਕ ਦੁਖੀ ਯਾਰ ਦੀਨ ਸੰਤ ਕੇ ਨਿੰਦਕ ਅਵਸਰ ਵਿਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੇ ਨਿੰਦਾ ਦੁਖ ਮੈਂ ਦੁਖ ਨਾਨਕ ਸੰਤ ਭਾਵੇ ਤਾਂ ਸਕਾ ਪੀ ਹੋਏ ਮੁਖ ਸੰਤ ਕਾ ਦੁਖੀ ਸਦਾ ਪਵਿੱਤ ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੁਖੀ ਕਉ ਡਾਨ ਲਾਗੇ ਸੰਤ ਕੇ ਦੁਖੀ ਕਉ ਸਭ ਤੇ ਆਗੇ

ਤੜਫੜਾਏ। ਸੰਤ ਕਾ ਦੁਖੀ ਭੁੱਖਾ ਨਹੀਂ ਰਾਜੇ ਜਿਉ ਪਾਵਕ ਇੰਦਣ ਨਹੀਂ ਤਰਾਪੈ। ਸੰਤ ਕਾ ਦੁਖੀ ਛੁੱਟੈ ਇਕੇਲਾ ਜਿਉ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੁਖੀ ਧਰਮ ਤੇਰਾ ਸੰਤ ਕਾ ਦੁਖੀ ਸਦ ਮਿਥਿਆ ਕਹਿਤ ਕਿਰਤ ਨਿੰਦ ਕਾ ਤੁਰਹੀ ਪੈ ਨਾਨਕ ਜੋਤ ਭਾਵੈ ਸੋਈ ਥਿਆ। ਸੰਤ ਕਾ ਦੁਖੀ ਬਿਗੜ ਰੂਪ ਹੋ ਜਾਏ ਸੰਤ ਕੇ ਦੁਖੀ ਗੁਰ ਦਰਗਹਿ ਮਿਲੈ ਸਜਾਏ। ਸੰਤ ਕਾ ਦੁਖੀ ਸਦਾ ਸਹਿਕਾਈਏ ਸੰਤ ਕਾ ਦੁਖੀ ਨਾ ਮਰੇ ਨਾ ਜੀਵਾਈਐ। ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉੱਠ ਚਲੈ ਨਿਰਾਸਾ।

ਹੈ ਓਰਾ ਸਲੋਭੀ ਬਤੰਗ ਰਾਮ ਨਾਮ ਜਪ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ ਜਿਸ ਵਖਰ ਕੋ ਲੈ ਤੂੰ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾਜੋ ਮਾਨ ਲਿਹੋ ਮਾਨ ਮੋਰ ਰਾਮ ਨਾਮ ਹਿਰਦੈ ਮੈਂ ਤੋਲ ਲਾਦ ਖੇਵ ਸੰਤੇ ਸੰਗ ਚਾਲ ਅਵਰਤ ਆਗ ਬਿਖਿਆ ਜਨ ਜਾਲ ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰਦਰ ਗੇ ਸੋਏ

ਸੋਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ਾਂ ਸਾਤ ਰੇਕੀ ਚਰਣੀ ਪਾਵ ਨਾਨਕ ਕਹਿ ਮਨੇ ਹੁਣ ਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਿਰਪਾ ਸੋਈ ਹੋਗ।

ਜਿਸਹਿ ਬੁਝਾਏ ਤਿਸਹਿ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਜਨ ਸਾਧੂ ਦੇ ਸਤ ਜਨ ਜਾ ਕੇ ਹਿਰਦੈ ਪ੍ਰਵੇਸ਼।

ਸੰਗ ਏਕ ਲੈ ਬਿਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਸਲੋਕ ਆਦਿ ਸਚ ਗੁਰ ਸਚ ਹੈ ਪੇ ਸਚ ਨਾਨਕ ਹੋਸੀ ਪੇ ਸਚ ਅਸ਼ਟਪਦੀ

ਜਾਈ। ਬੂਝੇ ਬੂਝਣ ਹਾਰ ਵਿਵੇਕ, ਨਾਰਾਇਣ ਮਿਲੇ ਨਾਨਕ ਇੱਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ।

ਸਾਸ ਸਮਾਰੇ ਆਪਣੇ ਜਨ ਕਬਰ ਦਾ ਢਾਕ ਹੈ ਆਪਣੇ ਸੇਵਕੀ ਸਰ ਪਰ ਰਾਖੇ ਆਪਣੇ ਦਾਸ ਕੋ ਦੇਵ ਡਾਈ ਆਪਣੇ ਸੇਵਕ ਕਹੋ ਨਾਮ ਜਪਾਈ ਆਪਣੇ ਸੇਵਕੀ ਆਪ ਪਦ ਰਾਖੇ ਤਾਂ ਕਿ ਗਤ ਮੇਤ ਕੋਇ ਨ ਰਾਖੇ ਪ੍ਰਭ ਕੇ ਸੇਵਕ ਕੋਣਾ ਪਹੁਚੇ ਪ੍ਰਭ ਕੇ ਸੇਵਕ ਹੂਚਤੇ ਉਚੇ ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦੇ ਪ੍ਰਗਟਾਇਆ

ਬੋਲਹੁ ਜਾਸ ਜਿਹਬਾ ਦਿਨ ਰਾਤ ਪ੍ਰਭ ਆਪਣੇ ਜਨ ਕੀਨੀ ਦਾਤ ਕਰੇ ਭਗਤ ਆਤਮ ਕੈ ਚਾਹ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਣੈ ਜਿਸ ਕੀ ਮਹਿਮਾ ਕੌਣ ਵਖਾ

ਗਿਆਨ ਵਰਤਾਈ ਅੰਧ ਭੈ ਦੁਖ ਨਾਠੇ ਭਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਦੇਸੇ ਭਾਉ ਚੁੱਕਾ ਨਿਰਭਉ ਹੋਏ ਵਸੇ ਪਾਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨਸੇ ਜਿਸ ਕਾ ਸਾਤਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਰਾਰੀ ਥਿਤ ਪਾਈ ਚੁੱਕੇ ਭ੍ਰਮ ਗਮਨ ਸੁਣ ਨਾਨਕ ਹਰ ਹਰ ਜਸ ਰਮਨ ਨਿਰਗੁਣ ਆ

ਤੰਗ ਰਾਜ ਰਤਨਾ ਆਪਣੀ ਕਲ ਧਾਰੀ ਅਨਕ ਬਾਰ ਨਾਨਕ ਬਿਰਹਾਰੀ ਸਲੋਕ ਸਾਥ ਨਾ ਚਾਲੇ ਬਿਨ ਭਜਨ ਵਿਖਿਆ ਸਗਲੀ ਛਾਰ ਹਰ ਹਰ ਨਾਮ ਕਮਾਵਨਾ ਨਾਨਕ ਹਿਵ ਧਨ ਸਾਰ ਅਸ਼ਟਪਦੀ

ਨਾਨਕ ਮਿਟ ਜਾਹਿ ਜਿਹ ਧਨ ਕਹੁ ਚਾਰ ਕੁੰਡ ਵਰਤਾਵੇ ਸੋ ਧਨ ਹਰ ਸੇਵਾ ਤੇ ਪਾਵੇ ਜਿਸ ਸੁਖ ਕਉ ਨਿਤ ਬਾਛੇ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ।

ਪਾਓ, ਸਿਮਰ ਸਿਮਰ ਸਦਾ ਸੁਖ ਪਾਓ, ਪਾਓ ਬਿਨਸੇ ਪੂਰਨ ਹੋਇਆ, ਸਹ ਭਗਤ ਭਾਏ ਆਤਮ ਪ੍ਰਗਾਸ, ਤਿਤ ਘਰ ਜਾਏ ਬਸੇ ਵਨਾਸੀ, ਕਹੁ ਨਾਨਕ ਕਾਟੀ ਜਮ ਫਾਸੀ।

ਖਫੈਲੋ ਹੋਹੇ ਅਚਿੰਤ ਬਸੈ ਸੁਖ ਨਾਲ ਸਾਸ ਗ੍ਰਾਸ ਹਰ ਨਾਮ ਸੰਭਾਲ ਛਾੜ ਸਿਆਣ ਸਗਲੀ ਮਨਾ ਸਾਧ ਸੰਗ ਪਾਵੇ ਸਜ ਧਨ ਹਰ ਪੂੰਜੀ ਸੰਚ ਕਰਹੁ ਬੇਹੁ

ਅਣਕ ਵਿਸਥਾਰ ਏਕ ਤੇ ਪਹਿ ਰਾਤ ਪਰਾਸ਼ਿਤ ਗਏ ਮਾਨ ਤਾਣੇ ਅੰਤਰ ਏਕ ਪ੍ਰਭਰਾਤਾ ਗੁਰ ਪ੍ਰਸਾਦ ਨਾਨਕ ਕੁਜਾਤਾ ਸਲੋਕ ਫਿਰਤ ਫਿਰਤ ਪ੍ਰਭਾਇਆ ਪਰਿਆ ਤਵ ਸਰਨਾਏ ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸਪਦੀ।

ਸਾਧ ਕੈ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅੰਦਰ ਲਿਵਲਾਗ ਵਿਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕੀ ਮਨ ਸਭ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਹੋ ਪ੍ਰਭ ਹੋਇਓ ਦਇਆਲ ਸੇਵਕੀ ਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨ ਮਰਨ ਦੁਖ ਪ੍ਰਭ ਗਾਇਆ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ

ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬ ਬੈਕੁੰਠ ਮੁਕਤ ਮੋਖ ਪਾਏ ਇਕ ਨਿਮ ਘਰ ਕੇ ਗੁਣ ਗਾਇਨ ਕਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਭਾਈ ਬਹੁ

ਪਾਰ ਅਬਿਨਾਸੀ ਸੁਖ ਆਪਣੇ ਆਸਨ ਤਹ ਜਨ ਵਰਨ ਕਹ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਦਰਾਸ ਕਹ ਕਿਸ ਹੋਏ।

ਵਾਰਿਓ। ਜਬ ਆਪਣੀ ਸੋਭਾ ਆਪਣ ਸੰਗ ਬਨਾਈ, ਤਬ ਕਵਣ ਮਾਏ ਭਾਵ ਮਿੱਤਰ ਸਦ ਭਾਈ, ਜਹ ਸਰਬ ਕਲਾ ਪੇ ਪ੍ਰਵੀਨ, ਤਹ ਬੇਦਕ ਦੇਵ ਕਹਾ ਕਉ ਚੀਨ। ਜਬ ਆਪਣੇ ਆਪ ਆਪ ਉਰ ਧਾਰੈ, ਤਉ ਸਗਨ ਅਪਸਗਨ ਕਹਾ ਵਿਚਾਰ, ਜਹ ਆਪਣੀ ਉੱਚ ਆਪਣੇ ਆਪ ਨੇਰਾ, ਤਹ ਕੌਣ ਠਾਕੁਰ ਕੌਣ ਕਹੀਏ ਚੇਰਾ। ਬਿਸਮਣ ਬਿਸਮ ਰਹਿ ਸਮਾਧ ਨਾਨਕ ਆਪਣੀ ਗਤ ਜਨ ਹੋ ਆਪ, ਜਹ ਅਛਲ ਅਛੇਦ ਅਭੇਦ ਸਮਾਇਆ, ਊਹਾਂ ਕਿਸੇ ਵਿਆਪਤ ਮਾਇਆ।

ਕੈ ਦ੍ਰਿਸ਼ਟਾ ਰਸਪਦੀ ਆਪ ਕਥੇ ਆਪ ਸੁਣਨੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟੀ ਉਪਾਏ ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿਣ ਨਹੀਂ ਕਿਛ ਹੋਇਆ ਆਪਣੇ ਸੂਤ ਸਭ ਜਗਤ ਪ੍ਰਵੇ ਜਾ ਕੋ

ਭਉ ਮਿਟੈ ਪਰ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਜਿਸ ਪ੍ਰਭ ਰਾਖੇ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੁਖ ਚਿੰਤਾ ਜਾਏ ਮਿਟੇ ਓਂਕਾਰ ਤਿਸ ਜਨ ਕੋ ਕੋਈ ਨ ਪਵਿੱਤਰ ਹਰ ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਕਾਰਜ ਪੂਰਾ ਮਤ ਪੂਰੀ

ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਿਗਰੀ ਏਕਸ ਘੱਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ ਨਾਉ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਸ ਕਾ ਵਿਸਰਾਮ ਸੁਣ ਸਮਾਦ ਅਣਹ ਤੈਨਾਤ ਕਹ ਨ ਜਾਈ ਅਚਰਜ ਬਿਸਮਾਦ ਤਿਨ ਦੇਖਿਆ ਜਸਾਬ ਦਿਖਾਏ ਨਾਨਕ ਤੇ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਾਟ ਘਾਟ ਬਿਆਪ ਰਹਿਆ ਭਗਵੰਤ ਧਰਨ ਮਾਹੇ ਆਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨਤਨ ਪ੍ਰਭਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪਾਉਣ ਪਾਣੀ ਬੈ ਸੰਤਰ ਮਾਹੇ ਚਾਰ ਕੁੰਡ ਦੇ ਦਿਸ ਸਮਾਹੇ ਤਿਸ ਤੇ ਭੈਣ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ ਵੇਦ ਪ੍ਰਾਣ ਸਿਮਰਤ ਮੈਂ ਦੇਗ ਸਸਿਅਰ ਸੂਰਨ ਖਤਰ ਮੈਂ ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੋਲ ਨਾ ਕਬਹੁ ਡੋਲੇ ਸਰਬ ਕਲਾ ਕਰ ਖੇਲੇ ਖੇਲ ਮੋਲ ਨਾ ਪਾਈਏ ਗੁਣ ਹਿਮੋਲ ਸਰਬ ਜੋਤ ਮੈਂ ਜਾ ਕੀ ਜੋਤ ਧਾਰ ਹੋ ਸਵਾਮੀ ਓਤ ਪੋਤ ਗੁਰ ਪ੍ਰਸਾਦ ਭਰਮ ਕਾ ਨਾਥ ਨਾਨਕ ਤਿੰਨ ਮਹਿ ਇਹੋ ਵਿਸਾਸ ਸੰਤ ਜਨਾ ਕਾ ਪੇਖਣ ਸਭ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਬਚਨ ਸਰਬ ਵਿਆਪੀ ਰਾਮ ਸੰਗ ਰਚਨ

ਭਰਪੂਰ ਅੰਤਰ ਗਤਿ ਜਿਸ ਆਪ ਜਿਨ ਆਏ ਨਾਨਕ ਤਿਸ ਜਿਨ ਆਪ ਬੁਝਾਏ ਸਰਬ ਭੂਤ ਆਪ ਰਤਾਰਾ ਸਰਬ ਨੈਣ ਆਪ ਇੱਕ ਨਿਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਣ ਜਸ ਆਪ ਹੀ ਸੁਣਾ ਆਵਣ ਜਾਣੇ ਖੇਰ ਮਨਾਇਆ ਗਿਆ ਕਾਰੀ ਕੀਨੀ ਮਾਇਆ ਸਭ ਕਹਿ ਮਧ ਅਲਿਪ ਤੋ ਰਹੇ ਜੋ ਕਿਛ ਕਹਿਣਾ ਸੋ ਆਪੇ ਕਹਿ ਆ ਗਿਆ ਆਵੇ ਆ ਗਿਆ ਜਾਏ ਨਾਨਕ ਜਾ ਭਾਵੇ ਤਾਂ ਲੈ ਸਮਾਏ ਇਹ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੈ ਕਛ ਕਰਾ ਆਪ ਭਲਾ ਕਰ ਤੂ ਦੀ ਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਚ ਧਾਰੀ ਸਭ ਸਾਜ ਓਦ ਪੋਤਾ ਪ੍ਰਸੰਗ ਰਾਜ ਤਾਂ ਕੀ ਗਤ ਮਿਤ ਕਹੀ ਨਾ ਜਾਏ ਦੂਸਰੇ ਹੋਏ ਨਾ ਸੋਝੀ ਪਾਏ

ਗੁਰੂ ਗਾਉ ਅਸ਼ਟਪਦੀ ਪੂਰੇ ਗੁਰ ਕਾ ਸੁਣ ਵਿਦੇਸ ਪਾਰ ਬ੍ਰਹਮ ਨਿਗੜ ਕਰ ਪੇਗ ਸਾਸ ਸਾਸ ਸਿਮਰ ਗੋਬਿੰਦ ਬਾਣੇ ਅੰਤਰ ਕੀ ਉਤਰ ਆਏ ਚਿੰਦ ਆਸ ਅਨਿਤ ਤਿਆਗ ਹੋ ਤਰੰਗ ਸੰਜਨਾ ਕੀ ਧੂਰ ਮਨ ਵਾਂਗ ਆਪ ਸੋੜ ਬੇਨਤੀ ਕਰ ਹੋ ਸਾਧ ਸੰਗ ਗਣ ਸਾਗਰ ਤਰ ਹੋ ਹਰ ਧਨ ਕੇ ਪਰਲੇ ਹੋ ਭੰਡਾਰ ਨਾਨਕ ਗੁਰ ਪੂਰੇ ਨਮਸਕਾਰ ਖੇਮ ਕੁਸਲ ਸਹਿਜ ਆਨੰਦ

ਪ੍ਰਭ ਗਾਜੈ ਪ੍ਰਗਟੇ ਗੋਪਾਲ ਮਹਾਤ ਕੇ ਮਾਥੇ ਨਾਨ ਕੁਦਰੇ ਤਨਕੇ ਸਾਥੇ ਸਰਨ ਜੋਗ ਸੁਣ ਸਰਨੀ ਆਏ ਕਰ ਕਿਰਪਾ ਪ੍ਰਭ ਆ ਮਿਲਾਏ ਮਿਟ ਗਏ ਵੈਰ ਭਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ ਸੋ ਪ੍ਰਸੰਨ ਭਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ ਆਲ ਜਾਲ ਬਕਾਵਤ ਰਹਤੇ ਰਾਮ ਨਾਮ ਸੋ ਰਸਨਾ ਕਹਤੇ ਕਰ ਪ੍ਰਸਾਦ ਦਇਆ ਪ੍ਰਭ ਧਾਰੀ ਨਾਨਕ ਨਿਭੀ ਖੇਵ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਨ ਸਾਵਧਾਨ ਏਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਵਸੇ ਸੋਧਨ ਦਾਨ ਸਰਵਿੱਛਾ ਤਾਂ ਕਿ ਪੂਰਨ ਹੋਏ ਪ੍ਰਧਾਨ ਪੁਰਖ ਪ੍ਰਗਟ ਸਭ ਲੋਏ ਸਭ ਤੀ ਉਜ ਪਾਇਆ ਸਥਾਨ ਬੋਰਨ ਹੋਵੇ ਅਮਨ ਜਾਨ ਹਰ ਤਨ ਖਾਲ ਚਲੇ ਜਨ ਸੋਏ ਨਾਨਕ ਜਿਸੇ ਪ੍ਰਾਪਤ ਹੋਏ ਖੇਮ ਸਾਂਤ ਰਿੱਧ ਨਵ ਨਿਧ ਬੁੱਧ ਗਿਆਨ ਸਰਬ ਤੈ ਸਿੱਧ ਵਿਦਿਆ ਤਵ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉਤਮ ਇਸਨਾਨ ਚਾਰ ਪਦਾਰਥ ਕਮਲ ਪ੍ਰਗਾ ਸਾਵ ਕੈ ਮੱਧ ਸਗਲ ਤੇ ਉਦਾਸ ਸੁੰਦਰ ਚਤੁਰ ਤਤ ਕਵੇਤਾ ਸਮਦਰਸੀ ਏਕ ਦ੍ਰਿਸ਼ਟੇਤਾ ਇਹ ਫਲ ਤੇ ਜਨ ਕੇ ਮੁਖ ਭਣੇ ਗੁਰੂ ਨਾਨਕ ਨਾਮ ਬਚਨ ਮਨ ਸੁਣੇ ਇਹੋ ਨਿਧਾਨ ਜਪੈ ਮਨ ਕੋਏ ਸਭ ਜੁਗ ਮਹਿਤਾ ਕੀ ਗਤ ਹੋਏ ਗੁਣ ਗੋਬਿੰਦ ਨਾਮ ਤੁਨ ਬਾਣੀ ਹਿਮ੍ਰਿਤ ਸਾਸਤ੍ਰ ਵੇਦ ਵਖਾਣੀ ਸਗਲ ਮਤਾਂਤ ਕੇਵਲ ਹਰਨਾਮ ਗੋਬਿੰਦ ਭਗਤ ਕੈ ਮਨ ਵਿਸਰਾਮ ਕੋਟ ਅਪਰਾਧ ਸਾਧ ਸੰਗ ਮਿਲੇ ਸੰਤ ਕਿਰਪਾ ਤੇ ਜਮ ਤੇ ਛਿਟੈ ਜਾ ਕੈ ਮਸਤਕ ਕਰਮ ਪ੍ਰਭ ਪਾਏ ਸਾਧ ਸਰ ਨਾਨਕ ਤੇ ਆਏ ਜਿਸ ਮਨ ਬਸੇ ਸੁਣੇ ਲਾਏ ਪ੍ਰੀਤ ਜਨ ਆਵੇ ਹਰ ਪ੍ਰਭ ਜੀਤ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ

ਸੱਚ ਸੋਚਾਏ ਸੋਚ ਨਾ ਹੋਵਾਈ ਜੇ ਸੋਚੀ ਲੱਖ ਵਾਰ ਚੁਪਾਏ ਚੁੱਪ ਨਾ ਹੋਵਾਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਮਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਮਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁੱਝੈ ਤਾਂ ਹਮੈ ਕਹਿ ਨਾ ਕੋਏ ਗਾਵੈ ਕੋ ਤਾਣ ਹੋਵੈ ਕਿਸੈ ਤਾਣ

ਸੰਸਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨਰਖੀਐ ਭਾਓ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੁਰ ਈਸ਼ਰ ਗੁਰੂ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜਿਹੋ ਜਾਣਾ ਆਖਾ ਨਾਹੀ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾਵਾਂ ਜੇਤਸ ਭਾਵਾਂ ਵਿਣ ਭਾਣੇ ਕੇ ਨਾਹੇ ਕਰੀ ਜੇਤੀ ਸਿਰਠ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਣਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਐ ਨਾਲ ਚੱਲੈ ਸਭ ਕੋਏ ਚੰਗਾ ਨਾਉ ਰਖਾਏ ਕਹਿ ਜਸ ਕੀਰਤ ਜਗਲੇ ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਏ ਨਾ ਸੁਝਾਈ ਜੇ ਤਿਸ ਗੁਣ ਕੋਏ ਕਰੇ ਸੁਣਿਆ

ਅਕਾਲ ਨਾਨਕ ਭਗਤਾਂ ਸਦਾ ਵਿਗਾਸ ਸੁਣਿਆ ਦੁੱਖ ਪਾਪ ਕਾ ਨਾਸ ਸੁਣਿਆ ਈਸਰ ਬ੍ਰਹਮਾ ਇੰਦ ਸੁਣਿਆ ਮੁਖ ਸਾਰਾ ਹਨੁਮੰਦ

ਸੁਣਿਆ ਸਤਸੰਤੋ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵੇ ਮਾਨ, ਸੁਣਿਆ ਲਾਗੇ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁੱਖ ਪਾਪ ਕਾ ਨਾਸ, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ।

ਆਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਪਛਤਾਏ ਕਾਗਦ ਕਲਮ ਨ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਸੁਰਤ ਹੋਵੇ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਚੋਟਾ ਨਾ ਖਾਏ ਮੰਨੈ ਜਮ ਕੇ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਸਿਓ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰ ਆਏ ਸਾਧਾਰ ਮੰਨੈ ਤਰੈ ਤਾਰੇ ਗੁਰ ਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਜੇ ਪਾਵੇਂ ਦੁਰਗੇ ਮਾਨ ਪੰਜੇ ਸੋਹੇ ਦਰ ਰਾਜਾਨ

ਰੱਖਿਆ ਜਿਨ ਸੂਤ ਜੇ ਕੋ ਬੁੱਝੈ ਹੋਵੇ ਸਚਿਆਰ ਧਵਲੇ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਤਿਸਤੇ ਭਾਰ ਤਲਾ ਕਮਨ ਜੋਰ ਜੀ ਜਾ ਦਰੰਗਾ ਕੇ ਨਾਮ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੇ ਕੋਏ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਨ ਸਵਾਲਿਓ ਰੂਪ ਖੇਤੀ ਦਾਤ ਜਾਣੇ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲਖ ਦਰੀਆਓ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁ ਭਖ ਸਾਰ ਅਸੰਖ ਮੋਨ ਲਿਵ ਲਾਹੇ ਤਾਰ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਬਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਚ ਕਹ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖ ਥਾਮ ਅਗੰਮ ਅਗੰਮ ਅਸੰਖ ਲੋ ਅਸੰਖ ਕਹੇ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸਰ ਨਾਹੇ ਜੇ ਫੁਰਮਾਏ ਤਿਵ ਤੇ ਪਾਹੇ ਜੇਤਾ ਕੀਤਾ ਤੇਤਾ ਨਾਹੋ ਮਿਣ ਨਾਵੇਂ ਨਾਹੀ ਕੋ ਥਾਉ ਕੁਦਰਤ ਕਮਨ ਕਹਾ ਵਿਚਾਰ ਵਾਰਿਆ ਨਾ ਜਾਵਾਂ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹੇ ਪਾਣੀ ਧੋਤੈ ਉਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋਪੈ ਨਾਵਾਂ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵੋ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਦਿ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ ਚਾਓ

ਜਾਣ ਤੇ ਤਵਾਰਨਾ ਜੋਗੀ ਜਾਣੇ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਰਠੀ ਕੋ ਸਾਜੇ ਆਪੇ ਜਾਣੇ ਸੋਈ ਕਿਵ ਕਰੇ ਆਖਾਂ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾਕਾ ਹੋਵੇ ਨਾਨਕ ਜੇ ਕੋ ਅਪਾਓ ਜਾਣੇ ਅਗੈ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸੈਸ 18 ਕਹਿਣ ਕਤੇਬਾ।

ਲਾਹੇ ਏਤੀ ਸੁਰਤ ਨਾ ਪਾਈਆ ਨਦੀਆਂ ਅਤੇ ਵਾਹ ਪਵੈ ਸਮੁੰਦਰਾਂ ਜਾਣੀਐ ਸਮੁੰਦ ਸ਼ਾਹ ਸੁਲਤਾਨ ਗ੍ਰਹਿ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤਿਸ ਮਨਹੋ ਨਾ ਵੀਸਰਹਿ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤਰਾਂ ਕਰਣੈ ਦੇਣ ਨਾ ਅੰਤ ਅੰਤਰਾਂ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨਮੰਥ

ਬਹੁਤਾ ਕਹੀਏ ਬਹੁਤਾ ਹੋਏ। ਵੱਡਾ ਸਾਹਿਬ ਉੱਚਾ ਥਾਉ, ਉੱਚੇ ਉੱਪਰ ਉੱਚਾ ਨਾਉ, ਏਵੜ ਉੱਚਾ ਹੋਵੇ ਕੋਏ, ਤਿਸ ਉੱਚੇ ਕਉ ਜਾਣੇ ਸੋਏ, ਜੇਵੜ ਆਪ ਜਾਣੇ ਆਪ ਆਪ, ਨਾਨਕ ਨਦਰੀ ਕਰਮੀ ਦਾਤ, ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲ ਨਾ ਤਮਾਹੇ, ਕੇਤੇ ਮੰਗੇ ਜੋਤ ਅਪਾਰ, ਕੇਤਿਆਂ ਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟੇ ਵੇਕਾਰ, ਕਿਤੇ ਲੈ ਲੈ ਮੁੱਕਰ ਪਾਹੇ, ਕਿਤੇ ਮੂਰਖ ਆਹੀ ਖਾਹੇ, ਕਿਤਿਆਂ ਦੁੱਖ ਭੁੱਗ ਸਦ ਮਾਰੇ, ਭੇ ਦਾਤ ਤੇਰੀ ਦਾਤਾਰ, ਬੰਦ ਖਲਾਸੀ ਭਾਣੇ ਹੋਏ, ਹੋ ਰਾਖ ਨਾ ਸਕੈ ਕੋਏ, ਜੇ ਕੋ ਖਾਏ ਕਿ ਆਖਣ ਪਾਏ, ਉਹ ਜਾਣੇ ਜੇਤੀਆਂ ਮੋਹ ਖਾਹੇ, ਆਪੇ ਜਾਣੇ ਆਪੇ ਦੇ ਆਖੇ, ਸੇ ਭੇ ਕੇਈ ਕੇ, ਜਿਸਨੂੰ ਬਖਸੇ ਸਿਫਤ ਸਾਲਾਹ, ਨਾਨਕ ਪਾਤਸ਼ਾਹੀ ਪਾਤਸ਼ਾਹ, ਅਮੁੱਲ ਗੁਣ ਅਮੁੱਲ ਵਾਪਾਰ, ਅਮੁੱਲ ਵਾਪਾਰੀ ਅਮੁੱਲ ਭੰਡਾਰ, ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ, ਅਮੁੱਲ ਧਰਮ ਅਮੁੱਲ ਦੀਵਾਨ, ਅਮੁੱਲ ਤੁਲ ਅਮੁੱਲ ਪ੍ਰਵਾਨ, ਅਮੁੱਲ ਬਖਸ਼ੀਸ਼ ਅਮੁੱਲ ਨਿਸ਼ਾਨ, ਅਮੁੱਲ ਕਰਮ ਅਮੁੱਲ ਫੁਰਮਾਨ, ਅਮੁੱਲੋ ਅਮੁੱਲ ਆਖਿਆ ਨਾ ਜਾਏ, ਆਖ ਆਖ ਰਹੇ ਲਿਵਲਾਏ, ਆਖੇ ਵੇਦ ਪਾਠ ਪੁਰਾਣ, ਆਖੇ ਪੜੇ ਕਰੇ ਵਖਿਆਨ, ਆਖੇ ਬਰਮੇ ਆਖੇ ਇੰਦ, ਆਖੇ ਗੋਪੀਤਾ ਗੋਬਿੰਦ, ਆਖੇ ਈਸਰ ਆਖੇ ਸਿੱਧ, ਆਖੇ ਕੀਤੇ ਕੀਤੇ ਬੁੱਧ, ਆਖੇ ਦਾਨਵ ਆਖੇ ਦੇਵ, ਆਖੇ ਸੁਰ ਨਰ ਮਨ ਜਨ ਸੇਵ, ਕੀਤੇ ਆਖੇ ਆਖਣ ਪਾਹੇ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਇੱਥੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੇ ਕੇਈ ਕੇ, ਜੇ ਵਟ ਭਾਵੈ ਤੇ ਵਟ ਹੋਏ, ਨਾਨਕ ਜਾਣੇ ਸਾਚਾ ਸੋਏ, ਜੇ ਖੂ ਆਖੇ ਬੋਲ ਵਿਗਾੜ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਘਰ ਕਿਹਾ, ਜਿਤ ਬੈ ਸਰਬ

ਧਰਮ ਖੰਡ ਗਾ ਇਹੋ ਧਰਮ, ਗਿਆਨ ਖੰਡ ਗਾ ਆਖੋ ਗਰਮ, ਕੇਤੇ ਪਵਨ ਪਾਣੀ ਵਹਿ ਸੰਤਰ, ਕੇਤੇ ਕਾਨ ਮਹੇਸ਼, ਕੇਤੇ ਬਰਮੇ ਘਾਟ ਘੜੀਏ ਰੂਪ ਰੰਕੇ ਵੇਸ, ਕੇਤੀਆ ਕਰਮ ਭੂਮੀ ਮੇਰ, ਕੇਤੇ ਕੇਤੇ ਤੂ ਉਪਦੇਸ਼, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਗਿਆਨ ਖੰਡ ਮਹਿ

ਕਥੀਆਂ ਨਾ ਜਾਹੇ, ਜੇ ਕੋ ਕਹੇ ਪਿਛੇ ਪਛਤਾਏ। ਤਿੱਥੇ ਘੜੀਏ ਸੁਰਤ ਮਤ ਮਨ ਬੁੱਧ, ਤਿੱਥੇ ਘੜੀਏ ਸੁਰਾ ਸਿੱਧਾਂ ਕੀ ਸੁੱਧ। ਕਰਮਖੰਡ ਕੀ ਬਾਣੀ ਜੋਰ, ਤਿੱਥੇ ਹੋਰ ਨਾ ਕੋਈ ਹੋਰ, ਤਿੱਥੇ ਜੋਧ ਮਹਾਂਬਲ ਸੂਰ। ਤਿਨ ਮੈਂ ਰਾਮ ਰਹਿਆ ਭਰਪੂਰ, ਤਿੱਥੇ ਸੀਤੋ ਸੀਤਾ ਮਹਿਮਾ ਮਾਹੇ। ਤਾਗੇ ਰੂਪ ਨਾ ਕਥਨੇ ਜਾਹੇ, ਨਾ ਉਹੇ ਮਰਹੇ ਨਾ ਠਾਗੇ ਜਾਹੇ। ਜਨ ਕੇ ਰਾਮ ਵਸੈ ਮਨ ਮਾਹੇ, ਤਿੱਥੇ ਭਗਤ ਵਸੇ ਕੇ ਲੋ ਕਰੇ ਆਨੰਦ ਸੱਚਾ ਮਨ ਸੋਏ। ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਹਾਲ। ਤਿੱਥੇ ਖੰਡ ਮੰਡਲ ਵਰ ਭੰਡ, ਜੇ ਕੋ ਕਥੇ ਤਾਂ ਅੰਤ ਨਾ ਅੰਤ। ਤਿੱਥੇ ਲੋ ਲੋ ਆਕਾਰ, ਜੇਵ ਜਿਵ ਹੁਕਮ ਤਵੈਤ ਵਕਾਰ। ਵੇਖੈ ਵਿਗਸੈ ਕਰ ਵਿਚਾਰ, ਨਾਨਕ ਕਥਨਾ ਕਰੜਾ ਸਾਰ। ਜਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ। ਭਾਓ ਖਲਾ ਅਗਨ ਤਪਤਾਓ, ਭਾਓ ਖਲਾ ਅਗਨ ਤਪਤਾਓ। ਭਾਂਡਾ ਭਾਓ ਅੰਮ੍ਰਿਤ ਤਟਾਲ, ਘੜੀਐ ਸ਼ਬਦ ਸੱਚੀ ਟਕਸਾਲ। ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ। ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸਰਾ ਦੁਏ ਦਾਈ ਦਾਇਆ ਖੇਲੈ ਸਗਲ ਜਗਤ। ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਧੂਰ, ਕਰਮੀ ਆਪੋ ਆਪਣੀ ਕੇ ਨੇੜਾ ਕੇ ਦੂਰ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਜਿਨੀ ਨਾਮ ਧਿਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ, ਛਪੈ ਛੰਦ ਤਵਾ ਪ੍ਰਸਾਦ। ਚੱਕਰ ਚਿਹਨ ਅਰ ਵਰਨ ਜਾਤ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ, ਕਉ ਕਹਿ ਨਾ ਸਕਤ ਕਿਹੇ। ਅਚਲ ਮੂਰਤਨ ਭਉ ਪ੍ਰਕਾਸ਼, ਅਮਿਤੋਜ ਕਹਿਜੈ, ਕੋਟ ਇੰਦਰ ਇੰਦਰਾਨ ਸ਼ਾਹ ਸ਼ਹਾਨ ਗਣਿਜੈ। ਤ੍ਰਿਭਵਨ ਮਹੀਪ ਸੁਰ ਨਰ ਅਸੁਰ, ਨੇਤ ਨੇਤ ਬੰਤਰਨ ਕਹਿਤ। ਤਵ ਸਰਬਨਾਮ ਕਥੇ ਗਮਨ, ਕਰਮ ਨਾਮ ਵਰਨ ਸੁਮਤ, ਭੁਜੰਗ ਪ੍ਰਿਆਤ ਛੰਦ। ਨਮਾਸਤਵੰ ਅਕਾਲੇ, ਨਮਾਸਤਵੰ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਨੁਪੇ, ਨਮਸਤੰਗ ਭੇਖੇ, ਨਮਸਤੰਗ ਲੇਖੇ, ਨਮਸਤੰਗ ਖਾਏ, ਨਮਸਤੰਗ ਅਜਾਏ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਨਾਮੇ, ਨਮਸਤੰਗ ਠਾਮੇ, ਨਮਸਤੰਗ ਅਕਰਮੰਗ, ਨਮਸਤੰਗ ਧਰਮੰਗ, ਨਮਸਤੰਗ ਅਨਾਮੰਗ, ਨਮਸਤੰਗ ਧਾਮੰਗ, ਨਮਸਤੰਗ ਅਜੀਤੇ, ਨਮਸਤੰਗ ਪੀਤੇ, ਨਮਸਤੰਗ ਅਬਾਹੇ, ਨਮਸਤੰਗ ਅਠਾਹੇ, ਨਮਸਤੰਗ ਅਨੀਲੇ, ਨਮਸਤੰਗ ਅਨਾਦੇ, ਨਮਸਤੰਗ ਅਸ਼ੇਦੇ, ਨਮਸਤੰਗ ਅਗਾਧੇ, ਨਮਸਤੰਗ ਗੰਜੇ, ਨਮਸਤੰਗ ਪੰਜੇ, ਨਮਸਤੰਗ ਉਦਾਰੇ, ਨਮਸਤੰਗ ਅਪਾਰੇ, ਨਮਸਤੰਗ ਸੁਏਕੈ, ਨਮਸਤੰਗ ਅਨੇਕੈ, ਨਮਸਤੰਗ ਅਭੂਤੇ, ਨਮਸਤੰਗ ਅਜੂਪੇ, ਨਮਸਤੰਗ ਨਿਰਕਰਮੇ, ਨਮਸਤੰਗ ਨਿਰਭਰਮੇ, ਨਮਸਤੰਗ ਨਿਰਦੇਸੇ, ਨਮਸਤੰਗ ਨਿਰਭੇਸੇ, ਨਮਸਤੰਗ ਨਿਰਨਾਮੇ, ਨਮਸਤੰਗ ਨਿਰਗਾਮੇ, ਨਮਸਤੰਗ ਨਿਰਧਾਤੇ, ਨਮਸਤੰਗ ਨਿਰਗਾਤੇ, ਨਮਸਤੰਗ ਨਿਰਧੂਤੇ, ਨਮਸਤੰਗ ਅਭੂਤੇ, ਨਮਸਤੰਗ ਅਲੋਕੇ, ਨਮਸਤੰਗ ਅਸ਼ੋਕੇ, ਨਮਸਤੰਗ ਨਿਰਤਾਪੇ, ਨਮਸਤੰਗ ਅਥਾਪੇ, ਨਮਸਤੰਗ ਤ੍ਰਿਮਾਨੇ, ਨਮਸਤੰਗ ਨਿਧਾਨੇ, ਨਮਸਤੰਗ ਅਗਾਹੇ, ਨਮਸਤੰਗ ਅਬਾਹੇ, ਨਮਸਤੰਗ ਤ੍ਰਿਵਰਗੇ, ਨਮਸਤੰਗ ਅਸਰਗੇ, ਨਮਸਤੰਗ ਪ੍ਰਭੋਗੇ, ਨਮਸਤੰਗ ਸੁਜੋਗੇ, ਨਮਸਤੰਗ ਰੰਗੇ, ਨਮਸਤੰਗ ਭੰਗੇ, ਨਮਸਤੰਗ ਗੰਮੇ, ਨਮਸਤ ਸਰਮੇ।

ਸਹਿਕਰਮਾ ਦ੍ਰਿਸ਼ਾ ਧਰਮ ਸਰਬਾ ਪ੍ਰਨਾਢਿਆ ਅਨ ਡੰਡ ਬਾਢਿਆ ਚਾਚਰੀ ਛੰਦ ਅਥਵਾ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਬਾਰੇ ਹਰੇ ਗਰਿੰਦਰ ਨਾਮੇ ਅਗਾਮੇ ਭੁਜੰਗ ਪ੍ਰਿਆਦ ਛੰਦ ਚਤੁਰ ਚਕਰ ਕਰਤਾ ਚਤੁਰ ਚਕਰ ਹਰਤਾ ਚਤੁਰ ਚਕਰ ਦਾਨੇ ਚਤੁਰ ਚਕਰ ਜਾਨੇ ਚਤੁਰ ਚਕਰ ਵਰਤੀ ਚਤੁਰ ਚਕਰ ਭਰਤੀ ਚਤੁਰ ਚਕਰ ਪਾਲੇ ਚਤੁਰ ਚਕਰ ਕਾਲੇ ਚਤੁਰ ਚਕਰ ਪਾਸੇ ਚਤੁਰ ਚਕਰ ਵਾਸੇ ਚਤੁਰ ਚਕਰ ਮਾਨੇ ਚਤੁਰ ਚਕਰ ਦਾਨੇ ਚਾਚਰੀ ਛੰਦ ਨਾ ਸੁਤਰੈ ਨਾ ਮਿੱਤਰੈ ਨਾ ਪਰਮੰਗ ਨਾ ਪਿੱਤਰੈ ਨਾ ਕਰਮੰਗ ਨਾ ਕਾਏ ਅਜਨਮੰਗ ਅਜਾਏ ਨਾ ਚਿਤਰੈ ਨਾ ਮਿੱਤਰੈ ਪਰੇਹੈ ਪਵਿੱਤਰੈ ਪ੍ਰਤੀਸੈ ਅਦੀਸੈ ਅਦਰਸਾ ਅਗਰਸਾ ਭਗਵਤੀ ਸ਼ਾਂਤ ਅਥਵਾ ਪ੍ਰਸਾਦ ਕਥਤੇ ਕਿ ਆ ਸ਼ਿਜ ਦੇ ਸਾ ਕਿ ਆ ਬਿਜ ਬੇਸਾ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਬਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਬ ਤੂਤ ਵਰਨੈ ਕਿ ਵਿਭੂਤ ਕਰਨੈ ਕਿ ਰਾਜਨ ਪ੍ਰਭਾ ਹੈ ਕਿ ਧਰਮੰਗ ਤੁਝਾ ਹੈ ਕਿ ਆ ਸੋਕ ਵਰਨੈ ਕਿ ਸਰਬਾ ਅਪਰਨੈ ਕਿ ਜਗਤੰ ਕਿਰਤੀ ਹੈ ਕਿ ਸ਼ਤਰੰਗ ਛਤਰੀ ਹੈ ਕਿ ਬ੍ਰਹਮੰਗ ਸੁਰੂਪੇ ਕਿ ਅਨੁਭਵ ਅਨੁਪੇ ਕਿ ਆਦ ਆਦੇਵ ਹੈ ਕਿ ਆਪ ਅਭੇਵ ਹੈ ਕਿ ਸ਼ਤਰੰਗ ਵਿਹੀਨ ਹੈ ਕਿ ਇੱਕ ਅਧੀਨ ਹੈ ਕਿ ਰੋਜ਼ੀ ਰਜ਼ਾਕੇ ਰਹੀਮੇ ਰੇ ਹਾਕੇ ਕਿ ਪਾਕ ਬਿਆਬ ਹੈ ਕਿ ਗੈਬੁਲ ਗੈਬ ਹੈ ਕਿ ਅਬੁਲ ਗੁਨਾਹ ਹੈ ਕਿ ਸ਼ਾਹਾਨ ਸ਼ਾਹ ਹੈ ਕਿ ਕਾਰਨ ਕੁਰਿੰਦਾ ਕਿ ਰੋਜ਼ੀ ਦਾ ਹੰਦਾ ਹੈ ਕਿ ਰਾਜ ਕਰਹੀਮ ਹੈ ਕਿ ਗਰਬੰਗ ਕਰੀਮ ਹੈ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਾਨਿਆ ਕਿ ਸਰਬਤਰ ਦਾਨਿਆ ਕਿ ਸਰਬਤਰ ਗਾਉਣਾ ਕਿ ਸਰਬਤਰ ਭਾਉਣਾ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸਾਜਾ ਹੈ ਕਿ ਸਰਬਤਰ ਦੀਨਾ ਹੈ ਕਿ ਸਰਬਤਰ ਲੀਨਾ ਹੈ ਕਿ ਸਰਬਤਰ ਜਾ ਹੋ ਕਿ ਸਰਬਤਰ ਭਾ ਹੋ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਗੱਲ ਹੈ ਕਿ ਸਰਬਤਰ ਪਾਲ ਹੈ ਕਿ ਸਰਬਤਰ ਹੰਤਾ ਕਿ ਸਰਬੰਦਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਹੈ ਕਿ ਸਰਬਤਰ ਰਾਜਾ ਹੈ ਕਿ ਸਰਬਤਰ ਸੁੱਖ ਹੈ ਕਿ ਸਰਬਤਰ ਭੁੱਖ ਹੈ ਕਿ ਸਰਬਤਰ ਤਰਾਣੇ ਕਿ ਸਰਬਤਰ ਪ੍ਰਾਣ ਹੈ ਕਿ ਸਰਬਤਰ ਦੇਸਾ ਹੈ ਕਿ ਸਰਬਤਰ ਪੇਸਾ ਹੈ ਕਿ ਸਰਬਤਰ ਮਾਨ ਹੈ ਸਦੈਵੰਗ ਪ੍ਰਧਾਨ ਹੈ ਕਿ ਸਰਬਤਰ ਜਾਪਿਆ ਕਿ ਸਰਬਤਰ ਥਾਪਿਆ ਕਿ ਸਰਬਤਰ ਭਾਨ ਹੈ ਕਿ ਸਰਬਤਰ ਮਾਨ ਹੈ ਕਿ ਸਰਬਤਰ ਇੰਦਰ ਹੈ ਕਿ ਸਰਬਤਰ ਚੰਦਰਾ ਹੈ ਕਿ ਸਰਬੰਗ ਕਲੀਮੇ ਕਿ ਪਰਮੰਗ ਫਹੀਮੇ ਕਿ ਆਖਰ ਅਲਾਮੇ ਕਿ ਸਾਹਿਬ ਕਲਾਮੇ ਕੁਸਨ ਮਜੂ ਹੈ ਤਮਾਮ ਰਜ਼ੂ ਹੈ ਮੇਸੁਲ ਸਲਾਮੇ ਸਲੀਖੁਦ ਬਦਾਮੇ ਗਨੀਮੁਲ ਸ਼ਿਕਸਤਾ ਗਰੀਬ ਉਲ ਪ੍ਰਸਤਾ ਬੁਲੰਦ ਉਲ ਮਕਾਨ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰਜਵਲ ਨਿਧਾਨੇ ਹਰੀਫ ਉਲ ਅਜੀਮੇ ਰਜਾਇਗ ਯਕੀਨਾ ਅਨੇਕੁਲ ਤਰੰਗ ਹੈ ਭੇਦ ਹੈ ਭੰਗ ਹੈ ਅਜ਼ੀਜ਼ ਉਲ ਨਿਵਾਜ਼ ਹੈ ਗਨੀਮੁਲ ਖਰਾਜ ਹੈ ਨੁਰਖ ਸਰੂਪ ਹੈ ਤਰਭੁਕਤ ਪ੍ਰਭੂਤ ਹੈ ਪ੍ਰਭੁਕਤ ਪ੍ਰਵਾਹ ਹੈ ਸੁਖਤ ਸੁਦਾ ਹੈ ਸਦੈਵੰਗ ਸਰੂਪ ਹੈ ਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਅਗਾਧ ਸੁਰੂਪ ਹੈ ਅਗਾਧ ਹੈ ਅਨੁਪ ਓਂਗਾਧ ਰੂਪ ਹੈ ਨਾ ਸੁਰੂਪ ਹੈ ਅਨੰਗੀ ਨਾਮੇ ਤਰਭੰਗੀ ਤਰਗਾਮੇ ਤਰਭਰਗਮ ਤਰਭਰਗਮ ਤਰਗਾ ਤਰਭਾਦੇ ਅਗੰਜੇ ਅਗਾਧੇ ਸੁਭੰਗ ਸਰਭਾਗ ਸੁਸਰਭਾ ਅਨੁਰਾਗੇ ਤਰਭ ਸੁਰਭ ਹੈ ਸ਼ਿਜ ਹੈ ਸ਼ੁਤ ਹੈ ਕਿ ਨਰਕ ਪ੍ਰਣਾਸ ਹੈ ਪਰਥੁਲ ਪ੍ਰਵਾਸ ਹੈ ਨੁਕਤ ਪ੍ਰਭਾ ਹੈ ਸਦੈਵ ਸਦਾ ਹੈ ਵਿਭੁਗ ਸੁਰੂਪ ਪ੍ਰਯੁਕਤ ਰੂਪ ਹੈ ਨੁਕ ਸਦਾ ਹੈ ਵਿਭੁਗਤ ਪ੍ਰਭਾ ਹੈ ਅਨੁਕ ਸੁਰੂਪ ਹੈ ਪ੍ਰਯੁਕਤ ਅਨੂਪ ਹੈ ਚਾਚਰੀ ਛੰਦ ਅਭੰਗ ਹੈ ਅਭੰਗ ਹੈ ਅਨੰਗ ਹੈ ਭੇਖ ਹੈ ਲੇਖ ਹੈ ਭਰਮ ਹੈ ਕਰਮ ਹੈ ਨਾਦ ਹੈ ਜੁਗਾਦ ਹੈ ਅਜੈ ਹੈ ਅਭੈ ਹੈ ਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਧੰਦ ਹੈ।

ਨਿਵਾਸੀ ਅਜਾਇਬ ਬਿਬਤੇ ਅਜਾਇਬ ਗਨੀਮੇ ਹਰਿ ਅੰਗਰਿੰਗ ਕਰੀਮਲ ਰਹੀਮੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਚਤੁਰ ਚਕਰ ਵਰਤੀ ਚਤੁਰ ਚਕਰ ਭੁਗਤੇ ਸੁਯੰ ਭਵ ਸਭੰਗ ਸਰਬਦਾ ਸਰਬ ਜੁਗਤੇ ਦੁਕਾਲੰਗ ਪ੍ਰਣਾਸੀ ਦਯਾਲੰਗ ਸਰੂਪੇ ਸਦਾ ਅੰਗ ਸੰਗੇ ਅਭੰਗੰਗ ਬਿਭੂਤੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਾਤਸ਼ਾਹੀ ਦਸਵੀਂ ਤਵਾ ਪ੍ਰਸਾਦ ਸਵਈਏ ਸਰਾਵਗ ਸੁੱਧ ਸਮੂਹ ਸਿਧਾਨ ਕੇ ਦੇਖ ਪ੍ਰਯੋਗ ਕਰ ਯੋਗ ਜਤੀ ਕੇ ਸੂਰ ਸੁਰਾਰਦਨ ਸੁਧ ਸੁਧਾਧਿਕ ਸੰਤ ਸਮੂਹ ਅਨੇਕ ਮਤੀ ਕੇ ਸਾਰੇ ਹੀ ਦੇਸ ਕੋ ਦੇਖ ਰਹੇ ਮਤ ਕਊ ਨਾ ਦੇਖਤ ਪ੍ਰਾਨ ਬਤੀਕ ਸ੍ਰੀ ਭਗਵਾਨ ਕੀ ਭਾਏ ਕਿਰਪਾ ਹੂੰ ਤੇ ਏਕ ਰਤੀਬਨ ਏਕ ਰਤੀ ਕੇ ਮਾਥੇ ਮਤੰਗ ਜਰੇ ਜਰ ਸੰਗ ਅਨੁ ਅਤੰਗ ਸੁਰੰਗ ਸਵਾਰੇ ਕੋੜ ਤੁਰੰਗ ਕੁਰੰਗ ਸੇ ਕੂਦਤ ਪਾਉਣ ਕੇ ਗੌਨ ਕੋ ਜਾਤ ਨਿਵਾਰੇ ਭਾਰੀ ਭੁਜਾਨ ਕੇ ਭੁੱਪ ਲਿਪਤ ਨਿਆਪ ਸੀਸਨਾ ਜਾਤ ਵਿਚਾਰੇ ਏਤੇ ਪੈ ਤੂੰ ਕਾਹ ਪਾਏ ਭੁੱਪ ਤੰਦ ਕੋ ਨਾ ਕੇ ਹੀ ਪਾਏ ਵਧਾਰੇ ਜੀਤ ਫਰਾਇ ਸਭ ਦੇਸ ਦਿਸਾਨ ਕੋ ਬਾਇਤ ਢੋਲ ਮਰਦੰਗ ਨਗਾਰੇ ਗੁੰਜਤ ਕੂੜ ਗਜਾਨ ਕੇ ਸੁੰਦਰ ਹਿੰਸ ਜੀ ਹੈ ਰਾਜ ਹਜ਼ਾਰੇ ਭੂਤ ਭਵਿਖ ਭਵਾਨ ਕੇ ਭੂਤ ਕੌਣ ਕਰੇ ਨੇ ਜਾਤ ਵਿਚਾਰੇ ਸ੍ਰੀ ਪਾ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤੀਰਥ ਨਾਨ ਦਿਆ ਦੰਦਾਨ ਸੰਜਮ ਨੇ ਮਨੇਕ ਸਿੱਖੈ ਵੇਦ ਪ੍ਰਾਨ ਕਦੇਵ ਕਰਾਨ ਜਮੀਨ ਜਮਾਨ ਸਬਾਨ ਕੇ ਵੇਖੈ ਪਾਵਨ ਆਹਾਰ ਜਤੀ ਜਤ ਧਾਰ ਸਭ ਸੁਭਚਾਰ ਹਜ਼ਾਰ ਦੇਖੈ ਸ੍ਰੀ ਭਗਵਾਨ ਭਜੇ ਬਿਨ ਭੁਪਤ ਏ ਕਰਤੀਬਨ ਏਕ ਨਾ ਲੇਖਾ ਹੈ ਸੁਧ ਸਿਬਾ ਦੁਰੰਦ ਬਾਸ ਸਾਧ ਸੁਨਾ ਦੁਰਜਾਨ ਦਲੈਂਗੇ ਭਾਰੀ ਗੁਮਾਨ ਭਰੇ ਮਨ ਮੈਂ ਕਰ ਪਰਬਤ ਪੰਖ ਹਲੇ ਨਾ ਹਲੈਂਗੇ ਤੋਰ ਅਰੀਰ ਮਰੋਰ ਮਵਾਸਨ ਮਾਤੇ ਮਤੰਗਨ ਮਾਨ ਬਲੈਂਗੇ ਸ੍ਰੀ ਪਤ ਸ੍ਰੀ ਭਗਵਾਨ ਕਿਰਪਾ ਬਿਨ ਤਿਆਗ ਜਹਾਨ ਨਿਦਾਨ ਚਲਾਂਗੇ ਵੀਰ ਪਾਰ ਵੱਡੇ ਬਰਿਆਰ ਵਿਚਾਰੇ ਸਾਰ ਕੀ ਧਾਰ ਪਛਈਆ ਦੋਰ ਤੋਰ ਦੇਸ ਮਿਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ ਗਾੜੇ ਗੜਾਨ ਕੋ ਤੋੜਨ ਹਾਰ ਸੋ ਬਾਤਿਨ ਚਕ ਚਾਰ ਲਵਈਆ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ ਜਾਚਕ ਅਨੇਕ ਸੋਇਕ ਦਵਈਆ ਦਾਨਵ ਦੇ ਫਿਨੰਦਰ ਸਾਚਰ ਭੂਤ ਭਵਿੱਖ ਭਵਾਨ ਜਪਾਂਗੇ ਜੀਵ ਜਿਤੇ ਜਲ ਮੈਂ ਥਲ ਮੈਂ ਬਲ ਹੀ ਬਲ ਮੈਂ ਸਭ ਥਾਪ ਥਪੈਂਗੇ ਪੁੰਨ ਪ੍ਰਤਾਪਨ ਬਾਟ ਜੈਤੁਨ ਪਾਪਨਗੇ ਪਉ ਪੁੰਜ ਖਪੈਂਗੇ ਸਾਧ ਸਮੂਹ ਪ੍ਰਸੰਨ ਫਿਰੈ ਜਗ ਸਤਰ ਸਵੈ ਅਵਲੋਕ ਛਪੈਂਗੇ ਮਾਨਵ ਇੰਦਰ ਗਜਿੰਦਰ ਰਾਤ ਬਜਾਉਂਦ ਲੋਕ ਰਾਜ ਕਰਾਂਗੇ ਕੋਟ ਸ਼ਨਾਨ ਗਜਾਤ ਗਦਾਨ ਅਨੇਕ ਸਵੰਬਰ ਸਾਜ ਬਰੈਂਗੇ ਬ੍ਰਹਮੇਸ਼ਰ ਬਿਸਨ ਸਚੀ ਪਤੰਤ ਫਸੇਜਮ ਫਾਸ ਪਰਾਂਗੇ ਜੇ ਨਰ ਸ੍ਰੀ ਪਦ ਕਹਿ ਪਰ ਸਾਹਿਬ ਭਗਤੇ ਨਰ ਫੇਰ ਨਾ ਦੇਹ ਧਰਾਂਗੇ ਕਹ ਭਇਓ ਜੋ ਦੋ ਲੋਚਨ ਮੂੰਦ ਕੇ ਬੈਠ ਰਿਹਾ ਭਗਤ ਧਿਆਨ ਲਗਾਇਓ ਨਾਥ ਫਰੀਓਲੀਏ ਸਾਹ ਸਮੁੰਦਰ ਲੋਕਿਓ ਪ੍ਰਲੋਕ ਗਵਾਇਓ ਬਾਸ ਕਿਉ ਵਿਖਿਆ ਸੋ ਬੈਠ ਗਏ ਐਸੀ ਐਸ ਸੁਬੈਸ ਬਿਤਾਇਓ ਸਾਜ ਗਉ ਸੁਣ ਲਿਓ ਸਬੈ ਜਨ ਪ੍ਰੇਮ ਕੀਓ ਤਿਨੇ ਪ੍ਰਪਾਇਓ ਕਾਹੂ ਲੈ ਪਾਹਨ ਪੂਜਦੇ ਰਹੋ ਸਿਰ ਕਾਹੂ ਲੈ ਲਿੰਗਰੇ ਟਕਾਇਓ ਕਾਹੂ ਲਖਿਓ ਰਵਾਚੀ ਦੀ ਸ਼ਾਮੇ ਕਾਹੂ ਪਿਛਾ ਗੋ ਸੀਸ ਨਿਵਾਇਓ ਗੋ ਬਦਾਨ ਗੋ ਪੂਜਦੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਕੋ ਬਤਾਨ ਕੋ ਪੂਜਤ ਹੈ ਪਾਸ ਕੋ ਮਿਰਤਾਨ ਕੋ ਪੂਜਨ ਧਾਇਓ ਕੂਰ ਕਰਿਆ ਉਰਜੋ ਸਭ ਹੀ ਜਗ ਸ੍ਰੀ ਭਗਵਾਨ ਕੋ ਭੇਦ ਨਾ ਪਾਇਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬੀ ਬਾਜ ਬੇਨਤੀ ਚਾਹ ਪਾਈ ਅਮਰੀ ਕਰੋ ਹਾਥ ਦੈਰ ਅੱਛਾ ਪੂਰਨ ਹੋਏ ਚਿਤ ਕੀ ਸ਼ਾ ਤਬ ਚਰਨਨ ਮੰਦ ਰਹੇ ਹਮਾਰਾ ਆਪਣਾ ਜਾਨ ਕਰੋ ਬ੍ਰਤ ਪਾਰਾ ਹਮਰੇ ਦੁਸ਼ਟ ਸਵੈ ਤੁਮ ਗਾਵੋ ਆਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰਾ ਸੇਵਕ ਸਿੱਖ ਸਵੈ ਕਰਤਾਰਾ ਮੋਰ ਅੱਛਾ ਨਿਜ ਕਰਦੈ ਕਰਿਆ ਸਭ ਬੈਰਨ ਗੁਵਾ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ ਜੋ ਬਰ ਚਾਹੂੰ ਸੋ ਤੁਮ ਤੇ ਪਾਵੂੰ ਸੇਵਕ ਸਿੱਖ ਹਮਾਰੇ ਤਾਰੀਐ ਚੁਨ ਚੁਨ ਸਤਰ ਹਮਾਰੇ ਮਾਰੀਐ ਆਪ ਹੱਥ ਮੁਝੇ ਉਭਰਿਆ ਮਰਨ ਕਾਲ ਕਾ ਤਰਾਸ ਨਿਵਰਿਆ ਹੁਜੋ ਸਦਾ ਹਮਾਰੇ ਪੱਛਾ ਸ੍ਰੀ ਅਸਤੁਜੂ ਕਰਿਓ ਰੱਛਾ ਰਾਖ ਲਿਓ ਮੋਹੇ ਰੱਖਣਾਰੇ ਸਾਹਿਬ ਸੰਸਾਏ ਪਿਆਰੇ ਦੀਨ ਬੰਦ ਦੁਸ਼ਟਨ ਕੇ ਹੰਤਾ ਤਮੋਹ ਪੁਰੀ ਚਤੁਰਦਸ ਗੰਤਾ ਕਾਲ ਪਾਏ ਬ੍ਰਹਮਾ ਭਵਤਰਾ ਕਾਲ ਪਾਏ ਸ਼ਿਵਜੂ ਅਵਤਰਾ ਕਾਲ ਪਾਏ ਕਰ ਵਿਸ਼ਨ ਪ੍ਰਗਾਸਾ ਸਗਲ ਕਾਲ ਕਾ ਕੀਆ ਤਮਾਸਾ ਜਮਨ ਕਾਲ ਜੋਗੀ ਸਭ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦੈਨ ਜਸ਼ਨ ਬਜਾਇਓ ਆਦਨ ਦੇਖੇ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਗਲ ਪ੍ਰਜਾਜਨ ਆਪ ਸਵਾਰੀ ਸੇਵਕਨ ਗੋ ਸੇਵਕਨ ਸੁਖ ਦੀਓ ਸੱਤਰਨ ਗੋ ਬਲ ਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਨਤ ਭਲੇ ਬੁਰੇ ਕੀ ਵੀਰ ਪਛਾਨਤ
ਚੀਟੀ ਤੇ ਗੁੰਜ

ਆਏ ਦੇ ਦੁਖੀ, ਸੁਖ ਪਾਏ ਸਾਧਨ ਗਏ ਸੁਖੀ, ਏਕ ਏਕ ਹੀ ਪੀਰ ਪਛਾਨੈ, ਘਟ ਘਟ ਗਏ ਬਟ ਬਟ ਕੀ ਜਾਣੈ, ਜਬਦ ਕਰ ਕਰਾ ਕਰ ਸਾਰਾ, ਪ੍ਰਜਾ ਧਰ ਤਬ ਦੇਹੇ ਅਪਾਰਾ, ਜਬ ਆ ਕਰਖ ਕਰ ਤੋ ਕਬੂ ਤੁਮ ਮੈਂ ਮਿਲਤ ਦੇ ਤਰ ਸਭ ਹੂੰ, ਜੇ ਤੇ ਬਦਨ ਸਿਸ਼ਟ ਸਭ ਧਾਰੇ, ਆਪ ਆਪਣੀ ਬੂਝ ਉਚਾਰੇ, ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਵੇਦ ਭੇਦ ਅਰਾਲਮ, ਨਿਰੰਕਾਰ ਨਿਰਵਿਕਾਰ ਨਿਰਲੰਬ, ਆਦ ਅਨੀਲ ਅਨਾਦ ਸਮਤਾਗਾ, ਮੂੜ ਉਚਾਰਤ ਭੇਦਾ, ਜਾਗੋ ਭੇਵਨਾ ਬਾਵਦ ਭੇਦਾ, ਤਾਗੋ ਕਰਪਾਹਨ ਅਨੁਮਾਨਤ, ਮਹਾ ਮੂੜ ਕਛ ਭੇਦ ਨਾ ਜਾਣਤ, ਮਹਾਦੇਵ ਕੋ ਕਹਿਤ ਸਦਾਸ਼ਿਵ, ਨਿਰੰਕਾਰ ਕਾ ਚੀਨਤ ਨੈ ਬਿਵ, ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਏ ਤੇਤੀ, ਤੁਮਰਾ ਲਖਾ ਨਾ ਜਾਹੇ ਪਸਾਰਾ, ਕਹਿਬਤ ਸਜਾ ਪ੍ਰਥਮ ਸੰਸਾਰਾ, ਏਕੈ ਰੂਪ ਅਨੂਪ ਸਰੂਪਾ, ਰੰਗ ਭਇਓ ਰਾਵ ਕਹੀ ਭੁੱਪਾ, ਅੰਡਾ ਜੇਰ ਸੇਤ ਜਕੀਨੀ, ਉਦਭੁਜ ਖਾਨ ਬਹੁ ਰਜਦੀਨੀ, ਕਹੂੰ ਫੂਲ ਰਾਜਾ ਹਵੇ ਬੈਠਾ, ਕਹੂੰ ਸਿਮਟ ਭਇਓ ਸੰਕਰੇ ਕੈਠਾ, ਸਗਰੀ ਸਿਸ਼ਟ ਦਿਖਾਏ ਅਚੰਭਵ, ਆ ਜੁਗਾ ਸਰੂਪ ਸਵੰਭਵ, ਅਬਰਛਾ ਮੇਰੀ ਤੁਮ ਕਰੋ, ਸਿੱਖ ਉਭਾਰ ਅਸਿਖ ਸੰਗਰੋ, ਦੁਸ਼ਟ ਜਿਥੇ ਉਠਬਤ ਉਤਪਾਤਾ, ਸਗਲ ਮਲੇਸ਼ ਕਰੋ ਰਣਘਾਤਾ, ਜੇ ਅਸਤੁ ਤਬ ਸ਼ਰਣੀ ਪਰੇ, ਤਿਨਕੇ ਦੁਸ਼ਟ ਦੁਖਿਤ ਹਵੇ ਮਰੇ, ਪੁਰਖ ਜਮਨ ਪਗ ਪਰੇ ਤਿਹਾਰੇ, ਤਿਨਕੇ ਤੁਮ ਸੰਗਟ ਸਪਟਾਰੇ, ਜੋ ਕਲ ਕੋਈ ਕਬਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨੈ ਆਏ ਹੈ, ਰੱਛਾ ਹੋਏ ਤਾਂ ਇਹ ਸਭ ਕਾਲਾ, ਦੁਸ਼ਟ ਅਰਿਸ਼ਟ ਟਰੇ ਤਤ ਕਾਲਾ, ਕਿਰਪਾ ਦੁਸ਼ਟਨ ਜਾਏ ਨਿਆਰੋ, ਤਾਂ ਕਿ ਤਾਪ ਤਨਕ ਮੈਂ ਹਰ ਹੋ ਰਿਦ, ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਛੁਪ ਸਕੇ ਨਾ ਕੋਈ, ਏਕ ਵਾਰ ਜਿਨ ਤੁਮੇ ਸੰਭਾਰਾ, ਕਾਲ ਫਾਸਤੇ ਤਾਹੇ ਉਭਾਰਾ, ਜਨਰ ਨਾਮ ਤਿਉਹਾਰੋ ਕਹਾ, ਦਾਰਤ ਦੁਸ਼ਟ ਲੋਕ ਤੇ ਰਹਾ, ਖੜਕੇ ਤ ਮੈਂ ਸਰਨ ਤਿਉਹਾਰੀ, ਆਪ ਹਾਥ ਦੇ ਲਿਹੋ ਉਭਾਰੀ, ਸਰਬ ਠਾਉਰ ਮੋਹੋ ਸਹਾਈ, ਦੁਸ਼ਟ ਲੋਕ ਤੇ ਲਿਹੋ ਬਚਾਈ, ਕਿਰਪਾ ਕਰੀ ਹੰਬਰ ਜਗ ਮਾਤਾ, ਗ੍ਰੰਥ ਕਰਾ ਪੂਰਨ ਸੁਭਰਾਤਾ, ਕਿਲਵਿਕ ਸਗਲ ਦੇ ਕੋ ਹਰਤਾ, ਦੁਸ਼ਟ ਦੁਖੀਉਨ ਕੋ ਸ਼ੈ ਕਰਤਾ, ਸ੍ਰੀ ਅਸੁਜਾ ਭਏ ਦਯਾਲਾ, ਪੂਰਨ ਕਰਾ ਗ੍ਰੰਥ ਤਗਾਲਾ, ਮਨ ਬਾਂਛਤ ਫਲ ਪਾਵੈ ਸੋਈ, ਦੁਖ ਨਾ ਦਸੇ ਬਿਆਵਤ ਕੋਈ ਅੜਿਲ, ਸੁਨੇ ਗੁੰਗ ਜੋ ਜਾਏ ਸੁਰਸ ਨਾ ਪਾਵਈ, ਸੁਨੇ ਮੂੜ ਚਿਤ ਲਾਏ ਚਤੁਰਥ ਆਵਈ, ਦੁਖ ਦਰਦ ਭਾਉ ਨਾ ਤਿੰਨਰ ਕੇਰਾ ਹੈ, ਹੋ ਜੋ ਜਾ ਕੀ ਏਕ ਵਾਰ ਚੌਪਈ ਕੋ ਕਹਿ, ਚੌਪਈ ਸੰਬਤ ਸਤਰਾ ਸਹਿਸ ਪਣਜੈ, ਅਰਧ ਸਹਿਸਵੰਤੀ ਨਕੀਜੈ, ਬਹਾਦਰ ਸੁਧੀ ਅਸ਼ਟਮੀ ਰਵਾਰਾ, ਤੀਰ ਸਦਰਵ ਗ੍ਰੰਥ ਸੁਧਾਰਾ ਸਵਈਆ,

ਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਵਰ ਨਾਲੇ ਸਾਚੇ ਸਾਹਿਬ ਕਿਆ ਨਾ ਹੀ ਕਰਤੇ ਰਾਏ ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਗਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾ ਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਬਿਟਹੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤ ਘਰ ਸੁਭਾਗੈ ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਜ ਤੋਤ ਵਾਸ ਕੀਤੇ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੁਧ ਜਨ ਕਾਓ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖ ਹੋਵਾ ਤਿਤ ਕਰ ਅਨਹਦ ਵਾਜੇ ਸਾਚੀ ਲਵੈ ਬਿੰਦੇ ਨਿਵਾਣੀ।

ਸਤਿਗੁਰ ਤੇ ਜਾਣਿਆ। ਬਾਬਾ ਜਿਸ ਨੂੰ ਦੇ ਸੋਈ ਜਨ ਪਾਵੇ, ਪਾਵੇ ਤਾਂ ਸੋ ਜਨ ਦੇ ਜਿਸ ਨੂੰ ਹੁਣ ਕਿਆ ਕਰੇ ਵਿਚਾਰਿਆ। ਇੱਕ ਭਰਮ ਭੁੱਲੇ ਫਿਰੇ ਦਹਿਦ ਸਗਨਾਮ ਲਾਗ ਸਵਾਰਿਆ। ਗੁਰਪ੍ਰਸਾਦੀ ਮਨ ਭਇਆ ਨਿਰਮਲ ਜਿੰਨਾ ਭਾਣਾ ਭਾਵੇ। ਕਹੇ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ, ਆ ਵਸੰਤ ਪਿਆਰੇ ਹੋ ਅਕਥ ਕੀ ਕਰੇ ਕਹਾਣੀ। ਕਰੇ ਕਹਾਣੀ ਅਕਥ ਕੇਰੀ ਦੁਆਰੇ ਪਾਈਆ, ਤਨ ਮਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨਿਆ ਪਾਈਆ। ਹੁਕਮ ਮੰਨਿਓ ਗੁਰੂ ਕੇਰਾ ਗਾਵੋ ਸੱਚੀ ਬਾਣੀ। ਕਹੇ ਨਾਨਕ ਸੁਣੋ ਸੰਤੋ ਕਥਿਓ ਅਕਥ ਕਹਾਣੀ। ਇਹ ਮਨ ਚੰਚਲਾ ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ ਤੂੰ ਸੁਣ ਮਨ ਮੇਰਿਆ। ਇਹ ਮਾਇਆ ਮੋਹਣੀ ਜਿਨੇ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੇ ਕੀਤੀ ਜਿਨ ਠਗਵਲੀ ਪਾਈਆ। ਕੁਰਬਾਨ ਕੀਤਾ ਤੁਸੀਂ ਬਿੱਟੋ ਜਿਨ ਮੋਹ ਮਿੱਠਾ ਲਾਇਆ। ਕਹੇ ਨਾਨਕ ਮਨ ਚੰਚਲ ਚਤੁਰਾਈ ਕਿਨੇ ਨਾ ਪਾਇਆ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਗੁਟਮ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ, ਸਾਥ ਤੇਰੇ ਚੱਲੇ ਨਾਹੀਂ ਤਿਸ ਨਾਲ ਕਿਉਂ ਚਿਤ ਲਾਈਐ। ਐਸਾ ਕੰਮ ਮੁੱਲੇ ਨਾ ਕੀਤਾ ਜਿਤ ਅੰਤ ਪਛੋ ਤਾਈਐ। ਸਤਿਗੁਰੂ ਕਾ ਉਪਦੇਸ਼ ਸੁਣਦੋ ਹੋਵੇ ਤੇਰੇ ਨਾਲੇ। ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਅੰਤੋਂ ਨਾ ਪਾਇਆ ਕਿਨੇ ਤੇਰਾ ਆਪਣਾ ਆਪ ਤੂੰ ਜਾਣ ਹੈ। ਜੀ ਜਨ ਸਭ ਖੇਲ ਤੇਰਾ, ਗਿਆ ਗੁਆਖ ਵਖਾਣੇ, ਆਖੇਤਾ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ, ਸੁਰ ਨਰ ਪੁਨ ਜਨ ਅੰਮ੍ਰਿਤ ਖੋਜਦੇ, ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਵਸਾਇਆ। ਜੀ ਜਨ ਸਭ ਤੂੰ ਉਪਾਏ ਵੇਖ ਪਰਸਨ ਆਇਆ, ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ। ਕਹੇ ਨਾਨਕ ਜਿਸਨੂੰ ਆਪ ਉਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖ ਮਾਰਗ ਚੱਲਣਾ ਲਭ ਲੋਭ ਅਹੰਕਾਰ, ਤਾਜ ਦ੍ਰਿਸ਼ਨਾ ਬਹੁਤ ਨਾਹੀਂ ਬੋਲਣਾ, ਖਨਿਓ ਤਿੱਕੀ ਵਾਲੋ ਨਿੱਕੀਏ ਤਮਾਰਗ ਜਾਣਾ। ਗੁਰਪ੍ਰਸਾਦ ਜੀ ਨੇ ਆਪ ਤਜਰਬਾ ਸੁਨਾ ਸਮਾਣੀ। ਕਹੇ ਨਾਨਕ ਚਾਲ ਭਗਤਾਂ ਜੁਗਹੋ ਜੁਗ ਨਿਰਾਲੀ, ਜਿਉਂ ਤੂੰ ਚਲਾਏ ਤੇ ਚੱਲੇ ਸੁਆਮੀ ਹੋਰ ਕਿਆ ਜਾਣਾ। ਗੁਣ ਤੇਰੇ ਜਿਵ ਤੂੰ ਚਲਾਏ ਤੇ ਵੈ ਚੱਲੇ, ਜਿਨ੍ਹਾਂ ਮਾਰਗ ਪਾਵੇ ਕਰ ਕਿਰਪਾ, ਜ ਨਾਮ ਲਾਏ ਹੈ ਸੇ ਹਰ ਹਰ ਸਦਾ ਧਿਆਵੇ, ਜਿਸਨੂੰ ਕਥਾ ਸੁਣਾਏ ਹੈ ਆਪਣੀ ਸੇ ਗੁਰਦੁਆਰੇ, ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਭਾਵੇ ਤੇ ਵੈ ਚਲਾਵੇ। ਇਹ ਸੋਇਲਾ ਸ਼ਬਦ ਸੁਭਾਵਾ, ਸ਼ਬਦੋ ਸੁਭਾਵਾ ਸਦਾ ਸੋਇਲਾ ਸਤਿਗੁਰੂ ਸੁਣਾਇਆ। ਇਹ ਤਿਨਕੇ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ, ਇੱਕ ਫਿਰੇ ਘਨੇਰੇ ਕਰੇ ਗੱਲਾਂ ਗੱਲੀ ਕਿਨੇ ਨਾ ਪਾਇਆ। ਕਹੇ ਨਾਨਕ ਸ਼ਬਦ ਸੋਹਿਲਾ ਸਤਿਗੁਰੂ ਸੁਣਾਇਆ। ਪਵਿੱਤੋਏ ਸੇ ਜਨਾ ਜਿਨੀ ਹਰ ਧਿਆਇਆ, ਹਰ ਧਿਆਇਆ ਪਵਿੱਤੋਏ ਗੁਰਮੁਖ ਜੀ ਨੇ ਧਿਆਇਆ, ਪਵਿੱਤ ਮਾਤਾ ਪਿਤਾ ਗੁਟਾਮ ਸਹਿਤ ਸਿਉ ਪਵਿੱਤ ਸੰਗਤ ਸਬਾਈਆ। ਕਹੇ ਦੇ ਪਵਿੱਤ ਸੁਣ ਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ। ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ, ਗਰਮੀ ਸਹਿਜ ਨਾ ਉਪਜਾਇ ਬਿਨ ਸਹਿਜਾ ਸਹਿਸਾ ਨਾ ਜਾਏ, ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ, ਸਹਿਸੇ ਜੀਓ ਮਿਲੀਨ ਹੈ ਕਿਤ ਸੰਜਮ ਧੋਤਾ ਜਾਏ ਮਨ ਧੋਬੋ ਸ਼ਬਦ ਲਾਗੋ ਹਰ ਸਿਉ ਰਹੋ ਚਿਤ ਲਾਏ। ਕਹੇ ਨਾਨਕ ਗੁਰਪ੍ਰਸਾਦੀ ਸਹਿਜ ਉਪਜਾਏ ਇਹ ਸਹਿਸਾ ਇਬਜਾਏ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ, ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਆ ਹਾਰਿਆ, ਤਸ਼ਨਾ ਵੱਡਾ ਰੋਗ ਲੱਗਾ ਮਰਨ ਮਨੋਵੇਂ ਸਾਰਿਆ, ਵੇਦਾਂ ਮੈਂ ਨਾਮ ਉੱਤਮ ਸੋ ਸੁਣੇ ਨਾ ਹੀ ਫਿਰੇ ਜੋ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਆ ਹਾਰਿਆ, ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ, ਨਿਰਮਲ ਸਤਿਗੁਰ ਤੇ ਕਰਨੀ ਕਮਾਣੀ, ਕੂੜ ਕੀ ਸੋਏ ਪਹੁੰਚੇ ਨਾ ਹੀ ਮਨਸਾ ਸੱਚ ਸਮਾਣੀ, ਜਨਮ ਰਤਨ ਜਿਨੀ ਖੱਟਿਆ ਭਲੇ ਸੇਵਨ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਹੈ ਗੁਰੂ ਨਾਲੇ, ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸੇ ਕੋਈ ਜੀਵੋ ਰਹੇ ਗੁਰੂ ਨਾਲੇ, ਗੁਰ ਕੇ ਚਰਨ ਹਿਰਦੇ ਤੇ ਆਇਆ ਅੰਤਰੇ ਆਤਮਾ ਸੰਭਾਲੇ, ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਈ। ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ, ਜੇ ਕੋ ਗੁਰਤੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ ਪੁੱਛੋ, ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ, ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣਾਏ। ਕਹੇ ਨਾਨਕ ਵਿਚਾਰ ਦੇਖੋ ਬਿਨ ਸਤਿਗੁਰ ਮੁਕਤ ਨਾ ਪਾਏ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਰਬਾਣੀ, ਜਿਨਗੋ ਨਦਰ ਕਰਮ ਹੋਵੇ ਹਿਰਦੇ ਤਿਨਾ ਸਮਾਣੀ, ਪੀਵੋ ਅੰਮ੍ਰਿਤ ਸਦਾ ਰਹੋ ਹਰ ਰੰਗ ਜਪਿਓ ਸਾਰੰਗ ਬਾਣੀ। ਕਹੇ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ, ਸਤਿਗੁਰੂ ਬਿਨਾਂ ਹੋਰ ਗੱਚੀ ਹੈ ਬਾਣੀ, ਬਾਣੀ ਤਾਂ ਗੱਚੀ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ, ਕਹਿੰਦੇ ਗੱਚੇ ਸੁਣਦੇ ਗੱਚੇ ਗੱਚੀ ਆਖ ਵਖਾਣੀ, ਹਰ ਹਰ ਨਿਤ ਕਰੇ ਰਸਨਾ ਕਿਹਾ ਕਛੂ ਨਾ ਜਾਣੀ, ਚਿਤ ਜਿਨ ਗਾ ਹਿਰ ਲਾਇਆ ਮਾਇਆ ਬੋਲਣ ਬੈ ਰਵਾਣੀ। ਕਹੇ ਨਾਨਕ ਸਤਿਗੁਰੂ ਬਾਜੋ ਹੋਰ ਗੱਚੀ ਬਾਣੀ, ਗੁਰਗਾ ਸ਼ਬਦ ਰਥਨ ਹੈ ਹੀਰੇ ਜਿਤ ਜੜਾਓ, ਸ਼ਬਦ ਰਥਨ ਜਿਤ ਮਨ ਲਾਗਾ ਇਹੋ ਆ ਸਮਾਓ,
ਸ਼ਬਦ ਸੇਤੀ ਮਨ ਮਿਲਿਆ ਸਚੇ ਲਾਇਆ ਬਾਹੂ ਆਪੇ ਹੀਰਾ ਰਤਨ ਆਪੇ ਸੁਣਦੇ ਬੁਝਾਏ ਕਹੇ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸ਼ਿਵ ਸਕਤ ਆਪ ਪਾਏ ਕੇ ਕਰਤਾ ਆਪੇ ਹੁਕਮ ਰਤਾਏ ਹੁਕਮ ਰਤਾਇਆ ਵੇਖੇ ਗੁਰਮੁਖ ਕਿਸੇ ਬੁਝਾਏ ਤੋੜੇ ਬੰਧਨ ਹੋਵੇ ਮੁਕਤ ਸ਼ਬਦ ਮਨ ਨਮਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਏਕ ਸਿਉ ਨਿਬਲਾਏ ਕਹੇ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮ੍ਰਿਤ ਸ਼ਾਸਤਰ ਪੁਨ ਪਾਪ ਵਿਚਾਰ ਦੇ ਤਤਾ ਸਾਰ ਨਾ ਜਾਣੀ ਤਤੈ ਸਾਰ ਨਾ ਜਾਣੀ ਗੁਰੂ ਬਾਜੋ ਤਤੈ ਸਾਰ ਨਾ ਜਾਣੀ ਤਹੀ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਨ ਜਾਗੇ ਜਿਨ੍ਹਾਂ ਹਰਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹੇ ਨਾਨਕ ਸੋ ਤਤ ਪਾਏ ਜਿਸਨੂੰ ਜਿਸਨੂੰ ਅੰਧਨ ਹਰ ਲਿਬਲਾ ਗਏ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰਮੈ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਐ ਮਨੋ ਕਿਉਂ ਵਿਸਾਰੀਐ ਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾ ਵਾਏ ਉਸ ਨੂੰ ਕਿਹ ਪੋਹੇ ਨਾ ਸਕੀ ਜਿਸ ਨੂੰ ਆਪਣੀ ਲਿਬਲਾਵੇ ਆਪਣੀ ਲਿਬ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹੇ ਨਾਨਕ ਏਵੜ ਦਾਤਾ ਸੋ ਕਿਉਂ ਮਨੋ ਵਿਸਾਰੀਐ ਜੈਸੀ ਅਗਨ ਉਦਰ ਮਹਿ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਰਚਾਇਆ ਜਾਤ ਸੁਭਾਣਾ ਤਾਂ ਜੰਮਿਆ ਪਰਵਾਰ ਭਲਾ ਪਾਇਆ ਲਿਬ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਥ ਹਰ ਵਿਸਰੇ ਮੋਹ ਬੁਝੇ ਭਾਉ ਦੂਜਾ ਰਾਇ ਕਹਿ ਨਾਨਕ ਗੁਰਪ੍ਰਸਾਦੀ ਜਿਨ੍ਹਾਂ ਲਿਬ ਲਾਗੀ ਤਿੰਨੀ ਵਿੱਚੇ ਮਾਇਆ ਪਾਇਆ ਹਰ ਆਪ ਅਮਲਕ ਹੈ ਮੁੱਲਾ ਪਾਇਆ ਜਾਏ ਮੁੱਲਾ ਪਾਇਆ ਜਾਏ ਕਿਸੇ ਵਿਟਾ ਹਉ ਰਹੇ ਲੋਕ ਬਿਰਲਾਏ ਐਸਾ ਸਤਿਗੁਰੂ ਜੇ ਮਿਲੈ ਤਿਸਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ ਜਿਸਦਾ ਜੀਓ ਤਿਸ ਮਿਲ ਰਹਾ ਹਰ ਵਸੇ ਮਨ ਆਏ ਹਰ ਆਪ

ਹਰ ਹਰ ਨਿਤ ਜਪਿਓ ਜੀਓ ਲਾਹਾ ਖਟਿਓ ਦਿਹਾੜੀ। ਇਹੋ ਤਾਂ ਅੰਤ ਨਾ ਮਿਲਿਆ ਜਨ ਹਰਿਆ ਪੇ ਭਾਣਾ ਕਹੇ ਨਾਨਕਰ ਰਾਸ ਮੇਰੀ ਮਨ ਹੁਆ ਮੰਜਾਰਾ। ਇਹ ਰਸਨਾ ਤੂੰ ਅੰਦਰਸ ਰਾਚ ਰਹੀ ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰ ਤਗਤਾ ਚਲ ਹਰਸ ਪੱਲੇ ਨਾ ਪਾਏ, ਹਰਸ ਪਾਏ ਪੱਲਾ ਪੀਆ ਹਰਸ ਬਾਉੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਹਰਸ ਕਰਮੀ ਪਾਈਆ ਸਤਿਗੁਰ ਮਿਲੈ ਜਸਿਆਏ, ਕਹੇ ਨਾਨਕ ਹੋਰ ਆਂਦਰਾਸਾ ਵੀਸਰੇ ਜਾ ਹਰ ਵਸੈ ਮਨ ਆਏ। ਇਹ ਸਰੀਰਾ ਮੇਰਿਆ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ, ਹਰ ਜੋਤ ਰੱਖੀ ਤੁਧ ਵਿੱਚ ਤਾਂ ਤੂੰ ਜਗ ਮੈਂ ਆਇਆ। ਹਰ ਆਪੇ ਮਾਤਾ ਆਪੇ ਪਿਤਾ ਜਨ ਜੀਓ ਉਪਾਏ, ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ। ਕਹੇ ਨਾਨਕ ਸ੍ਰਿਸ਼ਟ ਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ। ਮਨ ਚਾਓ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ, ਹਰ ਗਾਓ ਮੰਗਲ ਨਿਤ ਸਖੀਏ ਸੋਗ ਦੁੱਖ ਨਾ ਵਿਆਪੇ। ਗੁਰ ਚਰਨ ਲਾਗੇ ਦਿਨ ਸੁਭਾਗੇ ਆਪਣਾ ਫਿਰ ਜਾ ਪਏ, ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਰਸ ਭੋਗੋ, ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ। ਇਹ ਸਰੀਰਾ ਮੇਰਾ ਇਸ ਜਗ ਮਹਿ ਆਏ ਕਿ ਕਿਆ ਤੁਧ ਕਰਮ ਕਮਾਇਆ, ਕਿ ਕਰਮ ਕਮਾਇਆ ਤੁਧ ਸਰੀਰਾ ਜਾ ਤੂੰ ਜਗ ਮਹਿ ਆਇਆ। ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ, ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ। ਕਹੇ ਨਾਨਕੇ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉ ਚਿਤ ਲਾਇਆ, ਇਹ ਨੇਤਰੋ ਮੇਰੇ ਹਰ ਤੁਮ ਮੈਂ ਜੋਤ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ। ਇਹੋ ਬਿ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ। ਗੁਰਪ੍ਰਸਾਦੀ ਬਿਜਿਆ ਜਾ ਵੇਖਾਂ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ। ਕਹੇ ਨਾਨਕੇ ਨੇਤਰ ਆਂਦ ਸੇ ਸਤਿਗੁਰ ਮਿਲਿਆ ਦੇਵ ਦ੍ਰਿਸ਼ਟ ਹੋਈ, ਸਰਵਣਾ ਮੇਰੇ ਹੋ ਸੱਚ ਸੁਣਨਾ ਨੋ ਪਠਾਏ, ਸੱਚ ਆਏ ਸੁਣਨਾ ਨੋ ਪਠਾਏ। ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ, ਹੋਆ ਰਸਨਾ ਰਸ ਮਾਣੀ ਸੱਚ ਅਲੱਖ ਵਿਡਾਣੀ ਤਾਂ ਕੀ ਗਤ ਕਹੀ ਨਾ ਜਾਏ। ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ, ਸੱਚ ਆਏ ਸੁਣਨਾ ਨੋ ਪਠਾਏ। ਹਰ ਜੀਓ ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ, ਵਜਾਇਆ ਵਾਜਾ ਪਾਉਣ ਨਾਉ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ ਕਨਾ, ਦਸਵਾਂ ਦੁਆਰ ਦਿਖਾ ਤਹ ਅਨੇਕ ਰੂਪ ਨਾਉ ਨਵ ਨਿਧ, ਤਿਸਦਾ ਅੰਤ ਨਾ ਜਾਈ ਪਾਇਆ। ਕਹੇ ਨਾਨਕ ਹਰ ਪਿਆਰਾ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਵਨ ਵਜਾਇਆ, ਇਹੋ ਸਾਚਾ ਸੋਹਿਲਾ ਸਾਚੇ ਘਰ ਗਾਵੋ, ਗਾਵੋ ਤਾਂ ਸੋਹਿਲਾ ਘਰ ਸੱਚ ਜਿਥੈ ਸਦਾ ਸੱਚ ਧਿਆਵੇ, ਸਚੋ ਧਿਆਵੇ ਜਾ ਤੁਧ ਭਾਵੇ ਗੁਰਮੁਖ ਜਨਾ ਬੁਝਾਵਹੇ, ਇਹੋ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੋ ਜਨ ਪਾਵਹੇ। ਕਹੇ ਨਾਨਕ ਸੱਚ ਸੋਹਿਲਾ ਸੱਚਾ ਘਰ ਗਾਵੇ, ਅਨੰਤ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ।

ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹਲਾ ਪੰਜਵਾਂ।

ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਜੁਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਹੋ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਸੰਗਤਾਂ ਵੱਲੋਂ ਨਾਮ ਜਪਿਆ ਗਿਆ, ਵਾਹਿਗੁਰੂ ਗੁਰਮੰਤਰ ਦੇ ਜਾਪ ਹੋਏ, ਪਰੰਤ ਗੁਰੂ ਮਹਾਰਾਜ ਜੀ ਨੇ ਸੋਹਣੇ ਤਖਤਾਂ ਦੇ ਵਿਰਾਜਨ ਹੋ ਕੇ ਦਰਸ਼ਨਦਾਰੇ ਬਖਸ਼ਿਸ਼ ਕੀਤੇ, ਪਰੰਤ ਗੁਰੂ ਮਹਾਰਾਜ ਦੇ ਹਜ਼ੂਰੀ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਬ ਬਾਣੀ ਦੇ ਨਿਤਨੇਮ ਆਪ ਜੀ ਪਿੱਤਰ ਹੁਕਮ ਸਰਵਣ ਕੀਤੇ ਹਨ। ਆਉਣ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਭਾਈ ਸੁਖਜੀਤ ਸਿੰਘ ਜੀ ਘੁਆੜਕਾ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲਿਆਂ ਦੇ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਰ ਸਖਤਾ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਜੋ ਮਰ ਜੰਮੇ ਸੋ ਕੱਚਨ ਕੱਚ ਮਹਿਲਾ ਪਹਿਲਾ।
1: ਵੱਡੀ ਵਡਿਆਈ ਜਾਂ ਵੱਡਾ ਨਾ, ਵੱਡੀ ਵਡਿਆਈ ਜਾਂ ਸੱਚਰਿਆ, ਵੱਡੀ ਵਡਿਆਈ ਜਾਂ ਨਹੀਂ ਚਲਖਾ, ਵੱਡੀ ਵਡਿਆਈ ਜਾਂ ਲਾਓ, ਵੱਡੀ ਵਡਿਆਈ ਕੁਝ ਜਸਾ ਭਾਓ।

ਚਿੰਨ ਚਿੰਨ ਗੁਰ ਭਰੇ ਲੈ ਫਿਰ ਸਿਰ ਉਡਰਾਵਾ ਝੱਟ ਪਾਏ ਵੇਖੇ ਲੋਕ ਹੱਸੇ ਕਰਜਾ ਰੋਟੀਆਂ ਕਰਨ ਪੂਰਾ ਤਾਲਾ ਪਛਾਣ ਧਰਤੀ ਦਾ ਗਾਵਣ ਗੋਪੀਆਂ ਗਾਉਣ ਕਾਣ ਗਾਉਣ ਸੀਤਾ ਰਾਜੇ ਰਾਮ ਨਿਰਭਰ ਨਿਰਕਾਰ ਸਤਿਨਾਮ ਜਾ ਕਾਕੀਆ ਸਗਲ ਜਹਾਨ ਸੇਵਕ ਸੇਵਾ ਕਰਮ ਝਾਓ ਭਿੰਨੀ ਰਹਿਣ ਜਿੰਨਾ ਮੰਚਾਓ ਸਿੱਖੀ ਸਿੱਖਿਆ ਗੁਰ ਵਿਚਾਰ ਅਸੀਂ ਕਰੋ ਘਾਏ ਪਾਰ ਖੋਲੂ ਚਰਖਾ ਚੱਕੀ ਚੱਕ ਥਲਵਾਰ ਵਾਲੇ ਬਹੁਤ ਅਨੰਤ ਲਾਟੂ ਮਾਧਾਣੀਆਂ ਗਾ ਪੰਖੀ ਭੌਂਦੀਆਂ ਲੈਣ ਨਾ ਸਾ ਸੂਆ ਜੜ ਭਵਾਈਏ ਜੰਤ ਨਾਨਕ ਭੌਂਦਿਆਂ ਗੰਤ ਨੰਤ ਬੰਧਨ ਬੰਧ ਭਵਾਏ ਸੋਏ ਪਏ ਕਿਰਤ ਨੱਚਿਆ ਸਭ ਕੋਏ ਨੱਚ ਨੱਚ ਹੱਸਾਂ ਚੱਲੇ।

ਗੁਰੂ ਪਿਆਰੀ ਸਾਧ ਸੰਗਤ ਜੀ, ਸਾਹਿਬਾਂ ਦੀ ਰਹਿਮਤ ਹੋਈ ਹੈ। ਆਪ ਸੰਗਤਾਂ ਨੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਨ ਤੋਂ ਸ਼੍ਰਵਣ ਕੀਤੇ ਹਨ। ਆਪ ਸੰਗਤਾਂ ਨੂੰ ਕੀਰਤਨ ਸ਼੍ਰਵਣ ਕਰਵਾ ਰਹੇ ਸਨ ਸਤਿਕਾਰਯੋਗ ਰਾਗੀ ਭਾਈ ਸੁਖਜੀਤ ਸਿੰਘ ਜੀ ਕੁਹਾੜਕਾ, ਸ੍ਰੀ ਦਰਬਾਰ ਸਾਹਿਬ ਵਾਲੇ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ। ਆਓ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸ਼੍ਰਵਣ ਕਰਵਾ ਰਹੇ ਹਨ। ਸਤਿਕਾਰਯੋਗ ਗਿਆਨੀ ਜਸਵਿੰਦਰ ਸਿੰਘ ਜੀ ਲੁਧਿਆਣੇ ਵਾਲੇ, ਉਹਨਾਂ ਪਾਸੋਂ ਸ਼੍ਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ, ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਜਿਨ੍ਹਾਂ ਦੇ ਪ੍ਰਕਾਸ਼ ਦਿਹਾੜੇ ਨਵੰਬਰ ਵਿੱਚ ਆ ਰਹੇ ਹਨ, ਸੋ ਨਾਲ ਹੀ ਜੋ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਦੇ ਪ੍ਰੋਗਰਾਮ ਉਲੀਕੇ ਗਏ ਹਨ, ਸੋ ਜਿਨ੍ਹਾਂ ਸੰਗਤਾਂ ਨੇ ਅੰਮ੍ਰਿਤ ਦੀ ਦਾਤ ਪ੍ਰਾਪਤ ਕਰਨੀ ਹੈ, ਆਪਣੇ ਨਾਮ ਲਿਖਵਾਓ ਜੀ, ਇਹ ਬੇਨਤੀ ਪ੍ਰਵਾਨ ਕਰਨੀ। ਆਓ ਕਥਾ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

ਬੋਲੇ ਸਤਨਾਮ।

ਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ਿਸ਼ੋਭਤ ਬਹੁਤ ਹੀ ਆਦਰਣੀਯ ਗੁਰੂ ਸਰੂਪ ਸਾਧ ਸੰਗਤ ਜੀ, ਬਹੁਤ ਵਡਭਾਗੇ ਹੋ ਗੁਰੂ ਚਰਨਾਂ ਵਿੱਚ ਬਰਾਜ ਕੇ ਗੁਰੂ ਸਵਾਰਿਆਂ ਤੋਂ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕਰ ਰਹੇ ਸੋ। ਅੰਮ੍ਰਿਤ ਵੇਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਜੋ ਸ੍ਰੀ ਮੁੱਖ ਵਾਕ ਆਸੀਸ ਰੂਪ ਵਿੱਚ ਬਖਸ਼ਿਸ਼ ਕੀਤਾ ਹੈ, ਅੱਜ ਦੇ ਇਹ ਪਵਿੱਤਰ ਬਚਨ ਸ਼ਹੀਦਾਂ ਦੇ ਸਿਰਤਾਜ ਬਾਣੀ ਕੇ ਬੋਹਿਥ ਸ਼ਾਂਤੀ ਦੇ ਮੁਜੱਸਮੇ ਜਨਮਤ ਗੁਰਮਤ ਬ੍ਰਹਮ ਪਛਾਣਨ ਵਾਲੇ ਪ੍ਰਤੱਖ ਹਰ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਰਸਨਾ ਤੋਂ ਸੂਹੀ ਰਾਗ ਵਿੱਚ ਉਚਾਰਨ ਕੀਤਾ ਹੋਇਆ ਇਹ ਪਵਿੱਤਰ ਸ਼ਬਦ ਦਮਦਮੀ ਬੀੜ ਅਨੁਸਾਰ 741 ਅਤੇ 742 ਅੰਗ 'ਤੇ ਸ਼ਿਸ਼ੋਭਤ ਹੈ, ਦਰਜ ਹੈ। ਹਜ਼ੂਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੋ ਅੱਜ ਦੇ ਪਵਿੱਤਰ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਇਸ ਸ਼ਬਦ ਦਾ ਪਹਿਲਾ ਬੰਦ ਹੀ ਰਹਾਉ ਵਾਲਾ ਬੰਦ ਹੈ। ਗੁਰ ਆਪਣੇ ਉੱਪਰ ਬਲ ਜਾਈਐ ਆਠ ਪਹਿਰ ਹਾਰ ਹਾਰ ਜਸ ਗਾਈਐ। ਖਿਮਾ ਕਰਨਾ, ਰਹਾਉ ਵਾਲਾ ਪਦਾ ਸਿਮਰੋਂ ਸੋ ਪ੍ਰਭ ਆਪਣਾ ਸਵਾਮੀ ਸਗਲ ਘਟਾਂ ਕਾ ਅੰਤਰ ਜਾਮੀ। ਮੈਂ ਉਸ ਪ੍ਰਭੂ ਅਕਾਲ ਪੁਰਖ ਨੂੰ ਸਿਮਰਦਾ ਹਾਂ ਜੋ ਸਾਡੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ ਹੈ। ਅੰਤਰਜਾਮੀ ਭਾਵ ਜੋ ਅਕਾਲ ਪੁਰਖ ਵਾਹਿਗੁਰੂ ਸਾਡੇ ਹਿਰਦੇ ਵਿੱਚ, ਸਾਡੇ ਸੋਚ ਮੰਡਲ ਵਿੱਚ ਜਿਸ ਤਰ੍ਹਾਂ ਜਿਸ ਤਰ੍ਹਾਂ ਦੇ ਵਿਚਾਰ ਆਉਂਦੇ ਨੇ, ਉਹਨਾਂ ਵਿਚਾਰਾਂ ਨੂੰ ਵੀ ਜੋ ਜਾਣਨ ਵਾਲਾ ਅਕਾਲ ਪੁਰਖ ਹੈ, ਮੈਂ ਉਸ ਦਾ ਸਿਮਰਨ ਕਰਦਾ ਹਾਂ ਗੁਰੂ ਦੀ ਕਿਰਪਾ ਨਾਲ। ਗੁਰੂ ਸਰੂਪ ਸਾਧ ਸੰਗਤ ਜੀ, ਹਰ ਮਜ਼ਹਬ ਹਰ ਸੰਪਰਦਾ ਹਰ ਧਰਮ ਦੇ ਆਪਣੇ ਕੁਝ ਅਸੂਲ ਹੁੰਦੇ ਨੇ। ਇਸੇ ਪ੍ਰਕਾਰ ਸਿੱਖੀਜ਼ਮ ਦੇ ਵੀ ਆਪਣੇ ਕੁਝ ਬੇਸਿਕ ਪ੍ਰਿੰਸੀਪਲ ਨੇ, ਔਰ ਉਹ ਜਿਹੜੇ ਮੁੱਢਲੇ ਸਿਧਾਂਤ ਨੇ ਗੁਰਮਤ ਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਜੋ ਪ੍ਰਧਾਨ ਵਿਸ਼ੇ ਹਨ, ਉਹਨਾਂ ਵਿੱਚੋਂ ਇੱਕ ਪ੍ਰਧਾਨ ਵਿਸ਼ਾ ਇਹ ਹੈ ਕਿ ਜੀਵਾਤਮਾ ਦਾ ਪਰਮਾਤਮਾ ਨਾਲ ਮਿਲਾਪ, ਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ ਹੋ ਸਕਦਾ, ਇਹ ਸੰਭਵ ਨਹੀਂ ਹੈ, ਇੰਪੋਸੀਬਲ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਇੱਕ ਥਾਂ 'ਤੇ ਨਹੀਂ ਸਗੋਂ ਜ਼ਿਆਦੀਆਂ ਥਾਵਾਂ 'ਤੇ ਜਿੱਥੇ ਇਸ ਗੱਲ 'ਤੇ ਜ਼ੋਰ ਦਿੱਤਾ ਗਿਆ ਹੈ ਵੀ ਸਿੱਖ ਗੁਰੂ ਦੀ ਸ਼ਰਨ ਪਵੇ, ਸਿੱਖ ਗੁਰੂ ਦੀ ਟੇਕ ਲਵੇ, ਆਸਰਾ ਲਵੇ, ਜਾਂ ਕਹੀਏ ਗੁਰੂ ਵਾਲਾ ਬਣੇ।
ਉੱਥੇ ਨਾਲ ਨਾਲ ਇਹ ਵੀ ਦੱਸਿਆ ਵੀ ਜੇ ਗੁਰੂ ਵਾਲਾ ਨਾ ਬਣੇ ਤੇ ਫੇਰ ਕੀ ਹੁੰਦਾ। ਆਸਾ ਕੀ ਵਾਰ ਦਾ ਜਦੋਂ ਆਪ ਜੀ ਕੀਰਤਨ ਸਰਵਣ ਕਰਦੇ ਹੋ, ਹੁਣੇ ਹੁਣੇ ਗੁਰਮੁਖ ਪਿਆਰੇ ਆਪ ਜੀ ਨੂੰ ਕੀਰਤਨ ਸਰਵਣ ਕਰਾ ਕੇ ਗਏ ਨੇ, ਉਹਦੇ ਵਿੱਚ ਇੱਕ ਬਚਨ ਆਉਂਦਾ ਹੈ ਜਿਹੜੀ ਉਹ ਪੌੜੀ ਹੈ, ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰੈ ਵਿਚਾਰ, ਉਦੋਂ ਅੱਗੇ ਮਹੱਲਾ ਪਹਿਲਾ, ਮਿੱਟੀ ਮੁਸਲਮਾਨ ਕੀ ਪੇੜੈ ਪਈ ਘੁਮਿਆਰ। ਫਿਰ ਪੌੜੀ ਹੈ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਕਿਸੇ ਨੇ ਵੀ ਅੱਜ ਤੱਕ ਸਤਿਗੁਰੂ ਦੀ ਕਿਰਪਾ ਤੋਂ ਬਗੈਰ ਅਕਾਲ ਪੁਰਖ ਨੂੰ ਪ੍ਰਾਪਤ ਨਹੀਂ ਕੀਤਾ। ਉਹ ਕਿਤਨਾ ਵੀ ਵਿਦਵਾਨ ਹੋਵੇ, ਕਿਤਨਾ ਵੀ ਧਨਵਾਨ ਹੋਵੇ, ਕਿਤਨਾ ਵੀ ਪਹਿਲਵਾਨ ਹੋਵੇ, ਉਹ ਕਹੇ ਮੈਂ ਕੋਈ ਵੀ ਕਸਬ ਬਿਨਾਂ ਇੰਸਟ੍ਰਕਟਰ ਦੇ, ਉਸਤਾਦ ਦੇ ਸਿੱਖ ਸਕਣਾ। ਭਾਈ ਤੂੰ ਸਿੱਖ ਸਕਦਾ ਹੋਵੇਗਾ, ਪਰ ਕੋਈ ਇਹ ਦਾਅਵਾ ਕਰੇ ਕਿ ਮੈਂ ਬਿਨਾਂ ਗੁਰੂ ਦੀ ਕਿਰਪਾ ਦੇ ਪ੍ਰਭੂ ਨੂੰ ਪ੍ਰਾਪਤ ਕਰ ਲਿਆ, ਤੇ ਇਹ ਸੰਭਵ ਨਹੀਂ ਹੈ। ਅਸਲ ਵਿੱਚ ਪ੍ਰਾਪਤ ਆਪ ਹੀ ਕਰਨਾ ਹੁੰਦਾ ਹੈ। ਪੰਥ ਜੀ ਮੈਨੂੰ ਖਿਮਾ ਕਰ ਦੇਣਾ, ਪੂਰੀ ਗੱਲ ਸਮਝ ਲੈਣੀ, ਪ੍ਰਾਪਤ ਆਪ ਹੀ ਕਰਨਾ ਹੁੰਦਾ ਹੈ। ਪਰ ਇੱਥੇ ਵਿਡੰਬਣਾ ਇਹ ਹੈ ਵੀ ਕੋਈ ਮਨੁੱਖ ਆਪ ਹੀ ਪ੍ਰਾਪਤ ਕਰ ਲਵੇ, ਤੇ ਕੋਈ ਪੁੱਛੇ ਜੀ ਕਿਵੇਂ ਪ੍ਰਾਪਤ ਕੀਤਾ, ਤੇ ਕਹੇਗਾ ਜੀ ਮੈਂ ਪ੍ਰਾਪਤ ਕਰ ਲਿਆ। ਜਿਵੇਂ ਹੀ ਰਸਨਾ ਤੋਂ ਨਿਕਲੇਗਾ ਮੈਂ ਪ੍ਰਾਪਤ ਕਰ ਲਿਆ, ਤਿਵੇਂ ਤੂੰ ਅੰਦਰੋਂ ਨਿਕਲ ਕੇ ਬਾਹਰ ਖੜਾ ਹੋ ਜਾਏਗਾ। ਇਸ ਲਈ ਜ਼ੋਰ ਦਿੱਤਾ ਵੀ ਕੋਈ ਪੁੱਛੇ ਗੁਰਮੁਖਾ ਕਿਵੇਂ ਗੱਲ ਬਣੀ ਹੈ, ਜੀ ਸਤਿਗੁਰੂ ਨੇ ਕਿਰਪਾ ਕੀਤੀ ਹੈ, ਉਹਦੇ ਨਾਲ ਮੈਂ ਨਹੀਂ ਆਵੇਗੀ। ਕਿਉਂਕਿ ਜਬ ਹਮ ਹੋਤੇ ਤਬ ਤੂੰ ਨਾਹੀਂ, ਜਦੋਂ ਤੱਕ ਅੰਦਰ ਮੈਂ ਹੁੰਦੀ ਏ, ਅਹੰਕਾਰ ਹੁੰਦਾ, ਉਦੋਂ ਤੱਕ ਅੰਦਰ ਤੂੰ ਨਹੀਂ ਵੱਸ ਸਕਦਾ। ਅਬ ਤੂੰ ਹੀ ਮੈਂ ਨਾਹੀਂ। ਆ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਭਵਨ ਵਿੱਚ ਬੈਠੇ ਹਾਂ, ਅਸੀਂ ਹਨੇਰੇ ਨੂੰ ਤੇ ਚਾਨਣ ਨੂੰ ਕਹੀਏ ਵੀ ਸੁਣਿਆ ਤੁਹਾਡੀ ਬੜੀ ਪੁਰਾਣੀ ਲੜਾਈ ਹੈ, ਤੁਸੀਂ ਇਕੱਠੇ ਨਹੀਂ ਰਹਿੰਦੇ, ਤੁਸੀਂ ਇਸ ਤਰ੍ਹਾਂ ਕਰੋ ਅੱਧੇ ਭਵਨ ਵਿੱਚ ਹਨੇਰਿਆ ਤੂੰ ਰਹਿ ਲੈ ਤੇ ਚਾਨਣਾ ਅੱਧੇ ਭਵਨ ਵਿੱਚ ਤੂੰ ਰਹਿ ਲੈ, ਤੇ ਉਹ ਕਹਿਣਗੇ ਵੀ ਇਹ ਨਹੀਂ ਹੋ ਸਕਦਾ, ਜਾਂ ਤੇ ਇੱਥੇ ਹਨੇਰਾ ਰਹੇਗਾ ਜਾਂ ਇੱਥੇ ਚਾਨਣ ਰਹੇਗਾ। ਠੀਕ ਇਸੇ ਪ੍ਰਕਾਰ ਸੁਰਤ ਵਿੱਚ ਜਾਂ ਤੇ ਪਰਮਾਤਮਾ ਰਹੇਗਾ ਜਾਂ ਤੇ ਤੂੰ ਰਹੇਗਾ ਜਾਂ ਫਿਰ ਮੇਰੀ ਮੈਂ ਰਹੇਗੀ। ਜਿੱਥੇ ਮੈਂ ਆ ਗਈ ਉੱਥੇ ਤੂੰ ਨਹੀਂ ਰਹੇਗਾ, ਜਿੱਥੇ ਤੂੰ ਆ ਗਈ ਉੱਥੇ ਮੈਂ ਰਹਿ ਹੀ ਨਹੀਂ ਸਕੇਗਾ। ਇਹਦੇ ਅੰਦਰ ਮੈਂ ਨਾ ਆਵੇ, ਕੋਈ ਪੁੱਛੇ ਤੇ ਬੜਾ ਸਨਿਮਰ ਬੜਾ ਵਿਨਿਯਮ ਇਹ ਕਵੇ ਬਈ ਇਹ ਗੁਰੂ ਦਾ ਤਰਸ ਹੈ। ਇਸ ਲਈ ਬਿਨ ਸਤਿਗੁਰ ਕਿਨੈ ਨਾ ਪਾਇਓ, ਬਿਨ ਸਤਿਗੁਰ ਕਿਨੈ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓਨ, ਵੇਖੋ ਕਿੱਡੀ ਵੱਡੀ ਗੱਲ ਏ। ਅਕਾਲ ਪੁਰਖ ਨੇ ਆਪਣਾ ਸਾਰਾ ਆਪਾ ਗੁਰੂ ਵਿੱਚ ਟਿਕਾ ਦਿੱਤਾ। ਜਦੋਂ ਬਲਵੰਡ ਜੀ ਸੱਤਾ ਜੀ ਸਿਫਤ ਕਰਦੇ ਨਾ ਗੁਰੂਆਂ ਦੀ, ਤੇ ਉਦੋਂ ਇੱਕ ਬਚਨ ਕਰਦੇ ਨੇ, ਕਹਿੰਦੇ ਨੇ ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੈ ਧਾਰਿਆ। ਜਦੋਂ ਸਾਰੀ ਕਰਾਮਾਤ ਇਕੱਠੀ ਕਰ ਦਿੱਤੀ ਇੱਕ ਜਗ੍ਹਾ ਤੇ ਉਹਦਾ ਜਿਹੜਾ ਪੁਤਲਾ ਬਣਾਇਆ ਉਹਦਾ ਨਾਮ ਰੱਖਿਆ ਰਾਮਦਾਸ, ਉਹਦੇ ਵਿੱਚ ਅਕਾਲ ਪੁਰਖ ਨੇ ਆਪਣੇ ਆਪ ਨੂੰ ਟਿਕਾ ਦਿੱਤਾ। ਇਹਦੇ ਵਿੱਚ ਤੇ ਉਹਦੇ ਵਿੱਚ ਹੁਣ ਕੋਈ ਫਰਕ ਨਹੀਂ ਹੈ। ਸੋ ਅੱਜ ਦੇ ਇਹ ਸ਼ਬਦ ਵਿੱਚ ਇਹਨੂੰ ਸੌਖਾ ਸਮਝਣਾ ਹੋਵੇ ਤੇ ਕਿਸੇ
ਦਰਿਆ ਦੇ ਇਸ ਸਾਹਿਲ ਤੇ ਇਸ ਕਿਨਾਰੇ ਤੇ ਜੀਵ ਆਤਮਾ ਹੈ, ਪਾਰਲੇ ਕਿਨਾਰੇ ਤੇ ਸਾਹਿਲ ਤੇ ਪੱਤਣ ਤੇ ਅਕਾਲ ਪੁਰਖ ਹੈ, ਵਿਚਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਦਾ ਫਲੱਡ ਹੈ, ਔਰ ਇਸ ਫਲੱਡ ਵਿੱਚੋਂ ਜੇ ਕੋਈ ਮਲਾਹ ਬਣ ਕੇ ਪਾਰ ਕਰਾ ਸਕਦਾ, ਉੱਥੋਂ ਤੱਕ ਪਹੁੰਚਾ ਸਕਦਾ ਤੇ ਉਹ ਗੁਰੂ ਹੈ। ਇਸ ਲਈ ਗੁਰੂ ਤੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਪੰਜਵੇਂ ਪਾਤਸ਼ਾਹ ਨੇ ਜ਼ੋਰ ਦਿੱਤਾ। ਇੱਕ ਬਚਨ ਗੁਰੂ ਵਾਲੇ ਬਨ ਤੇ ਜਿਹੜਾ ਜ਼ੋਰ ਦਿੰਦਾ, ਗੁਰੂ ਗੁਰੂ ਜਪਣ ਤੇ ਜਿਹੜਾ ਜ਼ੋਰ ਦਿੰਦਾ, ਉਹ ਰੋਜ਼ਾਨਾ ਅਸੀਂ ਸਰਵਣ ਕਰਨੇ ਆ। ਧੰਨ ਗੁਰੂ ਅਮਰਦਾਸ ਮਹਾਰਾਜ ਐਲਾਨੀਆ ਕਹਿੰਦੇ ਨੇ, ਜੇ ਕੋ ਗੁਰ ਤੇ ਬੇਮੁੱਖ ਹੋਵੇ। ਸਤਸੰਗਤ, ਇਹ ਚਾਰ ਮਾਨਸਿਕ ਅਵਸਥਾ ਨੇ, ਮੈਂਟਲ ਸਟੇਜਿਸ ਨੇ ਚਾਰ। ਆਮ ਤੌਰ ਤੇ ਗੁਰਮੁਖ ਤੇ ਮਨਮੁੱਖ ਹੀ ਅਸੀਂ ਕਹਿੰਦੇ ਹਾਂ, ਪਰ ਵਾਸਤਵ ਚ ਜੇ ਬਾਰੀਕੀ ਨਾਲ ਵੇਖੀਏ ਤੇ ਉਪਰੋਂ ਥੱਲੇ ਨੂੰ ਆਵੀਏ ਤੇ ਸਭ ਤੋਂ ਉੱਪਰ ਗੁਰਮੁਖ, ਉਦੋਂ ਥੋੜਾ ਜਿਹਾ ਦੋ ਤਿੰਨ ਸੀੜੀਆਂ ਥੱਲੇ ਸਨਮੁੱਖ, ਫਿਰ ਉਦੋਂ ਥੋੜਾ ਜਿਹਾ ਥੱਲੇ ਮਨਮੁੱਖ, ਔਰ ਸਭ ਤੋਂ ਥੱਲੜੀ ਸਟੇਜ ਬੇਮੁੱਖ। ਇਹ ਚਾਰ ਸਟੇਜਿਜ ਨੇ, ਦੋ ਨਹੀਂ, ਇਹ ਚਾਰੇ ਹੀ ਅੱਖਰ ਗੁਰਬਾਣੀ ਵਿੱਚ ਆਏ ਨੇ। ਬੇਮੁੱਖ ਵੀ ਆਇਆ, ਮਨਮੁੱਖ ਵੀ ਆਇਆ, ਸਨਮੁੱਖ ਵੀ ਆਇਆ, ਗੁਰਮੁੱਖ ਵੀ ਆਇਆ। ਇਹਨੂੰ ਸੌਖੇ ਢੰਗ ਨਾਲ ਸਮਝੀਏ। ਜਿੱਦਣ 1699 ਵਾਲੀ ਵਿਸਾਖੀ ਵਾਲੇ ਦਿਨ ਆਸਾ ਕੀ ਵਾਰ ਦੇ ਕੀਰਤਨ ਤੋਂ ਬਾਅਦ ਕਲਗੀਧਰ ਪਾਤਸ਼ਾਹ ਨੰਗੀ ਸ਼ਮਸ਼ੀਰ ਲੈ ਕੇ ਤਖ਼ਤ ਤੇ ਆਏ ਤੇ ਉਹਨਾਂ ਨੇ ਇੱਕ ਸੀਸ ਦੀ ਮੰਗ ਕੀਤੀ, ਉਸ ਵੇਲੇ ਪੰਡਾਲ ਵਿੱਚ ਚਾਰ ਤਰ੍ਹਾਂ ਦੇ ਲੋਕ ਬੈਠੇ ਸਨ। ਗੁਰਮੁੱਖ ਵੀ ਬੈਠੇ ਸਨ, ਸਨਮੁੱਖ ਵੀ ਬੈਠੇ ਸਨ, ਮਨਮੁੱਖ ਵੀ ਬੈਠੇ ਸਨ, ਬੇਮੁੱਖ ਵੀ ਬੈਠੇ ਸਨ। ਗੁਰਮੁੱਖ ਕੌਣ ਨੇ? ਜਿਨ੍ਹਾਂ ਨੇ ਉੱਠ ਕੇ ਸੀਸ ਭੇਟ ਕਰ ਦਿੱਤਾ। ਤੇ ਸਤ ਸੰਗਤ, ਆਪ ਜੀ ਦੇ ਗਿਆਤ ਲਈ ਅਰਜ ਕਰਾਂ, ਜਦੋਂ ਪੰਜਾਂ ਨੇ ਸੀਸ ਭੇਟ ਕਰ ਦਿੱਤਾ ਤੇ ਮਹਾਰਾਜ ਨੇ ਉਹਨਾਂ ਨੂੰ ਆਪਣਾ ਸਰੂਪ ਦੇ ਦਿੱਤਾ, ਆਨੰਦਗੜ੍ਹ ਰਿਆਸਤ ਦੀ ਪਹਿਲੀ ਸ਼ਹਿਰੀਅਤ ਬਖਸ਼ਿਸ਼ ਕਰ ਦਿੱਤੀ, ਤੇ ਕੁਝ ਸਿੱਖ ਫਿਰ ਖੜੇ ਹੋਏ, ਭਾਈ ਈਸਰ ਸਿੰਘ, ਭਾਈ ਦੇਵਾ ਸਿੰਘ, ਭਾਈ ਸੰਤ ਸਿੰਘ। ਆਖਣ ਲੱਗੇ, ਮਹਾਰਾਜ ਤੁਸੀਂ ਛੇਵਾਂ ਸਿਰ ਤੇ ਮੰਗਿਆ ਹੀ ਨਹੀਂ, ਅਸੀਂ ਖਲੋ ਜਾਣਾ ਸੀ, ਅਸੀਂ ਵੀ ਆਉਣਾ ਸੀ, ਪਰ ਅਸੀਂ ਸੋਚ ਰਹੇ ਸਾਂ ਵੀ ਹੁਣ ਇੱਕ ਨੂੰ ਲੈ ਕੇ ਗਏ ਨੇ, ਬਾਹਰ ਆ ਕੇ ਕਹਿਣਗੇ ਇੱਕ ਸੀਸ ਹੋਰ ਚਾਹੀਦਾ ਤੇ ਅਸੀਂ ਵਾਰੀ ਵਾਰੀ ਖੜੇ ਹੋ ਜਾਵਾਂਗੇ, ਤੁਸੀਂ ਆਖਿਆ ਹੀ ਨਹੀਂ। ਹਜ਼ੂਰ ਹੱਸ ਪਏ। ਆਖਣ ਲੱਗੇ, ਗੁਰਮੁਖੋ, ਇਹ ਜਿਹੜੀ ਸ਼ਹਿਰੀਅਤ ਤੇ ਆਨੰਦਗੜ੍ਹ ਦੀ ਪਿਆਰੇ ਲਕਬੇ, ਇਹ ਇਹਨਾਂ ਪੰਜਾਂ ਨਾਲ ਹੀ ਪੰਥ ਲਾਏਗਾ, ਤੁਹਾਡੇ ਨਾਲ ਨਹੀਂ ਲਾਏਗਾ, ਪਰ ਤੁਹਾਨੂੰ ਪੰਥ ਮੁਕਤੇ ਕਵੇਗਾ। ਇਹ ਫਿਰ ਪੰਜ ਮੁਕਤੇ ਖੜੇ ਹੋਏ ਬਾਅਦ ਵਿੱਚ, ਪਹਿਲਾਂ ਪੰਜ ਪਿਆਰੇ, ਫਿਰ ਪੰਜ ਮੁਕਤੇ। ਉਹ ਮੁਕਤੇ ਕੌਣ ਨੇ? ਉਹ ਸਨਮੁੱਖ ਨੇ, ਪਹਿਲੇ ਗੁਰਮੁੱਖ ਨੇ, ਦੂਜੇ ਸਨਮੁੱਖ ਨੇ। ਅੱਛਾ, ਇੱਕ ਕੈਟਾਗਰੀ ਮਨ ਮੁੱਖ, ਜਿਹਦਾ ਮੁੱਖ ਮਨ ਵੱਲ ਹੈ, ਉਹ ਝਟਪਟ ਉੱਥੋਂ ਉੱਠ ਕੇ ਤੇ ਮਾਤਾ ਗੁਜਰੀ ਜੀ ਕੋਲ, ਮਾਤਾ ਜੀ ਸਤਿਗੁਰੂ ਜੀ ਨੂੰ ਪਤਾ ਨਹੀਂ ਕੀ ਹੋ ਗਿਆ, ਜਿਹੜੇ ਸ਼ਬਦ ਉਹਨਾਂ ਕਹੇ, ਉਹ ਮੈਂ ਹੂ ਬਹੂ ਤੇ ਨਹੀਂ ਇੱਥੇ ਸਟੇਜ ਤੇ ਕਹਿ ਸਕਦਾ, ਕਿਉਂਕਿ ਸਿੱਖ ਆਪਣੇ ਗੁਰੂ ਦਾ ਸਤਿਕਾਰ ਇੰਨਾ ਕਰਦੇ ਨੇ। ਉਹ ਕਹਿਣ ਲੱਗੇ, ਪਤਾ ਨਹੀਂ ਗੁਰੂ ਸਾਹਿਬ ਨੂੰ ਕੀ ਹੋ ਗਿਆ, ਸਿੱਖਾਂ ਨੂੰ ਝਟਕਾਈ ਜਾਂਦੇ ਨੇ, ਛੇਤੀ ਚੱਲੋ, ਇਸ ਤੋਂ ਪਹਿਲਾਂ ਵੀ ਸਾਰਾ ਪੰਡਾਲ ਝਟਕਾ ਦੇਣ, ਤੇ ਆਪਾਂ ਇਸ ਤਰ੍ਹਾਂ ਕਰੀਏ ਬਈ ਉਹਨਾਂ ਦੀ ਗੁਰਿਆਈ ਖਾਰਜ ਕਰਕੇ ਤੇ ਸਾਹਿਬ ਅਜੀਤ ਸਿੰਘ ਨੂੰ ਗੁਰਿਆਈ ਤੇ ਬਿਠਾ ਦਈਏ। ਹੁਣ ਇਹ ਕੌਣ ਨੇ? ਇਹ ਉਹ ਲੋਕ ਨੇ ਜਿਹੜੇ ਕਹਿੰਦੇ ਅਸੀਂ ਗੁਰੂ ਨਾਲੋਂ ਵੀ ਸਿਆਣੇ ਆ, ਗੁਰੂ ਨੂੰ ਪਤਾ ਨਹੀਂ ਕੀ ਹੋ ਗਿਆ। ਮਨਮੁੱਖ ਹੋਰ ਕਿਹਨੂੰ ਕਹਿੰਦੇ ਨੇ? ਮਨਮੁੱਖ ਗੁਰੂ ਨੂੰ ਵੀ ਚੈਲੰਜ ਕਰ ਦਿੰਦਾ, ਕਿਤੇ ਕਿਤੇ ਤੇ ਬਾਣੀਕਾਰਾਂ ਨੇ ਗੁਰਮੁਖੋ ਇੱਥੋਂ ਤੱਕ ਆਖਿਆ ਵੀ ਮਨਮੁੱਖ ਲੋਕ ਸਮਝਾਈਏ, ਕਦੋਂ ਸਮਝਾਇਆ ਜਾਏ। ਇਹ ਕਿਸ ਤਰ੍ਹਾਂ ਦੀ ਕੈਟਾਗਰੀ ਏ?
ਬਾਬੇ ਪਿਰਥੀ ਚੰਦ ਨੂੰ ਬੰਦਾ ਬਣਾਉਣ ਲਈ ਗੁਰੂ ਅਰਜਨ ਸਾਹਿਬ ਨੇ ਕੋਈ ਕਸਰ, ਗੁਰੂ ਰਾਮਦਾਸ ਨੇ ਕੋਈ ਕਸਰ ਛੱਡੀ? ਨਹੀਂ ਛੱਡੀ। ਬੰਦਾ ਬਣਿਆ? ਨਹੀਂ ਬਣਿਆ। ਰਾਮ ਰਾਏ ਨੂੰ, ਧੀਰ ਮੱਲ ਨੂੰ, ਗੁਰਮੁਖੋ ਬਾਲੀ ਸੁਗਰੀਵ ਦੇ ਝਗੜੇ ਨੂੰ ਦੂਰ ਕਰਨ ਲਈ ਸ਼੍ਰੀ ਰਾਮ ਚੰਦਰ ਜੀ ਨੇ ਕੋਈ ਕਸਰ ਛੱਡੀ? ਨਹੀਂ ਛੱਡੀ। ਪਰ ਉਹ ਬੰਦਾ ਬਣਿਆ? ਨਹੀਂ ਬਣਿਆ। ਇਹ ਮਨਮੁਖ ਜਿਹੜੇ ਆਪਣੇ ਮਨ ਦੀਆਂ ਵਿਚਾਰਾਂ ਕਰ ਰਹੇ ਨੇ, ਹੁਣ ਇੱਦਾਂ ਕਰ ਦਈਏ, ਉਦਾਂ ਗੁਰੂ ਬਦਲ ਦਈਏ, ਬੱਲੇ ਉਹ ਤੁਹਾਡੇ ਤੇ। ਸਾਧ ਸੰਗਤ ਜੀ, ਤੁਸੀਂ ਹੈਰਾਨ ਹੋਵੋਗੇ, ਇੱਕ ਇਹਨਾਂ ਨਾਲੋਂ ਵੀ ਗਏ ਗੁਜਰੇ ਸਨ ਜਿਹੜੇ ਡਿਬੇਟ ਕਰ ਰਹੇ ਨੇ ਨਾ, ਉਹਨਾਂ ਦੇ ਸੁਧਰਨ ਦਾ ਚਾਂਸ ਹੈ ਵੀ ਗੱਲ ਕਰਦਿਆਂ ਕਰਦਿਆਂ ਕੋਈ ਲੌਜਿਕ ਇਹਨਾਂ ਦੀ ਸਮਝ ਚ ਆ ਜਾਏ, ਸ਼ਾਇਦ ਇਹ ਸਹਿਮਤ ਹੋ ਜਾਣ। ਪਰ ਜਿਹੜੇ ਮੈਦਾਨ ਛੱਡ ਗਏ ਉਹਨਾਂ ਦਾ ਕੀ ਕਰੋਗੇ? ਉਹਨਾਂ ਸਹੀ ਜੇ ਜੇ ਪਿੱਛੋਂ ਕਨਾਤਾਂ ਖੋਲੀਆਂ, ਨੀਵਾਂ ਸਿਰ ਕਰਕੇ ਨਿਕਲ ਕੇ ਉਹ ਤੇ ਦੌੜ ਗਏ। ਕਿਸੇ ਨੇ ਕੀਰਤਪੁਰ ਸਾਹਿਬ ਜਾ ਕੇ ਪਿਛਾ ਵੇਖਿਆ, ਕਿਸੇ ਨੇ ਭਰਤਪੁਰ ਜਾ ਕੇ, ਕਿਸੇ ਨੇ ਰੋਪੜ ਜਾ ਕੇ ਪਿਛਾ ਵੇਖਿਆ ਵੀ ਕਿਤੇ ਕਿਰਪਾਨ ਲੈ ਕੇ ਪਿੱਛੇ ਤੇ ਨੀ ਲਗਾ ਹੁੰਦਾ। ਚਮਕੀ ਜਦ ਦਸ਼ਮੇਸ਼ ਦੇ ਹੱਥ ਵਿੱਚ ਇਹ ਖੂਨੀ ਸ਼ਮਸ਼ੀਰ, ਬੇਲੀ ਕੁਣਕੇ ਦੇ ਕਤੀ ਜਾਣ ਵਹੀਰ। ਇਹ ਬੇਮੁੱਖ ਨੇ, ਪਰ ਗੁਰੂ ਇੰਨਾ ਬਖਸ਼ੇਂਦੇ ਗੁਰਮੁਖੋ, ਕਦੀ ਕਦੀ ਉਹ ਬੇਮੁੱਖ ਦਾ ਵੀ ਕਲਿਆਣ ਕਰ ਦਿੰਦਾ। ਹਜ਼ੂਰ ਕਹਿਣ ਲੱਗੇ, ਜੇ ਕੋ ਗੁਰ ਤੇ ਬੇਮੁੱਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ। ਜੇ ਕੋਈ ਵਿਅਕਤੀ ਗੁਰੂ ਤੋਂ ਬੇਮੁੱਖ ਹੋ ਜਾਏ, ਗੁਰੂ ਨੂੰ ਛੱਡ ਕੇ ਹੁਣ ਜਿੱਥੇ ਮਰਜ਼ੀ ਭਟਕਦਾ ਫਿਰੇ। ਤਥਾ ਕਥਿਤ ਦੇਵੀ ਦੇਵਤਿਆਂ ਕੋਲ, ਪੀਰਾਂ ਦੀਆਂ ਮਜ਼ਾਰਾਂ ਤੇ ਜਿੱਥੇ ਮਰਜ਼ੀ ਤੁਰਿਆ ਫਿਰੇ, ਬਿਨਾਂ ਗੁਰੂ ਤੋਂ ਸਕੂਨ ਨਹੀਂ ਮਿਲੇਗਾ, ਅੰਦਰਲਾ ਆਨੰਦ ਨਹੀਂ ਪ੍ਰਾਪਤ ਹੋਵੇਗਾ, ਵਕਾਰਾਂ ਤੋਂ ਮੁਕਤੀ ਪ੍ਰਾਪਤ ਨਹੀਂ ਹੋਵੇਗੀ। ਜੇ ਕੋ ਗੁਰ ਤੇ ਵੇ ਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੇ।

ਜਾਏ। ਗੁਰੂ ਅਮਰਦਾਸ ਕਹਿਣ ਲੱਗੇ ਉਚਿਤ ਅਨ ਉਚਿਤ ਦੀ ਵਿਚਾਰ ਰੱਖਣ ਵਾਲੇ ਗੁਰਮੁਖਾਂ ਤੋਂ ਪੁੱਛ ਕੇ ਵੇਖ ਲਓ। ਅਨੇਕ ਜੋਨੀ ਭਰਮ ਆਵੇ, ਅਨੇਕਾਂ ਜੂਨਾਂ ਵਿੱਚ ਭਾਵੇਂ ਭਟਕਦਾ ਰਵੇ, ਬਿਨ ਸਤਿਗੁਰ ਮੁਕਤ ਨਾ ਪਾਏ। ਮਹਾਰਾਜ ਫਿਰ ਕਿਵੇਂ ਮੁਕਤੀ ਮਿਲੇਗੀ? ਹਜ਼ੂਰ ਕਹਿਣ ਲੱਗੇ ਫਿਰ ਮੁਕਤ ਉਹ ਮੁਕਤੀ ਕਿਵੇਂ ਮਿਲੇਗੀ? ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਜਦੋਂ ਹਜ਼ੂਰ ਗੁਰੂ ਨਾਨਕ ਸਾਹਿਬ ਸਿਆਲਕੋਟ ਗਏ ਨਾ, ਤੇ ਸਤਸੰਗ ਦੋ ਵਾਰਾ ਮਹਾਰਾਜ ਸਿਆਲਕੋਟ ਗਏ ਨੇ, ਬਾਹਲਾ ਦੂਰ ਨਹੀਂ, ਇੱਧਰੋਂ ਆਪਣੇ ਵਾਲੇ ਪਾਸਿਓਂ ਖੜ ਕੇ ਵੀ ਦਿਸਦਾ ਹੈ, ਲੀਕ ਉੱਥੇ ਕਰਕੇ ਵੱਜੀ ਹੈ ਇਹ ਜਿਹੜੀ ਜੰਮੂ ਤੇ ਸਿਆਲਕੋਟ ਉੱਧਰੋਂ ਉੱਧਰੀ ਨਾਲ ਨਾਲ। ਪਹਿਲੀ ਵਾਰੀ ਮਹਾਰਾਜ ਤਾਂ ਗਏ ਸਨ ਵੀ ਕੋਈ ਗ੍ਰਿਸ਼ਤੀ ਗਿਆ ਸੀ, ਉੱਥੇ ਸਿਆਲਕੋਟ ਇੱਕ ਮੱਠ ਸੀ ਹਮਜਾ ਗੌਸ਼ ਦਾ, ਤੇ ਉਹ ਜਿਹੜਾ ਜੋੜਾ ਸੀ ਨਾ ਗ੍ਰਿਸ਼ਤੀਆਂ ਦਾ, ਉਹਨਾਂ ਦੇ ਘਰ ਸੰਤਾਨ ਕੋ ਨਹੀਂ ਸੀ। ਉਹਨਾਂ ਨੂੰ ਪਤਾ ਸੀ ਵੀ ਇਹਦੀ ਰਸਾਈ ਖੁਦਾ ਤੱਕ ਤੇ ਪਹੁੰਚ ਵਾਲਾ ਹੈ। ਉਹਨਾਂ ਜਾ ਕੇ ਤਰਲਾ ਲਿਆ ਵੀ ਗੌਸ਼ ਹੈ ਨਾ ਜਿਹੜਾ ਸਤਸੰਗਤ ਜੀ, ਗੱਗੇ ਨੂੰ ਘਨੋੜਿਆ ਸੱਸਾ, ਗੌਸ਼ ਇੱਕ ਮਰਾਤਬਾ ਹੈ, ਦਸ਼ਮੇਸ਼ ਦੀ ਬਾਣੀ ਵਿੱਚ ਇਹ ਸ਼ਬਦ ਆਉਂਦਾ ਕਈਆਂ ਥਾਵਾਂ ਤੇ ਗੌਸ਼ ਧਾਰਮਿਕ ਆਗੂ ਵਾਸਤੇ। ਹਮਜਾ ਇਹਦਾ ਨਾਂ ਸੀ। ਇਹ ਕਹਿਣ ਲੱਗੇ ਵੀ ਹਮਜਾ ਗੌਸ਼ ਜੀ ਦੁਆ ਕਰੋ ਪੁੱਤਰ ਹੋਵੇ। ਉਹ ਮੌਤ ਚ ਬੈਠਾ ਸੀ, ਕਹਿਣ ਲੱਗੇ ਵੇਖੋ ਮੁੰਡਾ ਤੇ ਹੋ ਪਏਗਾ, ਮੈਂ ਸਰਲ ਜੀ ਭਾਸ਼ਾ ਚ ਗੱਲ ਕਰਾਂ, ਪਰ ਉਹ ਤੁਹਾਨੂੰ ਡੇਰੇ ਤੇ ਚੜਾਉਣਾ ਪਏਗਾ। ਮਮਤਾ ਮਾਰੀ ਮਾਂ ਆਖਣ ਲੱਗੀ ਚਲੋ ਚੜਾ ਦਿਆਂਗੇ। ਉਹਨੇ ਆਖਿਆ ਜੇ ਲੜਕਾ ਹੋ ਜਾਏ ਤੇ ਡੇਰੇ ਤੇ ਵੀ ਚੜਾ ਦੇ, ਕਦੀ ਕਦਾਈ ਆ ਕੇ ਪੁੱਤਰ ਨੂੰ ਲਾਡ ਕਰ ਦਿਆਂ ਕਰਾਂਗੀ। ਮਾਂ ਮੰਨ ਗਈ, ਕਰਨਾ ਕੁਦਰਤ ਦਾ, ਉਹਨਾਂ ਦੇ ਘਰ ਬੱਚਾ ਹੋ ਗਿਆ। ਇਹਨੂੰ ਪਤਾ ਲੱਗਾ ਏ ਜਾ ਦਮਕਿਆ, ਕਹਿਣ ਲੱਗਾ ਮੁੰਡਾ ਦਿਓ। ਉਹ ਬੀਬੀ ਆਖਣ ਲੱਗੀ ਬਾਬਾ ਜੀ ਬੱਚਾ ਛੋਟਾ ਏ, ਉਹਦਾ ਹਾਜਤ ਕਰਦਾ ਏ, ਉਹ ਅਜੇ ਤੁਹਾਡੇ ਤੋਂ ਸੰਭਾਲਿਆ ਨਹੀਂ ਜਾਣਾ, ਥੋੜਾ ਵੱਡਾ ਹੋ ਜਾਏਗਾ ਤੇ ਲੈ ਜੇ। ਅਜੇ ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ, ਮਹੀਨੇ ਲੰਘ ਗਏ, ਸਾਲ ਲੰਘ ਗਏ, ਜਾਂਦਾ ਰਿਹਾ। ਉਹਨੇ ਕਦੀ ਬਸਤਰ ਦੇ ਦੇਣੇ, ਕਦੀ ਪਦਾਰਥ ਦੇ ਦੇਣੇ, ਕਦੀ ਮਾਇਆ ਦੇ ਦੇਣੀ ਕਿਸੇ ਤਰ੍ਹਾਂ ਟਾਲਣਾ। ਆਖਿਰ ਬੱਚਾ ਪੋਡਰ ਹੋ ਗਿਆ ਤੇ ਇੱਕ ਦਿਨ ਉਹ ਗਿਆ, ਆਖਣ ਲੱਗਾ ਬੀਬੀ ਬੜੇ ਸਾਲ ਹੋ ਗਏ ਨੇ ਤੈਨੂੰ ਟਾਲਦੀ ਨੂੰ, ਅੱਜ ਮੈਂ ਬੱਚਾ ਲੈ ਕੇ ਜਾਣਾ। ਉਹ ਅੱਗੋਂ ਸਿੱਧੀ ਹੋ ਗਈ, ਆਖਣ ਲੱਗੀ ਬਾਬਾ ਜੀ ਬੱਚਾ ਤੇ ਨਹੀਂ ਮੈਂ ਦੇਣਾ, ਮਾਇਆ ਜਿੰਨੀ ਲਿਜਾਣੀ ਹੈ ਲੈ ਜਾਓ। ਨਾਰਾਜ਼ ਹੋ ਗਿਆ, ਕਹਿਣ ਲੱਗਾ ਮੈਂ 40 ਦਿਨ ਦੀ ਤਪੱਸਿਆ ਕਰਾਂਗਾ, 40 ਕੱਟਾਂਗਾ, ਭੋਰੇ ਚ ਬਹਿ ਕੇ ਸਾਰਾ ਸਿਆਲਕੋਟ ਸ਼ਹਿਰ ਗਰਕ ਕਰ ਦਿਆਂਗਾ। ਜੇ ਕੋਈ ਗੁਰ ਤੇ ਬੇਮੁੱਖ ਹੋਵੇ, ਮੈਂ ਇਹਨੂੰ ਐਕਸਪਲੇਨ ਕਰ ਰਿਹਾ। ਹਜ਼ੂਰ ਨੂੰ ਪਤਾ ਲੱਗਾ, ਗੁਰੂ ਨਾਨਕ ਸਾਹਿਬ ਉੱਥੇ ਪਹੁੰਚੇ, ਉਹਦੇ ਭੋਰੇ ਦੇ ਬਾਹਰ ਮਹਾਰਾਜ ਨੇ ਜਾ ਕੇ ਕੀਰਤਨ ਕੀਤਾ। ਕੀਰਤਨ ਦੀ ਐਸੀ ਕਸ਼ਿਸ਼ ਵੀ ਅਜੇ 40 ਦਿਨ ਨਹੀਂ ਸਨ ਹੋਏ ਤੇ ਨਿਕਲ ਕੇ ਬਾਹਰ ਆ ਗਿਆ। ਹਜ਼ੂਰ ਨੇ ਗੱਲਬਾਤ ਸ਼ੁਰੂ ਕੀਤੀ, ਹਮਜਾ ਗੌਸ਼ ਸੁਣਿਆ ਹੈ ਸਾਰਾ ਸ਼ਹਿਰ ਗਰਕ ਕਰਨ ਲੱਗਾ, ਹਾਂ ਮੈਂ ਗਰਕ ਕਰ ਦੇਣਾ। ਕਿਉਂ? ਕਹਿਣ ਲੱਗਾ ਝੂਠਿਆਂ ਦਾ, ਇਹ ਵਾਅਦਾ ਖਿਲਾਫ ਲੋਕ ਨੇ, ਝੂਠੇ ਲੋਕ ਨੇ, ਬਚਨ ਕਰਕੇ ਮੁੱਕਰ ਜਾਂਦੇ ਨੇ। ਉਹਨੇ ਗੱਲ ਦੱਸੀ ਵੀ ਗੱਲ ਆ, ਕਹਿਣ ਲੱਗੇ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ। ਨਹੀਂ ਮਹਾਰਾਜ, ਸਾਰਾ ਹੀ ਝੂਠਿਆਂ ਦਾ। ਉੱਥੋਂ ਫਿਰ ਹਜ਼ੂਰ ਕਹਿਣ ਲੱਗੇ ਵੀ ਠਹਿਰ, ਉੱਥੋਂ ਭਾਈ ਮਰਦਾਨੇ ਨੂੰ ਭੇਜਿਆ ਵੀ ਜਾ, 1 ਪੈਸੇ ਦਾ ਝੂਠ ਤੇ 1 ਪੈਸੇ ਦਾ ਸੱਚ ਲੈ ਕੇ ਆ। ਲੰਮੀ ਕਹਾਣੀ ਹੈ, ਮੈਂ ਮੁਕਤਸਰ ਅਰਜ ਕਰਾਂ, ਸਾਰਿਆਂ ਨੇ ਮਜ਼ਾਕ ਉਡਾਇਆ ਭਾਈ ਮਰਦਾਨੇ ਦਾ, ਪਰ ਭਾਈ ਮੂਲੇ ਨੇ ਕਾਗਜ਼ ਦੇ ਪੁਰਜਿਆਂ ਤੇ ਲਿਖ ਦਿੱਤਾ ਵੀ ਜਿਉਣਾ ਝੂਠ ਤੇ ਮਰਨਾ ਸੱਚ। ਮਹਾਰਾਜ ਨੂੰ ਲਿਆ ਕੇ ਦਿੱਤਾ, ਹਜ਼ੂਰ ਨੇ ਪਰਚੀਆਂ ਖੋਲ੍ਹ ਕੇ ਵਿਖਾਈਆਂ, ਹਮਜਾ ਗੌਸ਼ ਇੱਥੇ ਜਾਗਦੇ ਹੋਏ ਵੀ ਬੈਠੇ ਨੇ, ਏਦਾਂ ਦੀਆਂ ਰੂਹਾਂ ਵੀ ਬੈਠੀਆਂ ਨੇ ਜਿਨ੍ਹਾਂ ਨੂੰ ਮੌਤ ਯਾਦ ਹੈ, ਰੱਬ ਯਾਦ, ਸਾਰਾ ਸ਼ਹਿਰ ਗਰਕ ਕਰਨ ਦੀ ਕੀ ਤੋਕ ਹੈ, ਏਦਾਂ ਏਦਾਂ ਦੇ ਬੰਦੇ ਵੀ ਬੈਠੇ ਨੇ। ਮੁੱਲਾ ਪ੍ਰਭਾਵਿਤ ਬੜਾ ਹੋਇਆ ਵੀ ਉਹ ਕੌਣ ਹੈ ਜਿਹੜਾ ਸੱਚ ਤੇ ਝੂਠ ਦਾ ਵਪਾਰੀ ਹੈ। ਭਾਈ ਮਰਦਾਨੇ ਨੇ ਦਰਸ਼ਨ ਕਰਾਏ, ਕੀਰਤਨ ਸੁਣਿਆ, ਮਹਾਰਾਜ ਦੇ ਨਾਲ ਹੀ ਵਿਚਰਨ ਲੱਗ ਪਿਆ। ਕਈ ਮਹੀਨੇ ਲੰਘ ਗਏ, ਇੱਕ ਦਿਨ ਸਿਆਲਕੋਟ ਦੇ ਕੋਲੋਂ ਦੀ ਫਿਰ ਲੰਘੇ ਤੇ ਕਹਿਣ ਲੱਗਾ ਬਾਬਾ ਜੀ 2-3 ਸਾਲ ਹੋ ਗਏ ਨੇ ਤੁਹਾਡੇ ਨਾਲ ਹੀ, ਤੇ ਜੇ ਤੁਸੀਂ ਕਹੋ ਤੇ ਮੈਂ ਭੱਜ ਕੇ ਬੱਚਿਆਂ ਨੂੰ ਇੱਕ ਵਾਰ ਵੇਖ ਆਵਾਂ। ਅੰਤਰਜਾਮੀ ਸਤਿਗੁਰੂ ਕਹਿਣ ਲੱਗੇ ਮੁੱਲਿਆ ਤੇਰੇ ਬੱਚੇ ਪੋਡਰ ਹੋ ਗਏ ਨੇ, ਕਾਰੋਬਾਰ ਉਹਨਾਂ ਦਾ ਠੀਕ ਹੈ,
ਤੂੰ ਹੁਣ ਇਸ ਖਲਜਗਨ ਵਿੱਚੋਂ ਨਿਕਲ ਤੇ ਆਪਣਾ ਜੀਵਨ ਸਫਲ ਕਰ ਤੇ ਤੂੰ ਨਾ ਜਾ ਤੇ ਇੱਥੋਂ ਆਇਆ ਨਹੀਂ ਜਾਣਾ। ਨਹੀਂ ਬਾਬਾ ਜੀ, ਮੈਂ ਗਿਆ ਤੇ ਆਇਆ, ਮੂਲਾ ਗਿਆ ਪਰ ਮੂਲਾ ਮੁੜਿਆ ਨਹੀਂ, ਉਡੀਕ ਕੇ ਹਜ਼ੂਰ ਉੱਥੋਂ ਚਲੇ ਗਏ। ਇੱਕ ਦਿਨ ਫਿਰ ਉੱਥੋਂ ਦੀ ਲੰਘੇ ਤੇ ਕਹਿਣ ਲੱਗੇ, ਮਰਦਾਨਿਆ ਮੂਲਾ ਤੇ ਨਹੀਂ ਆਇਆ, ਚਲੋ ਆਪਾਂ ਚੱਲਦੇ ਹਾਂ। ਬੂਹਾ ਖੜਕਾਇਆ, ਉਹ ਬੀਬੀ ਨੂੰ ਸ਼ੱਕ ਹੋਇਆ, ਉਹਨੇ ਆਖਿਆ ਜੀ ਤੁਸੀਂ ਅੰਦਰ ਪਵੋ, ਮੈਂ ਪਤਾ ਕਰਨੀ। ਚੀਥਾਂ ਥਾਣੀ ਵੇਖਿਆ ਵੀ ਉਹ ਹੀ ਫਕੀਰ ਨੇ, ਗੇਰੂਏ ਰੰਗ ਦੇ ਕੱਪੜੇ। ਬੂਹਾ ਖੋਲਿਆ ਤਲਖੀ ਜੀ ਨਾਲ, ਹਾਂ ਕੀ ਗੱਲ ਏ? ਆਖਣ ਲੱਗੇ ਬੀਬਾ ਕੋਈ ਗੱਲ ਨਹੀਂ, ਮੂਲਾ ਸਾਡਾ ਮਿੱਤਰ ਹੈ, ਸਾਡਾ ਸਿੱਖ ਹੈ, ਅਸੀਂ ਉਹਨੂੰ ਮਿਲਣ ਆਏ ਹਾਂ। ਨਹੀਂ ਮੂਲਾ ਘਰ ਕੋਈ ਨਹੀਂ ਗਾ। ਨਹੀਂ ਬੀਬੀ ਤੂੰ ਚਿੰਤਾ ਨਾ ਕਰ, ਅਸੀਂ ਨਾਲ ਨਹੀਂ ਖੜਦੇ, ਅਸੀਂ ਬਸ ਥੋੜੀ ਦੇਰ ਸੰਗਤ ਕਰਾਂਗੇ ਤੇ ਟੁਰ ਜਾ। ਬਾਬਾ ਜੀ ਤੁਹਾਨੂੰ ਕਿਹਾ ਨਾ ਵੀ ਘਰ ਨਹੀਂ। ਹਜ਼ੂਰ ਹੱਸ ਪਏ ਤੇ ਫਿਰ ਕਹਿਣ ਲੱਗੇ, ਨਹੀਂ ਬੀਬੀ ਉਹ ਘਰੇ ਹੀ ਏ, ਉਹਨੂੰ ਭੇਜ। ਉਹਨੇ ਤੀਜੀ ਵਾਰੀ ਫਿਰ ਕਿਹਾ ਵੀ ਉਹ ਘਰ ਕੋਈ ਨਹੀਂ। ਹਜ਼ੂਰ ਕਹਿਣ ਲੱਗੇ ਚਲੋ ਨਹੀਂ ਤੇ ਫਿਰ ਨਹੀਂ। ਇਤਿਹਾਸ ਕਹਿੰਦਾ ਅੰਦਰੋਂ ਹੀ ਕੋਈ ਸੱਪ ਨਿਕਲਿਆ, ਉਹਨੇ ਡਸਿਆ, ਮੂੰਹ ਚੋਂ ਝੱਗ ਨਿਕਲਣ ਲੱਗ ਪਈ, ਚੁੱਕ ਕੇ ਹਜ਼ੂਰ ਜਿੱਥੇ ਬਾਰ ਬਾਰ ਬੈਠੇ ਸਨ ਸਾਹਮਣੇ ਲਿਆ ਕੇ ਲੁਟਾ ਦਿੱਤਾ। ਮਹਾਰਾਜ ਇਹਨੂੰ ਠੀਕ ਕਰੋ, ਸਾਥੋਂ ਗਲਤੀ ਹੋ ਗਈ ਹੈ। ਹਜ਼ੂਰ ਕਹਿਣ ਲੱਗੇ ਹੁਣ ਬਹੁਤ ਦੇਰ ਹੋ ਚੁੱਕੀ ਹੈ, ਮੂਲਾ ਚੜਾਈ ਕਰ ਗਿਆ। ਉੱਥੇ ਮਹਾਰਾਜ ਨੇ ਕਿਹਾ ਸੀ ਨਾਲ ਕਰਾੜਾਂ ਦੋਸਤੀ, ਕੂੜੀ ਕੂੜੇ ਪਾਏ ਮਰਨ ਜਾਪੀ ਮੂਲਿਆ ਆਵੇ ਕਿਤੇ ਥਾਂ। ਆਏ ਹੋ ਤੇ ਕੀ ਲਿਆਏ ਹੋ, ਚੱਲੇ ਹੋ ਤੇ ਕੀ ਦੇ ਚੱਲੇ ਹੋ। ਇਸ ਤਰ੍ਹਾਂ ਦੀ ਆਈਡੀਓਲੋਜੀ ਵਾਲਾ ਬੰਦਾ, ਕਰਾੜ ਇੱਕ ਕਰਾੜ ਕੋਈ ਭਾਈਚਾਰਾ ਨਹੀਂ ਹੈ, ਕਰਾੜ ਇੱਕ ਆਈਡੀਓਲੋਜੀ ਹੈ, ਕਰਾੜ ਇੱਕ ਕਰੈਕਟਰ ਹੈ। ਹਰ ਵੇਲੇ ਗਿੱਟੀਆਂ ਗਿਣਦੇ ਰਹਿਣਾ, ਮਾਇਆ ਮਨੋ ਨਾ ਵਿਸਰੈ ਮੰਗੈ, ਦਮਾ ਦਮ ਵਾਲੀ ਅਵਸਥਾ। ਹਜ਼ੂਰ ਚਲੇ ਗਏ, ਸਮੇਂ ਦਾ ਪਹੀਆ ਆਪਣੀ ਚਾਲੇ ਚੱਲਦਾ ਰਿਹਾ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ। ਗੁਰੂ ਨੂੰ ਫਿਰ ਬਿਰਧ ਬਾਣੇ ਦੀ ਲਾਜ ਆ ਜਾਂਦੀ। ਹੁਣ ਚੋਲੇ ਕਈ ਬਦਲ ਲਏ ਨੇ, ਹੁਣ ਨਾਨਕ ਨੇ ਆਪਣਾ ਨਾਮ ਗੋਬਿੰਦ ਸਿੰਘ ਰਖਵਾ ਲਿਆ ਤੇ ਨਾਂਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਵਿਚਰ ਰਹੇ ਨੇ। ਹਜ਼ੂਰ ਦੇ ਹੱਥ ਵਿੱਚ ਅੱਜ ਇੱਕ ਲੰਮੀ ਸੇਲ ਹੈ, ਡਾਂਗ ਨਾਲ ਲੱਗਾ ਹੋਇਆ ਨੇ, ਘੋੜੇ ਤੇ ਸਵਾਰ ਨੇ ਤੇ ਇੱਕ ਖਰਗੋਸ਼ ਨਿਕਲਿਆ, ਉਹਦੇ ਪਿੱਛੇ ਘੋੜਾ ਲਾ ਦਿੱਤਾ। ਉਹ ਜਾ ਕੇ ਝਾੜੀਆਂ ਚ ਲੁੱਕਦਾ, ਉੱਥੋਂ ਫਿਰ ਕੱਢਦੇ ਨੇ, ਫਿਰ ਭੱਜਦਾ, ਫਿਰ ਪਿੱਛੇ ਘੋੜਾ। ਸਿੱਖ ਬੜੇ ਹੈਰਾਨ ਨੇ ਵੀ ਸਤਿਗੁਰੂ ਜੀ ਨੂੰ ਅੱਜ ਕੀ ਹੋ ਗਿਆ, ਇੱਕ ਖਰਗੋਸ਼ ਦੇ ਪਿੱਛੇ ਘੋੜਾ ਲਾਈ ਫਿਰਦੇ ਨੇ। ਇੱਕ ਥਾਂ ਤੇ ਜਾ ਕੇ ਟਾਹ ਲਿਆ, ਸੱਚੇ ਪਾਤਸ਼ਾਹ ਇਹ ਬੜਾ ਮਾਸ਼ੂਮ ਜਿਹਾ ਜੀਵ ਹੈ, ਇਹ ਛੱਡੋ ਇਹਨੂੰ ਵਿਚਾਰੇ ਮੂਜ਼ੀ ਨੂੰ। ਤੇ ਅਗਲੇ ਸ਼ਬਦਾਂ ਵੱਲ ਸੁਰਤ ਦੇਣੀ, ਇਹਨੂੰ ਕਿਉਂ ਮਾਰਦੇ ਹੋ? ਇੱਕਦਮ ਹਜ਼ੂਰ ਗੰਭੀਰ ਹੋ ਗਿਆ, ਕਹਿਣ ਲੱਗੇ ਮੈਂ ਇਹਨੂੰ ਮਾਰਦਾ ਨਹੀਂ, ਮੈਂ ਇਹਨੂੰ ਜਵਾਲਣਾ ਵਾਂ। ਮਹਾਰਾਜ ਤੁਹਾਡੀਆਂ ਰਮਜ਼ਾਂ ਸਾਨੂੰ ਕੀ ਪਤਾ? ਆਖਣ ਲੱਗੇ ਮੂਲਾ ਹੈ, ਪੁਰਾਣਾ ਸਿੱਖ ਹੈ, ਜੂਨਾ ਵਿੱਚ ਪਟਕ ਰਿਹਾ, ਇਹ ਬੇਮੁੱਖ ਹੋ ਗਿਆ ਸੀ। ਇਹ ਬੇਮੁੱਖ ਹੋ ਗਿਆ, ਮੈਨੂੰ ਤਾਂ ਬਿਰਧ ਬਾਣੇ ਦੀ ਲਾਜ ਹੈ। ਇਤਿਹਾਸ ਸਾਡਾ ਕਹਿੰਦਾ ਹਜ਼ੂਰ ਨੇ ਉਹਦਾ ਕਲਿਆਣ ਕੀਤਾ, ਉੱਥੇ ਗੁਰਦੁਆਰਾ ਬਣਿਆ ਹੋਇਆ। ਪਰ ਇੱਕ ਗੱਲ ਪੱਕੀ ਹੈ ਵੀ ਜੇ ਬੇਮੁੱਖ ਹੋ ਜਾਈਏ ਤੇ ਭਟਕਣਾ ਬੜੀ ਲੰਬੀ ਹੈ। ਜੰਮ ਜੰਮ ਮਰੇ ਮਰੇ ਫਿਰ ਜੰਮੇ, ਬਹੁਤ ਸਜਾਏ ਪਿਆ ਦੇਸ਼ ਲੰਮੇ। ਫਿਰ ਮੁਕਤ ਪਾਏ ਲਾਗ ਚਰਨੀ, ਸਤਿਗੁਰ ਸ਼ਬਦ ਸੁਣਾਏ, ਕਹਿ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। ਇਸ ਲਈ ਸਿਮਰੋ ਸੋ ਪ੍ਰਭ ਆਪਣਾ ਸੁਆਮੀ, ਮੈਂ ਆਪਣੇ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਨਾ, ਗੁਰੂ ਦੀ ਕਿਰਪਾ ਨਾਲ, ਜਿਹੜਾ ਸਗਲ ਘਟਾਂ ਕਾ ਅੰਤਰਜਾਮੀ, ਸਾਡੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲਾ। ਸੂਹੀ ਮਹੱਲਾ ਪੰਜਵਾਂ, ਗੁਰ ਆਪਣੇ ਉੱਪਰ ਬਲ ਜਾਈਏ। ਆਪਣੇ ਗੁਰੂ ਤੋਂ ਆਪਣਾ ਆਪਾ ਕੁਰਬਾਨ ਕਰ ਦੇਣਾ ਚਾਹੀਦਾ ਹੈ। ਸਤਿਸੰਗ ਜੀ, ਆਪਾ ਸੂਖਸ਼ਮ ਅਹੰਕਾਰ, ਜਦੋਂ ਤੱਕ ਉਹ ਆਪਾ ਹੈ ਉਦੋਂ ਤੱਕ ਫਿਰ ਅੜਿੱਕਾ ਹੈ। ਆਪਾ ਜਦੋਂ ਛੱਡ ਦਈਏ ਤੇ ਫਿਰ ਗੁਰੂ ਨਿਰੰਕਾਰ ਦੀ ਬਖਸ਼ਿਸ਼ ਹੋ ਜਾਂਦੀ ਹੈ। ਜਿਵੇਂ ਇੱਕ ਮਾਂ ਦੇ 2, 3, 4, 5, 6 ਪੁੱਤਰ ਹੋਣ ਤੇ ਉਹਨੂੰ ਕੋਈ ਪੁੱਛੇ ਵੀ ਬੀਬਾ ਇਹਨਾਂ ਪੰਜਾਂ ਪੁੱਤਰਾਂ ਚੋਂ, ਮੰਨ ਲਿਆ ਉਹਦੇ 5 ਪੁੱਤਰ ਨੇ ਫਾਰ ਐਗਜ਼ਾਮਪਲ, ਵੀ ਇਹਨਾਂ ਚੋਂ ਤੈਨੂੰ ਸਭ ਤੋਂ ਪਿਆਰਾ ਕੌਣ ਹੈ? ਅਤੇ ਮੇਰੀਆਂ ਭੈਣਾਂ ਬੈਠੀਆਂ ਨੇ, ਉਹ ਬੀਬਾ ਕਹੇਗੀ ਵੀ ਚੱਲਿਆ, ਮਾਂ ਨੂੰ ਕੋਈ ਪੁੱਤਰ ਘੱਟ ਪਿਆਰਾ ਵੀ ਹੁੰਦਾ? ਸਾਰੇ ਪਿਆਰੇ ਹੁੰਦੇ ਨੇ। ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਭਾਵੇਂ ਉਹ ਸਾਰਿਆਂ ਨੂੰ ਆਪਣੇ ਮਨੋਂ ਪਿਆਰ ਬਰਾਬਰ ਕਰਦੀ ਹੈ, ਪਰ ਜਿਹੜਾ ਸਾਰਿਆਂ ਤੋਂ ਛੋਟਾ ਹੁੰਦਾ ਹੈ ਉਹ ਵਧੇਰੇ ਪਿਆਰ ਲੁੱਟ ਲੈਂਦਾ। ਕਿਉਂ?
क्योंकि वह आश्रित हुंदा है, उहदे च आपा भाव नहीं हुंदा, वह अपनी मां ते आश्रित हुंदा है। लिखिया जैसे एक जननी के होत है अनेक सुत, सब ही मैं अधक प्यारो सुत गोद को। जिहड़ा गोदी च वह ज्यादा प्यार लुट लैंदा। कहन लगे भाई साहब वह किवें? कहन लगे सुनो, सियाणे सुत बणज बिहार के बथार बिखे, छोटा अजे साल दो साल का है ते वड्डा 15-18 वरिया का हो गया, वह तो विदेश गया होया, वो तो मां नूं पुछदा मां तू ठीक है, तेरी कोई जरूरत कोई रिक्वायरमेंट है? हुण उहदी मां चिंता नहीं करती, कहिंदी हुण इहदी चिंता करन दी नहीं लोड़, इह सियाणा हो गया, इह ते कम ते लग गया। सियाणे सुत बणज बिहार के बिथार बिखे, उहदा विस्थार करन लग पए ने, पर गोद में अचेत हेत, वह विच ही हाजत कर देंदा, यूरन डिस्चार्ज कर देंदा, डस्ट डिस्चार्ज कर देंदा, भुख लगे तो रो के इजहार करदा, उहदी मां नूं चिंता है। क्यों? क्योंकि मेरे ते आश्रित है, ये तो अपने आप नूं संभाल ही नहीं सकता। गोद में अचेत हेत संपै ना सहोद को, पलना सुआए माए। वड्डे पुत्र दा फोन आवे, बैल वज रही है, नंबर आ रहा है, हथ लिबड़े हुए ने, ते कहिंदी कोई गल नहीं, आटा गुन के हथ धो के हुण चुकांगी, दुबारा कर लांगी, बैक कॉल कर लांगी। पर जिहड़ा पंगूड़े च पिया है ना, वह रोन लग पै, ते भावें घिओ दा कुप्पा डुल जाए, जिवें बीन ते सप मेलदा हुंदा है ना, मां इस तरह मेलदी जांदी ते चुक के हिक नाल ला लैंदी है, भावें जिन्ना मर्जी नुकसान हो जाए। पलना सुआए माए, ग्रह काज लागे आए सुन सुत रुदन, पै पियावे मन मोद को। सिखा आपा खोए जोए गुर चरण शरण आवे, रह निर्दोख मोख आनंद बनोद को। जे तू किते अपना आपा छड़ के गुरु दे चरणा च पै जाए, ते तू निर्दोख हो जाएगा, तू मोख हो जाएगा। इस लई गुर अपने ऊपर बल जाइए, आपा भाव त्याग के अपने गुरु दी शरण विच पै जाना चाहिदा। ते आठ पैर हर हर जस गाइए, गुरु दी शरण पै के आपा भाव त्यागन नाल ही अठे पैर हरी हरी जपन दी बिरती बनदी है, समर्था आउंदी, उंज नहीं आउंदी। इस वास्ते चरण कमल स्यों लागी प्रीत, साची पूरन निर्मल रीत। हुण वैगुरु दे सोहणे चरण कमलां दे नाल मेरी प्रीत बन गई है, गुरु की कृपा नाल ही बनी है, ये बख्शिश गुरु ने कीती है कि मैं साची प्रीत हम तुम स्यों जोरी, तुम स्यों जोर अवर स्यों तोरी, तुम रह भजन कटै जम फांसा, भगत हेत गावै रविदासा। इस प्रकार साची पूरन निर्मल रीत, उहदी फिर ये मर्यादा ये बख्शिश गुरु की कृपा नाल प्राप्त हो जाती। संत प्रसाद वसै मन माही, सतसंग जी जिहड़ा इत्थे संत शब्द आया है, ये अर्थ ने गुरु। शायद आप जी वास्ते नवी गल आवे भी गुरु ग्रंथ साहिब विच अकाल पुरख वास्ते भी संत वरत्या गया, और जिथे गुरमुख प्यारिया बड़ी उच्ची आत्मक अवस्था वाला कोई व्यक्ति ओदे वास्ते भी संत वरत्या गया, और किते किते ओए हर के संत ना आखिया बनारस के ठग उन्हां वास्ते भी वरत्या गया। इत्थे गुरु संत दी गल हो रही है, यानी जेड़े 10 गुरु साहिबान ने ओ उस प्रणाली वास्ते इत्थे संत शब्द आया, क्योंकि गुरु अर्जन साहब महाराज कह रहे ने भी मेरा जेड़ा पिता गुरु रामदास है ओदी कृपा नाल मेरी ये अवस्था बनी है। संत प्रसाद वसै मन माही, रसना नाल वैगुरु वैगुरु जपना बड़ी चंगी गल है, भागा वाले ने उन्हां दे चरणा च नमस्कार है, पर सुरत विच गुरु कृपा तो बिना नहीं वसदा। गुरु कृपा करे, संत प्रसाद संत कृपा करे, ये हुण गुर प्रसाद दे जे तुसी बचन गुरु ग्रंथ साहिब चो लभो ना, सहज पाठ शुरू कर दो, रजिस्टर रख, तुहाडा रजिस्टर भर जाएगा। गुरप्रसाद का कॉन्सैप्ट वखरा है,
ਉਸੇ ਨੂੰ ਗੁਰੂ ਕਿਰਪਾ ਜਿਵੇਂ ਗੁਰ ਕਿਰਪਾ ਜੇ ਨਰਕੋ ਕੀ ਨਹੀਂ ਜਾਂ ਸਤਿਗੁਰ ਹੋਏ ਲਿਖਾਵੇ ਉਹ ਵੀ ਗੁਰਪ੍ਰਸਾਦ ਹੀ ਹੈ ਜੋ ਬ੍ਰਹਿਮੰਡ ਹੈ ਸੋ ਹੀ ਪਿੰਡ ਹੈ ਜੋ ਖੋਜੈ ਸੋ ਪਾਵੇ ਪੀਪਾ ਪਰਮ ਤੱਤ ਹੈ ਸਤਿਗੁਰ ਹੋਏ ਲਿਖਾਵੇ ਗੁਰੂ ਵਾਲਾ ਬਣ ਕੇ ਇਹ ਤੈਨੂੰ ਲਖਤਾ ਹੋਵੇਗੀ ਗੁਰਪ੍ਰਸਾਦ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕਿਲ ਬਿਕ ਜਾਹੀ ਜਦੋਂ ਸੰਤ ਗੁਰੂ ਦੀ ਕਿਰਪਾ ਨਾਲ ਸੁਰਤ ਵਿੱਚ ਵਾਹਿਗੁਰੂ ਵਸ ਜਾਂਦਾ ਹੈ ਸਤਸੰਗ ਜੀ ਜਨਮਾਂ ਜਨਮਾਂਤਰਾਂ ਦੇ ਪਾਪ ਕੱਟੇ ਜਾਂਦੇ ਇਸ ਲਈ ਕਰ ਕਿਰਪਾ ਪ੍ਰਭ ਦੀਨ ਦਿਆਲਾ ਹੇ ਦੀਨਾਂ ਤੇ ਨਿਮਾਣਿਆਂ ਤੇ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੋ ਮੇਰੀ ਤਾਂਘ ਪੂਰੀ ਕਰੋ ਨਾਨਕ ਮੰਗੈ ਸੰਤ ਰਵਾਲਾ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ ਜੋ ਆਪ ਜਪੈ ਅਵਰਾ ਨਾਮ ਜਪਾਵੇ ਮੈਨੂੰ ਗੁਰੂ ਚਰਨ ਧੂੜੀ ਗੁਰਸਿੱਖਾਂ ਦੀ ਧੂੜੀ ਨਾਨਕ ਬਗੋਯਦ ਜਨ ਤੁਰਾ ਤੇਰੇ ਚਾਕਰਾਂ ਪਾ ਖਾਕ ਭੁੱਲਾਂ ਗਲਤੀਆਂ ਦੀ ਖਿਮਾ ਬਖਸ਼ਣੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਛੇਤੀ ਮਨ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਨ ਆਈਆਂ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਜ ਸਭ ਸਵਾਰਨਾ ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉਂ ਮਨੋ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫ਼ ਸਾਲਾ ਤੇਰੀ ਨਾ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਇਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੈ ਕਰ ਸਪਾ ਗਏ ਸ਼ਬਦ ਬਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕੌਸੇ ਨਾਮ ਹਰ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਘਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਸਾ ਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤਮ ਪਹਿਰਦਾਸ, ਜੀਉ ਪਿੰਡ ਸਭ ਤੇਰੀ ਰਾਸ, ਤੁਮ ਮਾਤ ਪਿਤਾ

ਬਾਣੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਏ ਸਹਾਏ।

ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਸਕਿਆ।

ਜਿੰਨਾ ਸਿੰਘ ਸਿੰਘਣੀਆਂ ਨੇ ਧਰਮ ਹੇ ਸੀਹ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਇਆ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ।

ਕੀਤੀ ਹੈ ਜੀ। ਆਪ ਜੀਆਂ ਨੇ ਕਿਰਪਾ ਰਹਿਮਤ ਕੀਤੀ ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਦਰਸ਼ਨ ਲੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਜੀਆਂ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ, ਪੰਜ ਬਾਣੀਆਂ ਦੇ ਨੇਤਰੇ ਮਵਾਸਾ ਕੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ਿਸ਼ ਮੁੱਖ ਬਾਗ ਦੀ ਕਥਾ ਵਿਚਾਰ, ਗੁਰਮਤਿ ਵਿਚਾਰਾਂ, ਛੇ ਪੌੜੀਆਂ, ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਪੁੱਲ ਚੁੱਕ ਦੀ ਖੇਮਾ ਬਖਸ਼ਣਾ, ਪੜ੍ਹੀ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁਲ ਭੇਟਾਵਾਂ ਪ੍ਰਵਾਨ ਕਰਨੀਆਂ, ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ ਹੈ। ਅਦਨ ਆਪਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸੇਵਾ ਕਰਦਿਆਂ ਬਤੀਤ ਹੋਵੇ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਨਾਮ ਪਰਿਵਾਰ ਦੇ ਸੱਚੇ ਪਾਤਸ਼ਾਹ ਜੀ, ਗੁਪਤ ਪਰਿਵਾਰ ਨਾਮ ਆਪ ਜੀ ਜਾਣ ਦੇ ਸੱਚੇ ਪਾਤਸ਼ਾਹ ਜੀ, ਉਹ ਸੰਤਾਨ ਦੀ ਪ੍ਰਾਪਤੀ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ। ਆਪ ਜੀਆਂ ਨੇ ਆਪਣੇ ਸੇਵਕਾਂ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬ੍ਰਹਮਜੋਤ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਧਾਮੀ ਪਰਿਵਾਰ ਵੱਲੋਂ ਅਰਦਾਸ ਬੇਨਤੀ, ਰਹਿਮਤਾਂ ਪ੍ਰਾਪਤ ਰੱਖਣਾ। ਇਸ ਵੇਲੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ

ਵਾਹਿਗੁਰੂ ਜਪੇ। ਸ੍ਰੀ ਮੁਖ ਵਾਹਿਗੁਰੂ ਦੀ ਬਖਸ਼ਿਸ਼ ਕਰੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਦਾ ਨਾਮ ਚਿਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਪਹੀ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੁਆਨਾ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਾਰਨ ਸਭ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਘਰੋਂ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਹਾਜ਼ਰੀਆਂ ਭਰਨੀਆਂ।

ਕਿੱਤਾ ਕਰੋ ਵਿੱਟੋਂ ਜਿੱਦੀਆਂ ਇਹ ਵਡਿਆਈਆਂ। ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰ, ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤੇ ਘਰ ਸੁਭਾਗਾ।

ਕਿਹਾ ਹੈ ਜਿੱਥੇ ਸਭ ਦੁੱਖ ਜਾ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਬਣ ਕੇ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਮਜਿਠ ਕੀਤਾ

ਬੇਦੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਦਕੇ ਸਾਂ ਸੁਵਾਸਾਂ ਸੰਗ ਨਿਭਾਇਆ ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਧਰਕੇ ਬੋਲਣਾ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਬੋਲਣਾ ਜੀ ਵਾਹਿ ਪ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾਹੂ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾ ਮਤ ਉੱਚੀ ਮਤ ਪਾਦੇ ਰੱਖ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਤਾਰ ਜੀ ਓ ਸ੍ਰੀ ਨਨਕਾਣਾ ਸਾਹਿਬ ਸਮੂਹ ਗੁਰਧਾਮਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓੜਨ ਆਸਰਿਆਂ ਦੇ ਆਸਰਾ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਓ ਆਪ ਜੀ ਦੇ ਹਜ਼ੂਰ ਉਦਾਸ ਬੇਨਤੀ ਹੈ ਜੀ ਆਪ ਜੀਆਂ ਨੇ ਕਿਰਪਾ ਰਹਿੰਦ ਕੀਤੀ ਹੈ ਸੰਗਤਾਂ ਦੇ ਪਰਿਵਾਰਾਂ ਦੇ ਤੁਰਕੀ ਬਾਣੀ ਦੇ ਦੋ ਸ੍ਰੀ ਖੰਡਪਾ ਸਾਹਿਬ ਦੀ ਰਮਤਾ ਹੋਣ ਲੱਗੀ ਹੈ ਆਪ ਜੀਆਂ ਦੇ ਸੋਹਣੇ ਪ੍ਰਕਾਸ਼ ਦੀ ਸੇਵਾ ਹੋਈ ਹੈ ਉਪਰੰਤ ਸ੍ਰੀ ਮੁੱਖ ਵਾਗ ਬਖਸ਼ ਕੀਤੇ ਹਨ ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ ਕਿਰਪਾ ਕਰਨੀ ਜੀ ਪ੍ਰਕਾਸ਼ ਦੀ ਸੇਵਾ ਕਰਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਭੁੱਲ ਚੁੱਕ ਦੀ ਖਿਮਾ ਬਖਸ਼ਣਾ ਪਹਿਲੇ ਸ੍ਰੀ ਖੰਡਪਾ ਸਾਹਿਬ ਦੀ ਸੇਵਾ ਸਮੂਹ ਪਰਿਵਾਰ ਵੱਲੋਂ ਸੱਚੇ ਪਾਤਸ਼ਾਹ ਜੀ ਆਪਣੇ ਬੱਚੇ ਕਰਨਦੀਪ ਸਿੰਘ ਤੰਦਰੁਸਤੀ ਚੜ੍ਹਦੀ ਕਲਾ ਵਾ ਅਤੇ ਆਪਦਾ ਸ਼ੁਕਰਾਨਾ ਕਰਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਪਾਤਸ਼ਾਹ ਜੀ ਉਹ ਪਰਿਵਾਰ ਦੀ ਸੇਵਾ ਥਾਏ ਪਾਉਣੀ ਕਰਨਦੀਪ ਸਿੰਘ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ ਤੰਦਰੁਸਤੀਆਂ ਬਖਸ਼ਣੀਆਂ ਸੱਚੇ ਪਾਤਸ਼ਾਹ ਜੀ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ ਦੂਸਰੇ ਸ੍ਰੀ ਖੰਡਪਾ ਸਾਹਿਬ ਦੀ ਸੇਵਾਦਾਰ ਕਰਦੇ ਪ੍ਰੀਤਵਾਨ ਭਾਈ ਜਸਪਾਲ ਸਿੰਘ ਦਲਜੀਤ ਸਿੰਘ ਸਮੂਹ ਪਰਿਵਾਰ ਵੱਲੋਂ ਆਪਣੇ ਮਾਤਾ ਪ੍ਰਕਾਸ਼ ਕੌਰ ਦੀ ਸਾਲਾਨਾ ਯਾਦ ਮਨਾਉਂਦਿਆਂ ਹੋਇਆਂ ਕਰਵਾਈ ਜਾ ਰਹੀ ਹੈ ਕਿਰਪਾ ਕਰਨੀ ਸੱਚੇ ਪਾਤਸ਼ਾਹ ਦੀ ਸਭ ਦੀ ਸੇਵਾਦਾਰ ਪ੍ਰਵਾਨ ਕਰਨੀ ਪਾਠੀ ਸਿੰਘਾਂ ਨੂੰ ਬਾਣੀ ਪੜ੍ਹਨ ਦਾ ਬਲ ਬਖਸ਼ਣਾ ਪਰਿਵਾਰਾਂ ਨੂੰ ਗੁਰਬਾਣੀ ਸਰਵਣ ਕਰਨ ਦਾ ਸੇਵਾ ਕਰਨ ਦਾ ਬਲ ਬਖਸ਼ਣਾ ਇਸ ਵੇਲੇ ਰਮਤਾਂ ਨੂੰ ਲੈ ਕੇ ਆਪਦੇ ਹਜ਼ੂਰ ਦੇਗ ਸੱਜ ਕੇ ਹਾਜ਼ਰ ਹੈ ਕਰੀ ਪਾਕ ਸਾਲ ਸੋਜ ਪਵਿੱਤਰਾ ਲਾਭ ਭੋਗ ਹਰ ਰਾਏ ਆਪ ਜੀ ਦਾ ਸੀਤ ਪ੍ਰਸ਼ਾਦ ਜੋ ਛਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ ਸ੍ਰੀ ਮੁੱਖ ਵਾਗ ਦੀ ਬਖਸ਼ ਕਰਕੇ ਦੋ ਸ੍ਰੀ ਖੰਡ ਪਾਸਰੇ ਕੰਮ ਕਰਨ ਦੀ ਆਗਿਆ ਬਖਸ਼ੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਪੜਨ ਰੱਖੀ ਸਰ। ਜੁਗ ਜੁਗ ਵੇਦਾ ਨਾਲੇ ਗਾਵਨ ਤੁਨੋ ਮੋਹਣੀਆਂ ਮਨ ਮੋਹਣ ਸੁਰਗਾ ਮੱਛ ਪਿਆਲੇ ਗਾਵਨ ਤੁਨੋ ਰਤਨੋ ਪਾਏ ਤੇਰੇ ਅੜਸਠ ਤੀਰਥ ਨਾਲੇ ਗਾਵਨ ਤੁਨੋ ਜੋਤ ਮਹਾਂਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਬ੍ਰਹਿਮੰਡਾ ਕਰ ਕਰ ਰੱਖੇ ਤੇਰੇ ਤਾਰੇ।

ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜੈਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨੂੰ ਪਾਈ ਕਰ ਕਰ ਦੇਖੈ ਕੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਈ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਜਾਈ ਤੇਰੀ ਤਿਲ ਵੜਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ

ਨਾਨਕ ਸੱਚ ਸਵਰਨ ਹਰਾ ਸਾ ਮਹੱਲਾ ਪਹਿਲਾ। ਆਖਾ ਜੀਵਾਂ ਵਿਸਰੈ ਮਰ ਜਾਉ, ਆਖਣ ਔਖਾ ਸਾਚਾ ਨਾਉ, ਸਾਚੇ ਨਾਮ ਪੀ ਲਾਗੈ ਭੂਖ। ਉਤ ਭੁੱਖੇ ਕਾ ਚਲੀਏ ਦੁਖ, ਸੋ ਕਿਉਂ ਵਿਸਰੇ ਮੇਰੀ ਮਾਏ। ਸਾਚਾ ਸਾਹਿਬ ਸਾਚੇ ਨਾ ਆਏ ਰਹਾਉ, ਸਾਚੇ ਨਾਮ ਕੀ ਤਿਲ ਵੜਿਆਈ, ਆਖ ਕੇ ਕੀਮਤ ਨਹੀਂ ਪਾਈ।

ਜੇ ਵਡਾਵਰ ਨਾ ਕੋਈ, ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ। ਤੂੰ ਨਿਹਚਲ ਕਰਤਾ ਸੋਈ, ਤੁਧਾ ਪੈ ਭਾਵੈ ਸੋਈ ਵਰਤੇ ਜੀ। ਤੂੰ ਆਪੈ ਕਰਹਿ ਸੋਹੀ, ਤੁਧਾਪੈ ਸਿਸ਼ਟ ਸਭ ਉਪਾਈ ਜੀ। ਤੁਧਾਪੈ ਸਿਰਜ ਸਭ ਗੋਈ,

ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ, ਜਿਸ ਨੂੰ ਤੂੰ ਜਣਾ ਹੈ ਸੋਈ ਅਣਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ,

ਪਤੀ ਸਤੀ ਨਹੀਂ ਪੜਿਆ। ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨਕੀ ਸਰਣਾ। ਜਿਨ ਤੂੰ ਨਾਹੀ ਵਿਸਰਿਆ, ਸਾ ਮਹੱਲਾ ਪੰਜਵਾ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਨ ਕੀ ਇਹ ਤੇਰੀ ਵਰੀਆ।

ਚੁਬੈ ਦੁੱਖ ਪਾਵੈ ਜਮਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁੱਖ ਜਨਮ ਮਰਨ ਭਵ ਖੰਡਾ ਹੈ ਅਵਿਨਾਸੀ ਪੁਰਖ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਬ੍ਰਹਿਮੰਡਾ ਹੈ ਹਮ ਗਰੀਬ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਵੱਡ ਵੱਡਾ ਹੈ ਜਨ ਨਾਨਕ ਨਾਮ ਆਧਾਰ ਟੇਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ

ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲੀਏ ਪਤ ਹੋਏ ਊਤਮ ਸੇ ਦਰ ਊਤਮ ਕਹੀਏ ਨੀਚ ਕਰਮ ਬਹਿਰ ਹੋਏ ਰਹਾ ਰਸ ਸੋਇਨਾ ਰਸ ਰੂਪਾ ਕਾਮਣ ਰਸ ਪਰਮਲ ਕੀ ਵਾਸ ਰਸ ਕੋੜੇ ਰਸ ਸੇ

ਕਿਰਪਾ ਸਦਕਾ ਸੇਵਕ ਪਰਿਵਾਰਾਂ ਦੇ ਬੱਚਿਆਂ ਦਾ ਸੁਭਾਗ ਜੋੜੀ ਦਾ ਸ਼ੁਭ ਅਨੰਦਕਾਰ ਗੁਰੂ ਮਹਾਰਾਜ ਦੀ ਹਜ਼ੂਰ 'ਚ ਹੋਣ ਜਾ ਰਿਹਾ ਹੈ। ਚਾਦਰ ਵਿਛਾਈ ਗਈ ਹੈ। ਹੁਣ ਬੱਚੇ ਨੂੰ ਬੇਨਤੀ ਹੈ ਉਹ ਗੁਰੂ ਮਹਾਰਾਜ ਸਾਨੂੰ ਖਾ ਕੇ ਬੈਠ ਜਾਣ ਅਤੇ ਬੱਚੀ ਦੇ ਪਰਿਵਾਰ ਨੂੰ ਬੇਨਤੀ ਹੈ ਹੁਣ ਬੱਚੀ ਨੂੰ ਵੀ ਗੁਰੂ ਸਾਹਿਬ ਦੇ ਹਜ਼ੂਰ 'ਚ ਲਿਆਂਦਾ ਜਾਵੇ ਤਾਂ ਜੋ ਸ਼ੁਭ ਅਨੰਦਕਾਰ ਦੀ ਪ੍ਰਮਤਾ ਹੋ ਸਕੇ। ਬੱਚੀ ਦੇ ਪਰਿਵਾਰ ਨੂੰ ਫਿਰ ਬੇਨਤੀ ਕਰਾਂਗਾ ਬੱਚੀ ਨੂੰ ਗੁਰੂ ਸਾਹਿਬ ਦੀ ਜੋਤ 'ਚ ਲਿਆਂਦਾ ਜਾਵੇ ਜੀ ਤਾਂ ਜੋ ਸ਼ੁਭ ਅਨੰਦਕਾਰ ਦੀ ਪ੍ਰਮਤਾ ਹੋ ਸਕੇ। ਆਓ ਉਤਨਾ ਚਿਰ ਕੀਰਤਨ ਨਾਲ ਜੁੜਨਾ।

0: ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਰ ਬਖਸ਼ ਕਿਰਪਾ ਸਤਿਕਾਰ ਸੁਭਾਗ ਜੋੜੀ ਦਾ ਸ਼ੁਭ ਅਲੰਕਾਰ ਗੁਰੂ ਮਹਾਰਾਜ ਦੀ ਹਰਜ ਪ੍ਰਾਰੰਭ ਹੋਣ ਜਾ ਰਿਹਾ। ਹੁਣ ਬੇਨਤੀ ਕਰਾਂਗਾ ਦੋਨਾਂ ਬੱਚਿਆਂ ਨੂੰ, ਸੁਭਾਗ ਜੋੜੀ ਨੂੰ, ਉਹ ਖੜ੍ਹੇ ਹੋ ਜਾਣ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋ ਜਾਣ ਜੋ ਕਿ ਸ਼ੁਭ ਅਲੰਕਾਰ ਦੀ ਪ੍ਰੰਤਾ ਦੇ ਵਾਸਤੇ ਅਰਦਾਸ 'ਚ ਸ਼ਾਮਿਲ ਹੋਣ। ਬਾਕੀ ਸੰਗਤ ਇਸੇ ਤਰ੍ਹਾਂ ਸਜੀ ਰਹੇ ਜੀ, ਸੁਭਾਗ ਜੋੜੀ ਅਤੇ ਉਹਨਾਂ ਦੇ ਮਾਤਾ ਪਿਤਾ ਖੜ੍ਹੇ ਹੋਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਵਾਹਿਗੁਰੂ।

ਵਾਹਿਗੁਰੂ ਸਾਹਿਬ ਜੀ ਲੱਖ ਖੁਸ਼ੀਆਂ ਆਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰਾ ਮਨ ਤਨ ਸ਼ੀਤਲ ਹੋਏ

ਵਾਹਿਗੁਰੂ ਜੀ ਕੀ ਫਤਿਹ। ਹੁਣ ਬੇਨਤੀ ਹੈ ਜੀ ਬੱਚੀ ਦੇ ਪਿਤਾ ਜੀ ਨੂੰ ਸਰਦਾਰ ਦਿਲਬਾਗ ਸਿੰਘ ਜੀ ਤੋਂ ਬੱਚੇ ਦਾ ਪੱਲਾ ਬੱਚੀ ਦੇ ਹੱਥ ਵਿੱਚ ਫੜਾਉਣ।

ਜੋ ਪ੍ਰਾਰੰਭ ਹੈ ਹੁਣ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪਵਿੱਤਰ ਮੁਖਾਰਬਿੰਦ ਤੋਂ ਉਚਾਰਨ ਕੀਤੀਆਂ ਚਾਰ ਨਾਵਾਂ ਦਾ ਪਾਠ ਭਾਈ ਸਾਹਿਬ ਜੀ ਪਾਠ ਦਾ ਪਾਠ ਕਰਨਗੇ। ਦਾਸ ਜਥਾ ਉਸੇ ਹੀ ਲਾਵਾਂ ਦੇ ਸ਼ਬਦ ਨੂੰ ਗਾਇਨ ਕਰੇਗਾ। ਸੁਭਾਗ ਜੋੜੀ ਨੇ ਹਰ ਲਾਵਾਂ ਦਾ ਪਾਠ ਸਰਵਣ ਕਰਕੇ, ਅਗਰ ਬੱਚਿਆਂ ਦੀ ਇੱਥੇ ਕਲਾਸ ਲੱਗਦੀ ਹੈ ਜੀ, ਅਗਲੇ ਜੋ ਅਗਲੇ ਮਹੀਨੇ ਆਉਂਦੇ ਹਨ ਸਾਰਿਆਂ ਨੂੰ ਬੁਲਾ ਕੇ ਉਹਨਾਂ ਨੂੰ ਨਮਸਕਾਰ ਦੀ ਰਸਮ ਜੋ ਰੀਤ ਹੈ ਸਾਡੀ ਮਰਿਆਦਾ ਹੈ ਉਸ ਬਾਰੇ ਦੱਸਿਆ ਜਾਂਦਾ, ਇਹਨਾਂ ਬੱਚਿਆਂ ਨੂੰ ਦੱਸਿਆ ਗਿਆ ਹੋਏਗਾ। ਸੋ ਬੱਚਿਆਂ ਨੂੰ ਬੇਨਤੀ ਹੈ ਮੱਥਾ ਟੇਕ ਕੇ ਖੜ੍ਹੇ ਹੋ ਜਾਣ, ਬੱਚੇ ਦੋਵੇਂ ਮੱਥਾ ਟੇਕ ਕੇ ਖੜ੍ਹੇ ਹੋ ਜਾਓ ਅਤੇ ਲਾਵਾਂ ਦਾ ਪਾਠ ਜਿਹਦਾ ਪਹਿਲਾ ਭਾਈ ਸਾਹਿਬ ਜੀ ਪਾਠ ਲਾਵ ਦਾ ਪਾਠ ਕਰਨਗੇ। ਆਪ ਜੀ ਨਾਨਕ ਸ਼ਬਦ ਜਿੱਥੇ ਆਵੇਗਾ ਪਵਿੱਤਰ ਸ਼ਬਦ, ਮੱਥਾ ਟੇਕ ਕੇ ਇਸ ਤਰ੍ਹਾਂ ਪਰਿਕਰਮਾ ਗੁਰੂ ਮਹਾਰਾਜ ਜੀ ਨੂੰ ਆਪਣੇ ਸੱਜੇ ਬੰਨੇ ਰੱਖਦਿਆਂ ਹੋਇਆਂ ਪਰਿਕਰਮਾ ਕਰਨੀਆਂ ਹਨ। ਅਤੇ ਕੈਮਰੇ ਵਾਲੇ ਵੀਰਾਂ ਨੂੰ ਬੇਨਤੀ, ਗੁਰੂ ਮਹਾਰਾਜ ਜੀ ਨੂੰ ਪਿੱਠ ਨਹੀਂ ਕਰਨੀ, ਤੁਸੀਂ ਫੋਟੋਆਂ ਲਓ, ਭੱਜਣਾ ਨਹੀਂ ਨੱਠਣਾ ਨਹੀਂ, ਬਸ ਗੁਰੂ ਮਹਾਰਾਜ ਨੇ ਪਿੱਠ ਨਹੀਂ ਕਰਨੀ, ਫੋਟੋ ਲੈ ਲਓ। ਗੁਰੂ ਮਹਾਰਾਜ ਦੀ ਕਿਰਪਾ ਸਦਕਾ ਹੁਣ ਗੁਰੂ ਮਹਾਰਾਜ ਜੀ ਦੇ ਪਵਿੱਤਰ ਲਾਵਾਂ ਦਾ ਪਾਠ ਭਾਈ ਸਾਹਿਬ ਜੀ ਕਰਨਗੇ। ਲਾਵ ਦਾ ਭਾਵ ਹੈ ਸਭ ਨਾਲੋਂ ਟੁੱਟ ਕੇ ਇੱਕ ਨਾਲ ਜੁੜਨਾ। ਸਾਡੀ ਧੰਨ ਗੁਰੂ ਨਾਨਕ ਸਾਹਿਬ ਜੀ ਲਗਭਗ ਅਸੀਂ ਜਿੰਨੇ ਬੈਠੇ ਹਾਂ ਇੱਥੇ, ਜੇ ਪਿੱਛੇ ਨਾਮ ਸਾਡਾ ਸਿੰਘ ਲੱਗਦਾ ਹੈ, ਕੌਰ ਲੱਗਦਾ ਹੈ, ਤਾਂ ਜ਼ਰੂਰ ਅਸੀਂ ਸ਼ੁਰੂ ਤੋਂ ਸਾਡੇ ਪੁਰਖੇ ਅਤੇ ਅਸੀਂ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਿੱਖ ਹਾਂ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਸਾਨੂੰ ਨਿਰਮਲ ਪੰਥ ਬਖਸ਼ਿਆ ਹੈ, ਜਿਸ ਨੂੰ ਨੌ ਪਾਤਸ਼ਾਹ ਜੀ ਨੇ ਇਸ ਨੂੰ ਨਿਰਮਲ ਪੰਥ ਨੂੰ ਦਸਵੇਂ ਪਾਤਸ਼ਾਹ ਜੀ ਨੇ ਖਾਲਸਾ ਪੰਥ ਦਾ ਰੂਪ ਦੇ ਦਿੱਤਾ ਅਤੇ ਸਾਨੂੰ ਗੁਰੂ ਪੰਥ ਦੀ ਮਰਿਆਦਾ, ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਸਾਨੂੰ ਪੰਥ ਨੇ ਦਿੱਤੀ ਹੈ। ਜਿੱਥੇ ਅਸੀਂ ਬੈਠੇ ਹਾਂ ਜੀ, ਇਹ ਸੰਸਕਾਰ ਹੈ ਆਨੰਦ ਸੰਸਕਾਰ, ਸਾਰੇ ਸ਼ਬਦਾਂ ਦਾ ਵਿਰੋਧੀ ਹੈ, ਦੁੱਖ ਦਾ ਸੁੱਖ ਹੈ, ਰਾਤ ਦਾ ਦਿਨ ਹੈ, ਕੌੜੇ ਦਾ ਮਿੱਠਾ ਹੈ, ਪਰ ਆਨੰਦ ਦਾ ਵਿਰੋਧੀ ਸ਼ਬਦ ਕੋਈ ਨਹੀਂ, ਆਨੰਦ ਸਿਰਫ ਆਨੰਦ ਹੀ ਹੈ। ਜਿੱਥੇ ਬੈਠੇ ਹਾਂ ਅਸੀਂ, ਇਹ ਆਨੰਦ ਸੰਸਕਾਰ ਹੈ, ਇਹ ਸਾਡਾ ਤੀਸਰਾ ਸੰਸਕਾਰ ਹੈ ਜੀ। ਜੋ ਅੰਮ੍ਰਿਤਧਾਰੀ ਸਿੱਖ ਬੈਠੇ ਹੋ ਜ਼ਰੂਰ ਉਹਨਾਂ ਨੂੰ ਪਤਾ ਹੋਏਗਾ, ਸਾਡੇ ਚਾਰ ਸੰਸਕਾਰ ਹਨ। ਪਹਿਲਾ ਜਨਮ ਸੰਸਕਾਰ, ਜਦੋਂ ਬੱਚਾ ਬੱਚੀ ਸਾਡੇ ਘਰ ਗੁਰੂ ਮਹਾਰਾਜ ਦਾਤ ਬਖਸ਼ਿਸ਼ ਕਰਦੇ ਹਨ, ਅਸੀਂ ਗੁਰਦੁਆਰਾ ਸਾਹਿਬ ਜਾ ਕੇ ਜਾਂ ਗ੍ਰੰਥੀ ਸਿੰਘ ਨੂੰ ਬੁਲਾ ਕੇ ਅੰਮ੍ਰਿਤ ਦਾ ਜਲ ਜਪਜੀ ਸਾਹਿਬ ਦਾ ਪਾਠ ਕਰਕੇ ਛਕਾਉਂਦੇ ਹਾਂ ਅਤੇ ਗੁਰੂ ਮਹਾਰਾਜ ਦੀ ਹੁਕਮ ਲੈ ਕੇ ਨਾਮ ਰੱਖਿਆ ਜਾਂਦਾ ਹੈ ਪਹਿਲੇ ਅੱਖਰ 'ਤੇ, ਉਹ ਹੈ ਜਨਮ ਸੰਸਕਾਰ। ਦੂਸਰਾ ਸੰਸਕਾਰ ਜੀ ਸਾਰੇ ਭੁੱਲ ਗਏ ਹਨ, ਭੁੱਲ ਗਏ ਹਨ, ਸਿਰਫ ਇੱਕ ਪਰਸਨ ਨੇ ਯਾਦ ਰੱਖਿਆ ਹੈ। ਤੀਸਰੇ ਸੰਸਕਾਰ 'ਚ ਅਸੀਂ ਬੈਠੇ ਹਾਂ। ਚੌਥਾ ਸੰਸਕਾਰ ਸਾਡਾ ਆਪੇ ਹੋ ਜਾਣਾ ਹੈ ਇੱਥੋਂ ਦੁਨੀਆਂ 'ਤੇ ਜਾਣ ਦਾ, ਅੰਤਮ ਸੰਸਕਾਰ। ਦੂਸਰਾ ਸੰਸਕਾਰ ਅਗਰ ਆਪ ਜੀ ਨੂੰ ਯਾਦ ਨਹੀਂ ਹੈ ਤਾਂ ਮੇਰੀ ਤਾਂ ਇਹ ਡਿਊਟੀ ਹੈ ਜੀ ਆਪ ਜੀ ਨੂੰ ਯਾਦ ਕਰਾਉਣਾ। ਦੂਸਰਾ ਸੰਸਕਾਰ ਹੁੰਦਾ ਹੈ ਸਾਡੇ 'ਚ ਅੰਮ੍ਰਿਤ ਸੰਸਕਾਰ, ਅੰਮ੍ਰਿਤ ਛਕਣਾ। ਆਨੰਦ ਕਾਲ ਤੋਂ ਪਹਿਲਾਂ ਅੰਮ੍ਰਿਤ ਛਕਣਾ ਸਾਡੇ ਵਿੱਚ ਜ਼ਰੂਰੀ ਸੀ, ਜੋ ਕਿ ਲਗਭਗ ਅਸੀਂ 99% ਭੁੱਲ ਗਏ ਹਾਂ, ਕਹਿ ਸਕਦੇ ਹਾਂ ਅਗਰ ਆਪ ਜੀ ਨੂੰ ਮਾਫ਼ ਕਰ ਦਿਉ, ਮਾਇਆ ਦੇ ਪਿੱਛੇ ਲੱਗ ਕੇ ਗੁਰੂ ਨੂੰ ਭੁੱਲ ਗਏ ਹਾਂ। ਬਾਕੀ ਸੰਸਕਾਰ ਅਸੀਂ ਕਰ ਰਹੇ ਹਾਂ, ਆਨੰਦ ਸੰਸਕਾਰ 'ਚ ਬੈਠੇ ਹਾਂ। ਬੱਚਿਆਂ ਦੀ ਕਲਾਸ ਲੱਗੀ ਹੈ, ਲਗਭਗ 2.5 ਘੰਟੇ ਇਹ ਕੁਛ ਸਮਝਾਇਆ ਜਾਂਦਾ ਹੈ ਜੀ। ਸੋ ਬੱਚਿਆਂ ਨੂੰ ਬੇਨਤੀ ਹੈ ਗੁਰੂ ਵਾਲੇ ਬੰਨਾ, ਐਡੀ ਛੇਤੀ ਮੇਰੇ ਕਹਿਣ 'ਤੇ ਤਾਂ ਨਹੀਂ ਹੋਏਗਾ, ਗੁਰੂ ਮਹਾਰਾਜ ਕਿਰਪਾ ਕਰਨ ਹੋ ਵੀ ਸਕਦਾ ਹੈ। ਅਤੇ ਇਹੀ ਬੇਨਤੀ ਹੈ ਬੱਚਿਆਂ ਨੂੰ, ਜਿੱਥੇ ਵੀ ਤੁਸੀਂ ਆਨੰਦ ਕਾਰਜ ਤੋਂ ਬਾਅਦ ਇੱਕ ਨਵਾਂ ਜੀਵਨ ਸ਼ੁਰੂ ਹੋ ਰਿਹਾ ਤੁਹਾਡਾ, ਤਨ ਫਿਰ ਇਹ ਨਾ ਆਖੀਏ ਬਹਿਣ ਇਕੱਠੇ ਹੋਵੇ, ਏਕ ਜੋ ਤੁਸੀਂ ਮੂਰਤੀ ਤਨ ਫਿਰ ਕਹੀਏ ਸੋਏ, ਇਹ ਹੈ ਪਤੀ ਅਤੇ ਪਤੀ ਦਾ ਡੈਫੀਨੇਸ਼ਨ। ਦੋਵੇਂ ਇਕੱਠੇ ਬਹਿ ਜਾਣ, ਪਤੀ ਪਤਨੀ ਉਹ ਨਹੀਂ ਹਨ, ਉਹਨਾਂ ਦੇ ਅੰਦਰ ਆਤਮੇ ਤੋਂ ਇੱਕ ਤਰ੍ਹਾਂ ਇੱਕ ਕਾਲ ਪੁਰਖ ਨਾਲ ਮਿਲ ਜਾਣ, ਉਹ ਹਨ ਪਤੀ ਪਤਨੀ, ਧਨ ਅਤੇ ਪਿਰ। ਤੁਸੀਂ ਜ਼ਰੂਰ ਜਿੱਥੇ ਵੀ ਲਾਗੇ ਗੁਰੂ ਘਰ ਹੈ, ਸੰਗਤ ਕਰਨੀ ਹੈ, ਕਥਾ ਕੀਰਤਨ ਸਰਵਣ ਕਰਨਾ ਹੈ ਜਾ ਕੇ, ਗੁਰੂ ਮਹਾਰਾਜ ਤੋਂ ਬਗੈਰ ਹੋਰ ਕਿਸੇ ਅੱਗੇ ਨਹੀਂ ਮੰਗਣਾ, ਅਤੇ ਗੁਰੂ ਘਰ ਵਿਖੇ ਸਿਮਰਨ ਕਰੋਗੇ, ਕਥਾ ਕੀਰਤਨ ਸਰਵਣ ਕਰੋਗੇ, ਭਾਂਡੇ ਮਾਂਜੋਗੇ, ਤਾਂ ਜ਼ਰੂਰ ਗੁਰੂ ਵਾਲੇ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਨੂੰ ਅੰਮ੍ਰਿਤ ਦੀ ਦਾਤ ਬਖਸ਼ਣਗੇ। ਆਓ ਜੀ
इतनी ही बेनती प्रवान करनी जी। भाई साहब जी पाठ करनगे अते दास जथा कीर्तन रूप चलावां दा गायन करेगा। आप जी ने दोनों ने फिर बेनती करा मथा टेक के परिक्रमा करनी शुरू करनिया हन, फिर मथा टेक करके खड़े हो जाना है। जो अखीरली नाम आएगी फिर अखीर ते तुसे मथा टेक के बह जाना है। बाकी सारी लावा आप जी ने खड़े होकर सुनिया है। ये काल तख्त साहिब दी मर्यादा विच है, ये वधिया गल है। साडे गुरु घर विखे हुणे दसना शुरू करता है क्योंकि ये लावां दा संबंध साडे किसे नाल नहीं है। इन्हां लावां दा जो भाव है, जो लावां दा उपदेश है, इन्हां दोनों बच्चों वास्ते है। जे ये बच्चे ये लावां नूं अपने फोन दे उत्ते कढ लैण, उत्ते अर्थ भी लभ लैण, पढ़न समझण, अते दो जो हुक्मनामे आए हन उन्हां नूं अपने जीवन विच धारण करन, तो बड़ी कृपा होगी। आओ जी भाई साहब पासों लावा सरवण करिए। बाकी संगत ने इस तरह ही गुरु महाराज का प्यार सत्कार कायम रखना है। वाहिगुरु जी का खालसा, वाहिगुरु जी की फतेह।

धर्म दृढ़ो हर नाम त्यावहो सिमरत नाम दृढ़ाया।

जन कह नानक लाव पहली आरंभ काज रचाया।

ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੈ ਸਭ ਦੁੱਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ

ਚਾਲੀਆਂ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਵੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜ੍ਹੇ ਆਰਿਆਂ ਨਾਲ ਤਨ ਚਿਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਾ ਸਾਹਿਬਾਨ ਜੀ ਦੇ ਦਰਸ਼ਨ ਦੀਦਾਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਆਪ ਜੀ ਦੀ ਅਪਾਰ ਮਿਹਰਾਮਤ ਹੋਈ। ਆਪ ਜੀ ਦੀ ਬਖਸ਼ਿਸ਼ ਸਦਕਾ ਕਾਕਾ ਸਾਜਨ ਸਿੰਘ ਸਹੋਤਾ, ਸਪੁੱਤਰ ਸਰਦਾਰ ਜਗਦੀਸ਼ ਸਿੰਘ ਸਹੋਤਾ, ਸਰਦਾਰਨੀ ਅਮਰਜੀਤ ਕੌਰ ਸਹੋਤਾ, ਬੱਚੀ ਜਸਮੀਨ ਕੌਰ ਵਿਰਕ, ਸਪੁੱਤਰੀ ਸਰਦਾਰ ਦਿਲਬਾਗ ਸਿੰਘ ਵਿਰਕ, ਸਰਦਾਰਨੀ ਪਰਮਜੀਤ ਕੌਰ ਵਿਰਕ, ਸੁਭਾਗ ਜੋੜੀ ਦਾ ਆਨੰਦ ਕਾਰਜ

ਸਹਾਈ ਹੋ ਕੇ ਹਰ ਪ੍ਰਕਾਰ ਸਹਾਇਤਾ ਕਰਨੀ, ਗੁਰਮਤਿ ਦੀ ਦਾਤ ਬਖਸ਼ਿਸ਼ ਕਰਨੀ, ਦੋਹਾਂ ਹੀ ਸਹੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਵੱਲੋਂ

ਸਾਹਿਬ ਜੀ ਤਰਨ ਸੁਵੰਨੀ ਖੜ ਰਤਨ ਜੜਾਵੀ।

ਸਭੇ ਕਾਜ ਸੁਹੇਲੜੇ ਥੀਏ ਗੁਰ ਨਾਨਕ ਸਤਿਗੁਰ ਤੁਠਾ ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆਂ ਖੇਲੰਦਿਆਂ

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਤੋ ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਸਹੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਦੇ ਬੱਚਿਆਂ ਦੇ ਸ਼ੁਭ ਆਨੰਦ ਕਾਰਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਗੁਰਮਰਿਆਦਾ ਅਨੁਸਾਰ ਸੰਪੂਰਨ ਹੋਏ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਦੋਹਾਂ ਪਰਿਵਾਰਾਂ ਨੂੰ ਸ਼ੁਭ ਆਨੰਦ ਕਾਰਜ ਦੀ ਲੱਖ ਲੱਖ ਵਧਾਈ ਹੋਵੇ। ਸੋ ਸਭ ਤੋਂ ਪਹਿਲਾਂ ਗੁਰੂ ਘਰ ਵੱਲੋਂ ਬੱਚਿਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਜਾਏਗੀ। ਉਸ ਤੋਂ ਉਪਰੰਤ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ ਵੀਰ ਜਗਤਾਰ ਸਿੰਘ ਜੀ ਗਿੱਲ ਲੜਕੇ ਦੇ ਨਾਨਕਾ ਪਰਿਵਾਰ ਵੱਲੋਂ। ਸੋ ਬੱਚਿਆਂ ਨੂੰ ਬੇਨਤੀ ਹੈ ਖੜ੍ਹੇ ਹੋ ਕੇ ਸਤਿਗੁਰੂ ਜੀ ਦੀ ਅਸੀਸ ਸਿਰੋਪਾਓ ਦੀ ਬਖਸ਼ਿਸ਼ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੋਟਾਂ ਕੋਟ ਧੰਨਵਾਦ ਪਰਵਰਦਗਾਰ ਪਰਮਾਤਮਾ ਦਾ, ਜਿਨ੍ਹਾਂ ਨੇ ਆਪ ਹਾਜ਼ਰ ਨਾਜ਼ਰ ਹੋ ਕੇ ਇਸ ਕਾਰਜ ਨੂੰ ਆਨੰਦ ਕਾਰਜ ਬਣਾਇਆ। ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਹਨੋਰਾ ਦਾ, ਜਿਨ੍ਹਾਂ ਦਾ ਗੁਰਮਰਜ਼ਾਦਾ ਅਨੁਸਾਰ ਇਸ ਕਾਰਜ ਨੂੰ ਸੰਪੂਰਨ ਕੀਤਾ। ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਸਹੋਤਾ ਪਰਿਵਾਰ, ਵਿਰਕ ਪਰਿਵਾਰ, ਦੋਨੋਂ ਪਰਿਵਾਰ ਬਹੁਤ ਕਰਮਾਂ ਵਾਲੇ ਪਰਿਵਾਰ ਹੈ, ਜਿਨ੍ਹਾਂ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਸਹਿਮਤੀ ਦੇ ਨਾਲ ਗੁਰੂ ਘਰ ਦੇ ਵਿੱਚ ਆਨੰਦ ਕਾਰਜ ਕਰਾਉਂਦੇ ਹੈ, ਉਹ ਪਰਿਵਾਰ ਕਰਮਾਂ ਵਾਲੇ ਹੁੰਦੇ ਹੈ। ਸੋ ਦੋਹਾਂ ਪਰਿਵਾਰਾਂ ਨੂੰ ਬਹੁਤ ਬਹੁਤ ਮੁਬਾਰਕਾਂ। ਆਨੰਦ ਕਾਰਜ ਦੀ ਰਸਮ 1587 ਈਸਵੀ ਤੋਂ ਸ਼ੁਰੂ ਹੋਈ। ਪਹਿਲੀ ਸੁਭਾਗੀ ਜੋੜੀ ਪੰਜਵੇਂ ਪਾਤਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਅਤੇ ਮਾਤਾ ਗੰਗਾ ਜੀ ਸਨ, ਬਾਬਾ ਬੁੱਢਾ ਜੀ ਉਸ ਮੌਕੇ ਹੈੱਡ ਗ੍ਰੰਥੀ ਸਨ। ਉਸ ਭਾਗੀ ਜੋੜੀ ਤੋਂ ਆਨੰਦ ਕਾਰਜ ਦੀ ਰਸਮ ਸ਼ੁਰੂ ਹੋਈ। ਸਮੇਂ ਸਮੇਂ ਨਾਲ ਬਦਲਦੀ ਰਹੀ ਹੈ, ਲਾਵਾਂ ਇਹੀ ਹੁੰਦੀਆਂ ਸੀ, ਪਾਠ ਵੀ ਸਾਰਾ ਇਹੀ ਸੀ। ਪਹਿਲੀਆਂ ਦੇ ਵਿੱਚ ਪ੍ਰਕਰਮਾਂ ਨਹੀਂ ਕੀਤੀਆਂ ਜਾਂਦੀਆਂ ਸੀ। ਮੇਰੀ ਮੈਰਿਜ 1975 ਹੋਈ ਸੀ, ਸਾਡੇ ਬੇਟਿਆਂ ਦੀਆਂ ਹੀ ਲਾਵਾਂ ਹੋਈਆਂ ਸੀ, ਫਿਰ ਪ੍ਰਕਰਮਾਂ ਸ਼ੁਰੂ ਹੋਈਆਂ। ਪ੍ਰਕਰਮਾਂ ਤੋਂ ਬਾਅਦ ਬੈਠ ਕੇ ਪ੍ਰਕਰਮਾਂ, ਅੱਜ ਕੱਲ੍ਹ ਬੱਚਿਆਂ ਨੂੰ ਖੜ੍ਹ ਕੇ ਮਤਲਬ ਜੋ ਲਾਵਾਂ ਪੜ੍ਹੀਆਂ ਜਾਂਦੀਆਂ, ਜਿਸ ਜਿਸ ਤਰ੍ਹਾਂ ਸਿੱਖ ਸਕਾਲਰਸ ਆਪਣੀ ਖੋਜ ਕਰਦੇ ਜਾਂ ਆਪਣੀਆਂ ਗੁਰਦੁਆਰਾ ਕਮੇਟੀਆਂ ਚਾਹੁੰਦੀਆਂ, ਉਸ ਹਿਸਾਬ ਨਾਲ ਇਹ ਪ੍ਰੋਗਰਾਮ ਚੱਲ ਰਹੇ ਹੈ। ਜੋ ਵੀ ਮਰਜ਼ਾਦਾ ਚੱਲ ਰਹੀ ਹੈ, ਬਿਲਕੁਲ ਗੁਰੂ ਅਨੁਕੂਲ ਹੀ ਚੱਲ ਰਹੀ ਹੈ। ਵਿਰਕ ਪਰਿਵਾਰ ਬੇਰੀਏ ਦਾ ਬਹੁਤ ਹੀ ਵਧੀਆ ਪਰਿਵਾਰ, ਇੱਕ ਜਾਣਿਆ ਬਣਿਆ ਪਰਿਵਾਰ, ਵੈਲ ਨੋਨ ਫੈਮਿਲੀ। ਔਰ ਅਸੀਂ ਇੱਥੇ ਲੋਕਲ, ਮੈਂ ਇੱਥੇ ਫਰੀਮਾਉਂਟ ਤੋਂ ਹੀ ਹਾਂ, ਅਸੀਂ ਮਿਲਦੇ ਰਹੇ। ਬੇਟੀ ਦੇ ਮਾਮਾ ਜੀ ਸਾਡੇ ਦੋਸਤ, ਅਸੀਂ ਗੁਰੂ ਘਰ ਇੱਥੇ ਇਕੱਠੇ ਹੀ ਹੁੰਦੇ ਰਹਿੰਦੇ ਹਾਂ, ਸਾਰੇ ਪਰਿਵਾਰਾਂ ਨੂੰ ਜਾਣਦੇ ਪਰਸਨ ਜੋ ਉੱਥੇ ਦੇ ਮਿਲਦੇ ਆ ਰਹੇ ਹਾਂ। ਬਹੁਤ ਹੀ ਵਧੀਆ ਫੈਮਿਲੀ ਹੈ। ਅਤੇ ਜਿਹੜਾ ਬੇਟੇ ਵਾਲਾ ਪਰਿਵਾਰ ਹੈ, ਕੈਨੇਡਾ ਤੋਂ ਆਏ ਹੈ, ਇਹਦੇ ਸਾਡੇ ਪਿੰਡ ਬੇਟੇ ਦੇ ਨਾਨਕੇ ਹੈ, ਜ਼ਿਲ੍ਹਾ ਮੋਗਾ ਦੇ ਵਿੱਚ, ਪਿੰਡ ਪੁਰਾਣੇ ਵਾਲਾ, ਛੋਟਾ ਜਿਹਾ ਪਿੰਡ ਹੈ। ਅਤੇ ਭੈਣ ਅਮਰਜੀਤ ਅਤੇ ਮੇਰੀ ਸਿਸਟਰ ਅੱਜ ਇੱਥੇ ਅਸੀਂ ਸਾਰੇ ਹਾਜ਼ਰ ਹਾਂ ਇਸ ਪ੍ਰੋਗਰਾਮ ਦੇ ਵਿੱਚ। ਇਹ ਇਕੱਠੀਆਂ ਪੜ੍ਹੀਆਂ, ਮੈਥੋਂ ਕਾਫ਼ੀ ਛੋਟੀਆਂ ਹੈ, ਅਤੇ ਇਹ ਸਾਡਾ ਪਰਿਵਾਰ ਨਾਲ ਬਹੁਤ ਹੀ ਵਧੀਆ ਲਿੰਕ ਸੀ। ਸਾਡੇ ਬਾਬਾ ਜੀ, ਇਹਦੇ ਬੇਟੇ ਦੇ ਨਾਨਾ ਜੀ ਆਰਮੀ ਦੇ ਵਿੱਚ ਬਹੁਤ ਹੀ ਵੱਡੇ ਅਫੀਸਰ ਸੀਗੇ, ਬਹੁਤ ਵਧੀਆ ਪਰਸਨੈਲਿਟੀ, 6'2-3" ਕੱਦ ਸੀ ਉਹਨਾਂ ਦਾ। ਆਰਮੀ ਦੇ ਵਿੱਚ ਬਹੁਤ ਉੱਚੇ ਅਹੁਦੇ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਵਿੱਚ ਪੋਸਟ ਆਫਿਸ ਦੇ ਵਿੱਚ ਜੋਬ ਮਿਲੀ, ਉੱਥੇ ਕਰਦੇ ਰਹੇ। ਅਤੇ ਪਿੰਡ ਦੇ ਵਿੱਚ ਉਹਨਾਂ ਦਿਨਾਂ ਦੇ ਵਿੱਚ ਕੋਠੀਆਂ ਨਹੀਂ ਹੁੰਦੀਆਂ ਸੀ, ਇੱਕ ਵੱਡੀ ਸਾਰੀ ਹਵੇਲੀ ਟਾਈਪ ਪਿੰਡ ਦੇ ਵਿੱਚ ਜਗ੍ਹਾ ਸੀ, ਘਰ ਸੀ। ਅਸੀਂ ਕਹਿਣਾ ਪਤਾ ਨਹੀਂ ਕਿਹਦਾ ਘਰ ਹੈ, ਕਿਤੇ ਕਦੇ ਕੋਈ ਆਉਂਦਾ ਸੀ, ਸਫਾਈ ਕਰਾ ਕੇ ਚਲੇ ਜਾਂਦੇ ਸੀ। ਬਾਅਦ ਦੇ ਵਿੱਚ ਬਾਬਾ ਜੀ ਰਿਟਾਇਰਮੈਂਟ ਹੋ ਕੇ ਲੈ ਕੇ ਫਿਰ ਪਿੰਡ ਆ ਕੇ ਰਹਿਣ ਲੱਗੇ। ਅਤੇ ਮੈਨੂੰ ਯਾਦ ਆ, ਉਦੋਂ ਪਿੰਡਾਂ 'ਚ ਇਕੱਲੇ ਰੇਡੀਓ ਹੀ ਹੁੰਦੇ ਸੀ, ਅਸੀਂ ਇਹਨਾਂ ਦੇ ਘਰ ਰੇਡੀਓ ਸੁਣਨ ਜਾਂਦੇ ਹੁੰਦੇ ਸੀ। ਸਾਰੇ ਪਿੰਡ 'ਚ ਕਿਸੇ ਦਾ ਰੇਡੀਓ ਨਹੀਂ ਸੀਗਾ। ਅਤੇ ਡਾਇਨਿੰਗ ਟੇਬਲ ਅਸੀਂ ਪਹਿਲੀ ਵਾਰ ਦੇਖਿਆ ਸੀ, ਅਸੀਂ ਤਾਂ ਮੰਜਿਆਂ 'ਤੇ ਬੈਠ ਕੇ ਰੋਟੀ ਖਾਣ ਵਾਲੇ ਸੀਗੇ। ਸੋ ਉੱਧਰੋਂ ਬਾਬਾ ਜੀ ਨਾਲ ਲੈ ਕੇ, ਇਸ ਇੱਕ ਬਹੁਤ ਹੀ ਵਧੀਆ ਸਾਡੀ ਫੈਮਿਲੀ ਹੈ। ਦੋਨੋਂ ਹੀ ਫੈਮਿਲੀਆਂ ਬਹੁਤ ਧੰਨਤਾਂ ਦੇ ਯੋਗ ਹੈ। ਪਰਮਾਤਮਾ ਦੋਨਾਂ ਫੈਮਿਲੀਆਂ ਦੇ ਸਿਰ 'ਤੇ ਮੇਰਾ ਭਰੇ ਹੱਥ ਰਵੇ, ਬਾਣਾਵੇ, ਬੱਚਿਆਂ ਨੂੰ ਜ਼ਿੰਦਗੀ ਦੀਆਂ ਸਾਰੀਆਂ ਖੁਸ਼ੀਆਂ ਮਿਲਣ, ਜੋ ਵੀ ਚਾਹੁਣ ਪਰਮਾਤਮਾ ਇਹਨਾਂ ਦੀ ਝੋਲੀ ਪਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਮਿੰਟ ਲਈ ਮੇਰੇ ਹੀ ਪਿੰਡ ਤੋਂ ਮੇਰੇ ਛੋਟੇ ਵੀਰ ਅਮਰਜੀਤ ਸਿੰਘ, ਬੜਾ ਟਾਈਮ ਨਹੀਂ ਲੈਂਦੇ, 2 ਮਿੰਟ ਹੋਰ ਆ ਤੁਹਾਡੇ ਲਈ, ਉਹ ਬੋਲਣਗੇ। ਹਾਂਜੀ,
1: ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ, ਤਿੰਨਾਂ ਦੀ ਗੋਦ ਵਿੱਚ ਜੁੜ ਬੈਠੀ ਗੁਰੂ ਰੂਪ ਖਾਲਸਾ ਸਾਹਿਬ ਸੰਗਤ ਜੀ, ਕਰੀਏ ਰਸਨਾ ਪਵਿੱਤਰ, ਲਵਾਈਏ ਮਨਾਂ ਦੀ ਹਾਜ਼ਰੀ, ਗੱਜ ਕੇ ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਦੋਨਾਂ ਪਰਿਵਾਰਾਂ ਨੂੰ ਦਾਸ ਵੱਲੀਓਂ, ਸੋਤਾ ਪਰਿਵਾਰ ਅਤੇ ਵਿਰਕ ਪਰਿਵਾਰ ਨੂੰ, ਜੋ ਬੱਚੇ ਦੇ ਆਨੰਦ ਕਾਰਜ ਦੀ ਖੁਸ਼ੀ ਵਿੱਚ ਆਪਾਂ ਸਾਰੇ ਸ਼ਾਮਿਲ ਹੋਏ ਹਾਂ, ਲੱਖ ਲੱਖ ਵਧਾਈਆਂ ਸਾਰਿਆਂ ਸੰਗਤ ਵੱਲੋਂ, ਰਿਸ਼ਤੇਦਾਰਾਂ ਵੱਲੋਂ, ਜੋ ਆਪਾਂ ਇਸ ਖੁਸ਼ੀ ਕੜੀ ਵਿੱਚ ਸ਼ਰੀਕ ਹੋਏ ਹਾਂ ਸਾਰੇ। ਇਹਦੇ ਵਿੱਚ ਆਪਾਂ ਹੁਣ ਬੱਚੇ ਬੱਚੀ ਦਾ ਆਨੰਦ ਕਾਰਜ ਹੋਇਆ ਹੈ, ਆਪਾਂ ਸਾਰੇ ਇਹਦੇ ਵਿੱਚ ਸ਼ਾਮਿਲ ਹੋਏ ਹਾਂ। ਸਾਰਿਆਂ ਨੇ ਆਪਾਂ ਬੱਚੇ ਬੱਚੀ ਨੂੰ ਦਾਨ ਕਰਨਾ, ਜੋ ਸਤਿਗੁਰੂ ਗੁਰਬਾਣੀ ਸਮਝਾਉਂਦੇ ਆਪਾਂ ਨੂੰ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਇਹ ਜਿਹੜਾ ਵਾਹਿਗੁਰੂ ਗੁਰਮੰਤਰ ਆਪ ਜਾਪ, ਇਹਨੂੰ ਸੁਣ ਅਤੇ ਇਹਨੂੰ ਦਾਨ ਵੀ ਕਰ ਅੱਗੇ। ਆਪਾਂ ਸਾਰੇ ਜਿੰਨੇ ਸ਼ਰੀਕ ਹੋਏ ਹਾਂ ਖੁਸ਼ੀ ਦੀ ਵਿੱਚ, ਸਮੇਂ ਵਿੱਚ ਸਾਰਿਆਂ ਨੇ ਆਪਾਂ ਵਾਹਿਗੁਰੂ ਮੰਤਰ ਜਪ ਕੇ ਇਹਨਾਂ ਦੀ ਝੋਲੀ ਪਾਉਣਾ ਹੈ, ਤਾਂ ਸੱਚੇ ਪਾਤਸ਼ਾਹ ਨੂੰ ਆਉਣ ਵਾਲੇ ਸਮੇਂ ਵਿੱਚ ਖੁਸ਼ੀਆਂ ਖੇੜੇ ਬਖਸ਼ੇ। ਦੂਸਰਾ, ਆਪਾਂ ਨੂੰ ਗੁਰਬਾਣੀ ਸਮਝਾਇਆ ਹੈ ਕਿ ਬੱਚੇ ਬੱਚੇ ਨੇ ਅੱਜ ਗ੍ਰਸਥ ਵਿੱਚ ਪ੍ਰਵੇਸ਼ ਹੋਣਾ, ਜ਼ਿੰਮੇਵਾਰੀਆਂ ਵਧਣੀਆਂ ਹੈ। ਸੌਖਾ ਤਰੀਕਾ ਦੱਸਿਆ ਕਿਸ ਤਰ੍ਹਾਂ ਆਪਾਂ ਇੱਕ ਦੂਜੇ ਦੇ ਮਨ ਨੂੰ ਜਿੱਤਣਾ ਹੈ, ਸਗੋਂ ਸਮਝਾ ਗੁਰਬਾਣੀ ਸਮਝਾਉਂਦੇ ਆਪਾਂ ਨੂੰ ਕਿਵੇਂ ਆਪਾਂ ਖੁਸ਼ ਰਹਿਣਾ ਹੈ ਇਹ ਜ਼ਿੰਦਗੀ ਵਿੱਚ, ਉਹ ਗੁਰਬਾਣੀ ਸਮਝਾਇਆ ਆਪਾਂ ਨੂੰ ਬਾਬੇ ਫਰੀਦ ਨੇ, ਕਵਨ ਸਵੱਖਰ ਕਵਨ ਗੁਣ ਕਵਨ ਸਮਨੀਆ ਮੰਤ ਟੌਣ ਸਵੇਸੋ ਹੋ ਕਦੀ ਜਿੱਤ ਵਾਸਾ ਵੀ ਕੰਤ, ਆਂਦੇ ਨਿਮਨ ਸਵੱਖਰ ਖਮਣ ਗੁਣ ਜਿਹਾ ਬਣੀਆ ਮੰਤ ਇਹ ਤਰ੍ਹਾਂ ਭੈਣੇ ਵੇਸਟਾ ਤਾਂ ਵਾਸਾ ਵੀ ਕੰਤ। ਆਪਣੇ ਆਪ ਨੂੰ ਨੀਵਾਂ ਸਮਝਣਾ, ਕਿਸੇ ਨੇ ਉੱਚਾ ਬੋਲ ਬੋਲਿਆ ਉਹਨੂੰ ਸਹਿਣ ਕਰ ਲੈਣਾ ਅਤੇ ਸਾਰੀ ਉਮਰ ਮਿੱਠੇ ਬੋਲ ਬੋਲਣੇ, ਇਹ ਆ ਤਰੀਕਾ ਦੱਸਿਆ ਪਤੀ ਨੂੰ ਵਸ ਕਰਨ ਦਾ, ਪਤਨੀ ਨੂੰ ਵਸ ਕਰਨ ਦਾ, ਬੱਚੇ ਬੱਚੇ ਨੇ ਆਪਸ ਕਿਵੇਂ ਪਿਆਰ ਨਾਲ ਰਹਿਣਾ। ਅਤੇ ਆਪਾਂ ਵੀ ਜਦੋਂ ਇਹ ਸਾਰਾ ਗੁਰਬਾਣੀ ਸਮਝਾਇਆ ਆਪਾਂ ਨੂੰ, ਆਪਾਂ ਸਾਰਿਆਂ ਨੇ ਹੁਣ ਇੱਕ ਮਿੰਟ ਸਿਮਰਨ ਕਰਨਾ ਹੈ। ਇਹ ਸਿਮਰਨ ਦਾ ਫਲ ਇਹ ਬੱਚੇ ਬੱਚੇ ਨੂੰ ਪ੍ਰਾਪਤ ਹੋਵੇ ਤਾਂ ਕਿ ਇਹਨਾਂ ਦਾ ਆਉਣ ਵਾਲਾ ਸਮਾਂ ਇਹ ਜੋ ਸਿਮਰਨ ਕਰਨਾ ਇਹਦੇ ਝੋਲੀ ਪਰਮਾਤਮਾ ਖੁਸ਼ੀਆਂ ਖੇੜੇ ਬਖਸ਼ੇ, ਹਰ ਕਾ ਨਾਮ ਧਿਆਏ ਸੁਣ ਸਭਨਾ ਨੌਕਰ ਦਾਨ, ਜਿਹੜਾ ਇਹ ਦਾਨ ਕਰਦਾ ਜਪਦਾ ਅਤੇ ਜਪਾਉਂਦਾ ਸਭ ਤੋਂ ਉੱਚਾ ਦਾਨ ਇਹ ਹੈ। ਅਤੇ ਸਾਰਿਆਂ ਨੇ ਕਿਰਪਾ ਕਰਨੀ ਆਪਾਂ ਸਾਰੇ ਕੋਈ ਰਸਨਾ ਵਾਂਝੀ ਨਾ ਰਹੇ, ਸਾਰਿਆਂ ਨੇ ਉੱਚੀ ਬੋਲ ਕੇ ਸਿਮਰਨ ਕਰਨਾ ਕਰੋ ਕਿਰਪਾ ਸਾਰੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਸੋ ਇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਆਪਾਂ ਸਿਮਰਨ ਕਰਦਿਆਂ ਵਿਚਾਰਾਂ ਕਰਦਿਆਂ ਦਾਸ ਤੋਂ ਬੜੀਆਂ ਗਲਤੀਆਂ ਭੁੱਲ ਹੋ ਜਾਂਦੀਆਂ। ਸੰਗਤ ਗੁਰੂ ਬਖਸ਼ਯੋਗ ਹੈ, ਬਖਸ਼ ਦੇਣਾ ਜੀ, ਬੁਲਾਓ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰਮਖ ਅੰਧਨ ਸ਼ਬਦ ਰਤਾ ਗੁਰਮੁਖ ਜੁਗਿਆ ਰਹਿ ਜਾਤਾ ਗੁਰਮੁਖ ਗੁਣ ਗਾਵੇ ਸਦਾ ਨਿਰਮਲ ਸ਼ਬਦ ਬਲ ਤਰਾਉਣਿਆ ਬਾਜ ਗੁਰੂ ਹੈ ਅੰਧਨ ਦਾਰਾ ਜਮਕਾਲ ਗਠ ਕਰੇ ਉਗਾਰਾ ਅੰਧਨ ਰੋਗੀ ਬੇਟਾ ਕੀੜੇ ਬੇਟਾ ਮੈਂ ਦੁੱਖ ਪਾਉਣਿਆ ਗੁਰਮੁਖ ਆਪੇ ਕਰੇ ਗਰਾਏ ਗੁਰਮੁਖ ਹਿਰਦੇ ਵਟਾਇਆ ਪਾਏ ਨਾਨਕ ਨਾਮ ਲੈਡਿਆਈ ਬੁਰੇ ਗੁਰਦੇ ਪਾਵਣਿਆ ਮਾਜ ਮਲਾ ਤੀਜਾ ਏਕਾ

0: ਵਾਹਿਗੁਰੂ ਕੋ
1: ਆਪੇ ਨਦਰੀ ਜਗਤ ਪਰੋਵੈ ਤੂੰ ਆਪੇ ਦੁੱਖ ਸੁੱਖ ਦੇ ਵੇ ਕਰਤਾ ਗੁਰਮੁਖ ਹਰ ਦੇਖਾਂ ਮੰਨਿਆ ਆਪੇ ਕਰਤਾ ਕਰੇ ਕਰਾਈ ਆਪੇ ਸ਼ਬਦ ਗੁਰ ਮਨ ਵਸਾਈ ਸ਼ਬਦੇ ਉਪਜੇ ਅੰਮ੍ਰਿਤ ਬਾਣੀ ਗੁਰਮੁਖ ਆਖ ਸੁਨਾ ਮੰਨਿਆ ਆਪੇ ਕਰਤਾ ਆਪੇ ਭੁਗਤਾ ਬੰਧਨ ਤੋੜੇ ਸਦਾ ਹੈ ਮੁਕਤਾ ਸਦਾ ਮੁਕਤ ਆਪੇ ਹੈ ਸੱਚਾ ਆਪੇ ਅਲਖ ਲਖਾਵਣਿਆ ਆਪੇ ਮਾਇਆ ਆਪੇ ਸਾਇਆ ਆਪੇ ਮੂਹ ਸਭ ਜਗਤੇ ਉਪਾਇਆ ਆਪੇ ਗੁਣਦਾਤਾ ਗੁਣ ਗਾਵੇ ਆਪੇ ਆਖਿ ਨਾਮਣਿਆ ਆਪੇ ਕਰੇ ਕਰਾਏ ਆਪੇ ਆਪੇ ਉਤਾਪੇ ਆਪੇ ਤੁਝਤੇ ਬਾਹਰ ਕਛੂ ਨਾ ਹੋਵੇ ਤੂੰ ਆਪੇ ਕਾਰੇ ਲਾਵਣਿਆ ਆਪੇ ਮਾਰੇ ਆਪ ਜਵਾਏ ਆਪੇ ਮੇਲੇ ਮੇਲ ਮਿਲਾਏ ਸੇਵਾ ਤੇ ਸਦਾ ਸੁਖ ਪਾਇਆ ਗੁਰਮੁਖ ਸਹਿਜ ਸਮਾਵਣਿਆ ਆਪੇ ਉੱਚਾ ਉੱਚੋ ਹੋਈ ਜਿਸ ਆਪ ਵਿਖਾਲੇ ਸੋ ਵੇਖੇ ਕੋਈ ਨਾਨਕ ਨਾਮ ਬਸੇ ਘਟ ਅੰਤਰੇ ਆਪੇ ਵੇਖ ਵਖਾਲਣਿਆ ਮਾਝ ਮਹੱਲਾ ਤੀਜਾ ਮੇਰਾ ਪ੍ਰਭ ਭਰਪੂਰਿਆ ਸਭ ਥਾਈ ਗੁਰ ਪ੍ਰਸ਼ਾਦੀ ਕਰ ਮੈਂ ਆਪਾਈ ਸਦਾ ਸਰੇ ਵੀ ਸਦਾ ਮਨ ਤਿਆਈ ਗੁਰਮੁਖ ਸੱਚ ਸਮਾਵਣਿਆ ਹਉ ਵਾਰੀ ਜਿਉ ਵਾਰੀ ਜਗ ਜੀਵਨ ਮਨ ਵਸਾਵਣਿਆ ਹਰ ਜਗ ਜੀਵਨ ਨਿਰਭਉ ਦਾਤਾ ਗੁਰਮਤਿ ਸਹਿਜ ਸਮਾਵਣਿਆ ਰਹੋ ਕਰ ਮੈਂ ਧਰਤੀ ਤੌਲ ਪਤਾਲਾ ਕਰ ਹੀ ਮਹੇ ਪ੍ਰੀਤਮ ਸਦਾ ਹੈ ਬਾਲਾ ਸਦਾ ਆਨੰਦ ਰਹੇ ਸੁਖਦਾਤਾ ਗੁਰਮਤ ਸਹਿਜ ਸਮਾਵਣਿਆ ਕਾਇਆ ਅੰਦਰ ਹਮੇ ਮੇਰਾ ਜੰਮਣ ਮਰਨਾ ਚੁੱਕੇ ਫੇਰਾ ਗੁਰਮੁਖ ਹੋਵੈ ਸੋ ਹਮੇ ਮਾਰੇ ਸੱਚੋ ਸੱਚ ਤੇ ਆਵਣਿਆ ਕਾਇਆ ਅੰਦਰ ਪਾਪ ਪੁੰਨ ਦੁਈ ਪਾਈ ਦੁਹੀ ਮਿਲ ਕੇ ਸਿਸ਼ਟ ਉਪਾਈ ਦੇਵੇ ਮਾਰ ਜਾਏ ਇੱਕ ਕਰ ਆਵੀ ਗੁਰਮਤ ਸਹਿਜ ਸਮਾਵਣਿਆ ਕਰ ਹੀ ਮੈਂ ਦੂਜੇ ਪਾਏ ਹਨੇਰਾ ਚਾਨਣ ਹੋਵੇ ਛੋਡੇ ਹਉ ਮੈਂ ਮੇਰਾ ਪ੍ਰਗਟ ਸ਼ਬਦ ਸਦਾ ਹੈ ਸੁਖਦਾਤਾ ਅੰਦਨ ਨਾਮ ਤੇ ਆਵਣਿਆ ਅੰਤਰ ਜੋਤ ਪ੍ਰਗਟ ਪਸਾਰਾ ਗੁਰਸਾਖੀ ਮਿਟਿਆ ਅੰਧਿਆਰਾ ਕਮਲ ਵਿਗਾਸ ਸਦਾ ਸੁਖ ਪਾਇਆ ਜੋਤੀ ਜੋਤ ਮਲਾਵਣਿਆ ਅੰਦਰ ਮੈਲ ਰਤਨੀ ਭਰੇ ਭੰਡਾਰਾ ਗੁਰਮੁਖ ਪਾਏ ਨਾਮ ਆਪਾਰਾ ਗੁਰਮੁਖ ਬਣਜੇ ਸਦਾ ਵਪਾਰੀ ਲਾਹਾ ਨਾਮ ਸਦ ਪਾਵਣਿਆ ਆਪੇ ਵੱਥ ਰੱਖੇ ਆਪੇ ਦੇ ਗੁਰਮੁਖ ਬਣਜੇ ਕੇਈ ਕੇ ਨਾਨਕੇ ਜਿਸ ਨਦਰ ਕਰੇ ਸੁਪਾਏ ਕਰ ਕਿਰਪਾ ਮਨ ਵਸਾਵਣਿਆ ਮਾਝ ਮਹੱਲਾ ਤੀਜਾ ਆਪੇ ਹਰੇ ਆਪੇ ਮੇਲੇ ਸੇਵ ਕਰਾਏ ਗੁਰ ਕੈ ਸ਼ਬਦ ਭਉ ਦੂਜਾ ਜਾਏ ਹਰ ਨਿਰਮਲ ਸਦਾ ਗੁਣਦਾਤਾ ਹਰ ਗੁਣ ਮੈਂ ਆਪ ਸਮਾਵਣਿਆ ਹਉ ਵਾਰੀ ਜਿਉ ਵਾਰੀ ਸੱਚੀ ਸੱਚਾ ਹਿਰਦੇ ਵਸਾਵਣਿਆ ਸੱਚਾ ਨਾਮ ਸਦਾ ਹੈ ਨਿਰਮਲ ਗੁਰ ਸ਼ਬਦੀ ਮਨ ਵਸਾਵਣਿਆ ਰਹੋ ਆਪੇ ਗੁਰਦਾਤਾ ਕਰਮ ਵਿਦਾਤਾ ਸੇਵਕ ਸੇਵੇ ਗੁਰਮੁਖ ਹਰ ਜਾਤਾ ਅੰਮ੍ਰਿਤ ਨਾਮ ਸਦਾ ਜਨ ਸੂਹੇ ਗੁਰਮਤਿ ਹਰ ਰਸ ਪਾਵਣਿਆ ਇਸ ਗੁਫਾ ਮੈਂ ਇੱਕ ਥਾਨ ਸੁਹਾਇਆ ਪੂਰੇ ਗੁਰ ਹਉਮੈ ਪਰਮ ਚੁਕਾਇਆ ਅੰਦਨ ਨਾਮ ਸਲਾਹਨ ਰੰਗ ਰਾਤੀ ਗੁਰ ਕਿਰਪਾ ਤੇ ਪਾਵਣਿਆ ਗੁਰ ਕੈ ਸ਼ਬਦ ਇਹ ਗੁਫਾ ਵਿਚਾਰੀ ਨਾਮ ਨਿਰੰਜਨ ਅੰਤਰ ਵਸੇ ਮਰਾਰੀ ਹਰ ਗੁਣ ਗਾਵੀ ਸ਼ਬਦ ਸਹਾਈ ਮਿਲ ਪ੍ਰੀਤਮ ਸੁਖ ਪਾਵਣਿਆ ਜਮ ਜਗਾਤੀ ਦੂਜੇ ਪਾਏ ਕਰ ਲਾਏ ਨਾਮ ਫੂਲੇ ਦੇ ਸਜਾਏ ਕੜੀ ਮੌਤ ਕਾਲੇ ਖਾਲੇ ਵੇ ਰਤਿਓ ਮਾਸਾ ਤੋਲ ਕਢਾਵਣਿਆ ਪਈ ਅੜੇ ਫਿਰ ਚੇਤੇ ਨਾਹੀ ਦੂਜੇ ਮੁੱਠੀ ਰੋਵੇ ਤਾਹੀ ਖੜੀ ਕਵਾਲੀ ਕਰੂਪ ਕਲੱਖਣੀ ਸੁਪਨੇ ਪਿਰ ਨਹੀਂ ਪਾਮਣਿਆ ਪੇ ਅੜੇ ਪਿਰ ਮਨ ਵਸਾਇਆ ਪੂਰੇ ਗੁਰ ਹਦੂਰ ਦਿਖਾਇਆ ਕਾਮਣ ਪਿਰ ਰੱਖਿਆ ਕੰਠਲਾਈ ਸਭ ਦੇ ਪਿਰ ਰਾਵੇ ਸੇਜ ਸਹਾਵਣਿਆ ਆਪੇ ਦੀ ਵੀ ਸਤ ਬਲਾਏ ਆਪਣਾ ਨਾਹੋਂ ਮਨ ਵਸਾਏ ਨਾਨਕ ਨਾਮ ਮਿਲੇ ਵਡਿਆਈ ਆਂਦਨ ਸਦਾ ਗੁਣ ਗਾਵਣਿਆ ਮਾਝ ਮਹੱਲਾ ਤੀਜਾ ਉੱਤਮ ਜਨਮ ਸਥਾਨ ਹੈ ਵਾਸਾ ਸਤਿਗੁਰੂ ਸੇਵੇ ਕਰ ਮਹੇ ਉਦਾਸਾ ਹਰ ਰੰਗ ਰਹੀ ਸਦਾ ਰੰਗ ਰਾਤੀ ਹਰਸ ਮਨ ਤ੍ਰਿਪਤਾਵਣਿਆ ਹਉ ਵਾਰੀ ਜਿਉ ਵਾਰੀ ਪਰ ਬੂਜੇ ਮਨ ਵਸਾਵਣਿਆ ਗੁਰਮੁਖ ਪੜੇ ਹਰ ਨਾਮ ਸੁਹਾਲੇ ਗੁਰਮੁਖ ਪੜੇ ਹਰ ਨਾਮ ਸਲਾਹੀ ਦਰ ਸਾਚੀ ਸੋਭਾ ਪਾਵਣਿਆ ਰਹੋ ਅਲਖਾ ਪਿਓ ਹਰੀ ਰਿਹਾ ਸਮਾਈ ਉਪਾਏ ਨਾ ਕੀਤੀ ਪਾਇਆ ਜਾਈ ਕਿਰਪਾ ਕਰੇ ਤਾਂ ਸਤਿਗੁਰ ਪੇਟੇ ਨਦਰੇ ਮੇਲ ਮਲਾਵਣਿਆ ਦੂਜੇ ਪਾਏ ਪੜੇ ਨਹੀਂ ਪੂਜੈ ਤਿਰਪਤ ਮਾਇਆ ਕਾਰਨ ਲੂਜੇ ਬੰਧਨ ਤਿਰਪਤ ਬੰਧਨ ਟੁੱਟੇ ਗੁਰ ਸ਼ਬਦੀ ਮੁਕਤ ਕਰਾਵਣਿਆ ਇਹ ਮਨ ਚੰਚਲ ਵਸ ਨਾ ਆਵੈ ਦੁਵਿਧਾ ਲਾਗੇ ਦੈਦ ਸਤਾਵੀ ਬਿਕਾ ਕੀੜਾ ਬਿਖਮੈ ਰਾਤਾ ਬਿਖਹੀ ਮਹੇ ਪਚਾਵਣਿਆ ਹਉ ਹਉ ਕਰੇ ਤਾਂ ਆਪ ਜਨਾਏ ਬਹੁ ਕਰਮ ਕਰੇ ਕਿਸ ਥਾਏ ਨਾ ਪਾਏ ਤੁਜਤੇ ਬਾਹਰ ਕਿਸੇ ਨਾ ਹੋਵੇ ਬਖਸ਼ੇ ਸ਼ਬਦ ਸੁਹਾਵਣਿਆ ਉਪਜੈ ਪਚੇ ਹਰ ਬੂਜੇ ਨਾਹੀ ਆਂਦਨ ਦੂਜੇ ਪਾਏ ਪਰਾਹੀ ਮਨਮੁਖ ਜਨਮ ਗਿਆ ਹੈ ਬਿਰਥਾ ਅੰਤ ਗਿਆ ਪਛਤਾਵਣਿਆ ਫਿਰ ਪਰਦੇਸ ਸ਼ਿੰਗਾਰ ਬਣਾਏ ਮਨਮੁਖੇ ਆਂਦਿਆ ਸੇ ਬਿਰ ਕਰਮ ਕਮਾਏ ਹਲਤ ਨਾ ਸੋਭਾ ਪਲਤ ਨਾ ਟੋਈ ਬਿਰਥਾ ਜਨਮ ਗਵਾਵਣਿਆ ਹਰ ਕਾ ਨਾਮ ਕਿਨ ਵਿਰਲੇ ਜਾਤਾ ਪੂਰੇ ਗੁਰ ਕੈ ਸ਼ਬਦ ਪਛਾਤਾ ਆਂਦਨ ਭਗਤ ਕਰੇ ਦਿਨ ਰਾਤੀ ਸਹਿਜੇ ਹੀ ਸੁਖ ਪਾਵਣਿਆ ਸਾਮਾ ਵਰਤੇ ਇੱਕ ਸੋਈ ਗੁਰਮੁਖ ਵਿਰਲਾ ਬੂਜੇ ਕੋਈ ਨਾਨਕ ਨਾਮ ਰਤੇ ਜਨ ਸੋਹੀ ਕਰੇ ਕਿਰਪਾ ਮਾਂ ਆਪ ਮਿਲਾਵਣਿਆ ਮਾਝ ਮਹੱਲਾ ਤੀਜਾ ਮਨਮੁਖ ਪੜੇ ਪੰਡਿਤ ਕਹਾਵੀ ਦੂਜੇ ਭਾਏ ਮਹਾਂ ਦੁੱਖ ਪਾਵੇ ਵਿਖਿਆ ਮਾਤੇ ਕਿਸ ਸੂਝੇ ਨਾਹੀਂ ਫਿਰ ਫਿਰ ਜੋਨੀ ਆਵਣਿਆ ਹਉ ਵਾਰੀ ਜਿਉ ਵਾਰੀ ਹਉਮੇ ਮਾਰੇ ਮਿਲਾਵਣਿਆ ਗੁਰ ਸੇਵਾ ਤੇ ਹਰ ਮਨ ਵਸਿਆ ਹਰਸ ਸਹਿਜ ਪਿਆਵਣਿਆ ਰਹੋ ਵੇਦ ਪੜੇ ਹਰ ਰਸ ਨੀ ਆਇਆ ਵਾਦ ਵਿਖਾਨੇ ਮੋਹੇ ਮਾਇਆ ਅਗਿਆਨ ਮਤੀ ਹਰ ਸਦਾ ਅੰਧਿਆਰਾ ਗੁਰਮੁਖ ਬੂਝਾਰੀ ਗਾਵਣਿਆ ਕਥੋ ਕਥੀ ਆਏ ਸ਼ਬਦ ਸੁਹਾਵੀ ਗੁਰਮਤਿ ਮਨ ਸਚੋ ਭਾਵੇ ਸਚੋ ਸੱਚ ਰਵੇ ਦਿਨ ਰਾਤੀ ਇਹ ਮਨ ਸੱਚ ਰੰਗਾਵਣਿਆ ਜੋ ਸੱਚ ਰਾਤੇ ਤਿਨ ਸਚੋ ਪਾਵੇ ਆਪੇ ਦੇ ਨਾ ਪਛਤਾਵੈ ਗੁਰ ਕੈ ਸ਼ਬਦ ਸਦਾ ਸਤ ਜਾਤਾ ਮਿਲ ਸਾਚੀ ਸੁਖ ਪਾਵਣਿਆ ਕੂੜ ਕਸ਼ਟ ਤਿਨਾ ਮੈਲ ਨਾ ਲਾਗੇ ਗੁਰ ਪ੍ਰਸ਼ਾਦੀ ਅਣ ਦਿਨ ਜਾਗੇ ਨਿਰਮਲ ਨਾਮ ਵਸੇ ਕਟੇ ਭੀਤਰ ਜੋਤੇ ਜੋਤ ਮਲਾਵਣਿਆ ਤ੍ਰੈ ਗੁਣ ਪੜੇ ਹਰ ਤਤ ਨਾ ਜਾਣੇ ਮੂਲੋ ਪੂਲੈ ਗੁਰ ਸ਼ਬਦ ਨਾ ਪਛਾਣੇ ਮੋਹ ਵਿਆਪੇ ਕਿਸੇ ਜੇ ਨਾਹੀ ਗੁਰ ਸ਼ਬਦੇ ਹਰ ਪਾਵਣਿਆ ਵੇਦ ਪਕਾਰੇ ਤਿਰਬਦ ਮਾਇਆ ਮਨਮੁਖ ਨਾ ਬੂਝੇ ਦੂਜੇ ਪਾਇਆ ਤ੍ਰੈ ਗੁਣ ਪੜੇ ਹਰੇਕ ਨਾ ਜਾਣੇ ਬਿਨ ਬੂਝੇ ਦੁੱਖ ਪਾਵਣਿਆ ਜਾਂ ਤਿਸ ਪਾਵੇ ਤੈਂ ਆਪ ਮਲਾਈ ਗੁਰ ਸ਼ਬਦੀ ਸਹਿਸਾ ਦੁੱਖ ਚਕਾਏ ਨਾਨਕ ਨਾਵੇ ਕੀ ਸੱਚੀ ਵਡਿਆਈ ਨਾਮੋ ਮਨ ਸੁਖ ਪਾਵਣਿਆ ਮਾਝ ਮਹੱਲਾ ਤੀਜਾ ਨਿਰਗੁਣ ਸਰਗੁਣ ਆਪੇ ਸੋਈ ਤਤ ਪਛਾਣੇ ਸੋ ਪੰਡਿਤ ਹੋਈ ਆਪ

ਬਣਿਆ ਰਹਾਉ ਸੋਨੇ ਕਰਮੀ ਜੋ ਸ਼ਬਦ ਵਿਚਾਰੇ ਅੰਤਰ ਤਤ ਗਿਆਨ ਹਉਮੈ ਮਾਰੇ ਨਾਮ ਪਦਾਰਥ ਨਾ ਉਨਿਦ ਪਾਏ ਤ੍ਰੈ ਗੁਣ ਮੇਕ ਸਮਾਵਣਿਆ ਹਉਮੈ ਕਰੇ ਨੇ ਕਰਮੀ ਨਾ ਹੋਵੇ ਗੁਰ ਪ੍ਰਸ਼ਾਦੀ ਹਉਮੈ ਖੋਵੇ ਅੰਤਰ ਵਿਵੇਕ ਸਦਾ ਆਪ ਵਿਚਾਰੇ ਗੁਰ ਸ਼ਬਦੀ ਗੁਣ ਗਾਵਣਿਆ ਹਰ ਸਰ ਸਾਗਰ ਨਿਰਮਲ ਸੋਈ ਸੰਤ ਚੁਗੈ ਨਿਤ ਗੁਰਮੁਖ ਹੋਏ ਇਸ਼ਨਾਨ ਕਰੇ ਸਦਾ ਦਿਨ ਰਾਤੀ ਹਉਮੈ ਮੈਲ ਚੁਕਾਵਣਿਆ ਨਿਰਮਲ ਹੰਸਾ ਪ੍ਰੇਮ ਪਿਆਰ ਹਰ ਸਰ ਵਸੇ ਹਉਮੈ ਮਾਰ ਐਨਸ ਪ੍ਰੀਤ ਸ਼ਬਦ ਸਾਚੇ ਹਰ ਸਾਰੇ ਵਾਸਾ ਪਾਵਣਿਆ ਮਨਮੁਖ ਸਦਾ ਬਗ ਮੈਲਾ ਹਉਮੈ ਮਲ ਲਾਈ ਇਸ਼ਨਾਨ ਕਰੇ ਪਰ ਮੈਲ ਨਾ ਜਾਈ ਜੀਵਤ ਮਰੇ ਗੁਰ ਸ਼ਬਦ ਵਿਚਾਰੇ ਹਉਮੈ ਮੈਲ ਚੁਕਾਵਣਿਆ ਰਤਨ ਪਦਾਰਥ ਕਰਤੇ ਪਾਇਆ ਪੂਰੇ ਸਤਿਗੁਰ ਸ਼ਬਦ ਸੁਣਾਇਆ ਗੁਰ ਪ੍ਰਸ਼ਾਦੇ ਮਿਟਿਆ ਦਿਆਰਾ ਕਟ ਚਾਨਣੇ ਆਪ ਪਛਾਨਣਿਆ ਆਪੋ ਪਾਏ ਤਾਂ ਆਪੇ ਵੇਖੇ ਸਤਿਗੁਰ ਸੇਵੇ ਸੋਜਨ ਲੇਖੇ ਨਾਨਕ ਨਾਮ ਵਸੇ ਘਟ ਅੰਤਰ ਗੁਰ ਕਿਰਪਾ ਤੇ ਪਾਵਣਿਆ ਮਾਝ ਮਹੱਲਾ ਤੀਜਾ ਮਾਇਆ ਮੋਹ ਜਗਤ ਸੁਭਾਇਆ ਤ੍ਰੈ ਗੁਣ ਦਿਸੇ ਮੋਹੇ ਮਾਇਆ ਗੁਰ ਪ੍ਰਸ਼ਾਦੀ ਕੋ ਬਿਰਲਾ ਬੂਜੇ ਚੌਥੇ ਪਦਲੇ ਵਲਾਵਣਿਆ ਹਉਵਾਰੀ ਜੀ ਉਵਾਰੀ ਮਾਇਆ ਮੋਹ ਸ਼ਬਦ ਜਲਾਵਣਿਆ ਮਾਇਆ ਮੋਹ ਜਲਾਏ ਸੋ ਹਰ ਸਿਉ ਚਿਤ ਲਾਏ ਹਰ ਦਰੇ ਮਹਿਲੀ ਸੋਭਾ ਪਾਵਣਿਆ ਰਹੋ ਦੇਵੀ ਦੇਵਾ ਮੂਲ ਹੈ ਮਾਇਆ ਸਿਮਰਤ ਸਾਸਤ੍ਰ ਜਿਨ ਉਪਾਇਆ ਕਾਮ ਕ੍ਰੋਧ ਪਸਰਿਆ ਸੰਸਾਰੀ ਆਏ ਜਾਏ ਦੁੱਖ ਪਾਵਣਿਆ ਤਿਸ ਵਿੱਚ ਗਿਆਨ ਰਤਨ ਇੱਕ ਪਾਇਆ ਗੁਰ ਪ੍ਰਸ਼ਾਦੀ ਮਨ ਵਸਾਇਆ ਜਾ ਸਤ ਸੰਜਮ ਸੱਚ ਕਮਾਵੀ ਗੁਰ ਪੂਰੇ ਨਾਮ ਤੇ ਆਵਣਿਆ ਪਾਈ ਅੜੇ ਤਨ ਪਰਮ ਪਲਾਣੀ ਦੂਜੇ ਲਾਗੀ ਫਿਰ ਪਸਤਾਣੀ

ਸੁਣਿਆ ਸਫਲ ਜਨਮ ਜਿਨ ਸਤਿਗੁਰ ਪਾਇਆ ਦੂਜਾ ਪਉ ਗੁਰ ਸ਼ਬਦ ਜਲਾਇਆ ਏਕੋ ਰਾਵ ਰਿਹਾ ਕਟ ਅੰਤਰੇ ਮਿਲ ਸਤ ਸੰਗਤ ਹਰੀ ਗੁਣ ਗਾਵਣਿਆ ਸਤਿਗੁਰੂ ਨਾ ਸੇਵੇ ਸੇ ਕਾਹੇ ਆਇਆ ਤਿਰਗ ਜੀਵਨ ਬਿਰਥਾ ਜਨਮ ਗਵਾਇਆ ਮਨਮੁਖ ਨਾਮ ਚਿਤ ਨਾ ਆਵੇ ਬਿਨਾ ਮੈਂ ਬਹੁ ਦੁਖ ਪਾਵਣਿਆ ਜਿਨ ਸਿਸ਼ਟ ਸਾਜੀ ਸੋਈ ਜਾਣੇ ਆਪੇ ਮੇਲੇ ਸ਼ਬਦ ਪਛਾਣੇ ਨਾਨਕ ਨਾਮ ਮਿਲਿਆ ਤਿੰਨ ਜਨ ਕੋ ਜਿਨ ਤੁਰ ਮਸਤਕ ਲੇਖ ਲਿਖਾਵਣਿਆ ਮਾਝ ਮਹੱਲਾ ਚੌਥਾ ਆਦਿ ਪੁਰਖੇ ਅੰਪਰ ਪਰੇ ਆਪੀ ਆਪੀ ਥਾਪੀ ਥਾਪ ਉਥਾਪੀ ਸਾਮਾ ਵਰਤੇ ਏਕੋ ਸੋਈ ਗੁਰਮੁਖ ਸੋਭਾ ਪਾਵਣਿਆ ਹਉ ਵਾਰੀ ਜੀਉ ਵਾਰੀ ਨਿਰੰਕਾਰੀ ਨਾਮ ਧਿਆਵਣਿਆ ਤਿਸ ਰੂਪ ਨਾ ਰੇਖਿਆ ਕਟ ਕਟ ਦੇਖਿਆ ਗੁਰਮੁਖ ਅਲਖ ਲਿਖਾਵਣਿਆ ਰਹੋ ਤੂੰ ਦਿਆਲੇ ਕਿਰਪਾਲ ਪ੍ਰਭ ਸੋਈ ਤੁਧ ਬਣ ਦੂਜਾ ਅਵਰ ਨਾ ਕੋਈ ਗੁਰ ਪ੍ਰਸ਼ਾਦ ਕਰੇ ਨਾਮ ਦੇਵੇ ਨਾਮ ਨਾਮੇ ਨਾਮ ਸਮਾਵਣਿਆ ਤੂੰ ਆਪੇ ਸੱਚਾ ਸਿਰਜਨਹਾਰਾ ਭਗਤੀ ਪਰੇ ਤੇਰੇ ਭੰਡਾਰਾ ਗੁਰਮੁਖ ਨਾਮ ਮਿਲੇ ਮਨ ਭੀਜੈ ਸਹਿਜ ਸਮਾਧ ਲਗਾਵਣਿਆ ਆਂਦਨ ਗੁਣ ਗਾਵਾਂ ਪ੍ਰਭ ਤੇਰੇ ਤੁਧ ਸਲਾਹੀ ਪ੍ਰੀਤਮ ਮੇਰੇ ਤੁਧ ਬਿਨੇ ਅਵਰ ਨਾ ਕੋਈ ਜਾਚਾ ਗੁਰ ਪ੍ਰਸ਼ਾਦੀ ਤੂੰ ਪਾਵਣਿਆ ਅਗਮ ਅਗੋਚਰ ਮਿਤ ਨਹੀਂ ਪਾਈ ਆਪਣੀ ਕਿਰਪਾ ਕਰੇ ਤੂੰ ਲਿਹੋ ਮਲਾਈ ਪੂਰੇ ਗੁਰ ਕੈ ਸ਼ਬਦ ਧਿਆਈਐ ਸ਼ਬਦ ਸੇਵ ਸੁਖ ਪਾਵਣਿਆ ਰਸਨਾ ਗੁਣਵੰਤੀ ਗੁਣ ਗਾਵੇ ਨਾਮ ਸਲਾਹੇ ਸਾਚੇ ਪਾਵੇ ਗੁਰਮੁਖ ਸਦਾ ਰਹੇ ਰੰਗ ਰਾਤੀ ਮਿਲ ਸੱਚੇ ਸੋਭਾ ਪਾਵਣਿਆ।

ਕਿਨ ਵਿਧ ਮਿਲਿਆ ਕਿਨ ਵਿਧ ਵਿਛੜੇ ਇਹ ਵਿਧ ਕੌਣ ਪ੍ਰਗਟਾਈ ਜੀਉ ਕੌਣ ਸੇ ਅਕਰ ਜਿਤ ਤਾਵਤ ਰਹਿਤਾ ਕੌਣ ਉਪਦੇਸ਼ ਜਿਤ ਦੁੱਖ ਸੁਖ ਸਮ ਸਹਿਤਾ ਕੌਣ ਸੁਚਾਲ ਜਿਤ ਪਾਰ ਬ੍ਰਹਮ ਤਿਆਈ ਕਿਨ ਵਿਧ ਕੀਰਤਨ ਗਾਈ ਜੀਉ ਗੁਰਮੁਖ ਮੁਕਤਾ ਗੁਰਮੁਖ ਜੁਗਤਾ ਗੁਰਮੁਖ ਗਿਆਨੀ ਗੁਰਮੁਖ ਭੁਗਤਾ

ਸੁਭਾਈ ਜੀਉ। ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਬੇਮੁਖੀਆ। ਗੁਰਮੁਖ ਮਿਲਿਆ ਮਨਮੁਖ ਵਿਛੜੇ, ਗੁਰਮੁਖ ਵਿਦ ਪ੍ਰਗਟਾਈ ਜੀਉ। ਗੁਰਮੁਖੇ ਅੱਖਰ ਜਿੱਤਾ ਬਤਰਾਤਾ, ਗੁਰਮੁਖ ਉਪਦੇਸ਼ ਦੁੱਖ ਸੁਖ ਸਮਸਹਿਤਾ। ਗੁਰਮੁਖ ਚਲ ਜਿਤ ਪਰ ਬ੍ਰਹਮ ਤਿਆਈ, ਗੁਰਮੁਖ ਕੀਰਤਨ ਗਾਈ ਜੀਉ। ਸਗਲੇ ਬੰਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ। ਇੱਕ ਸਤੇ ਹੋਏ ਅਨੰਤਾ, ਨਾਨਕ ਇੱਕ ਸਮਾਹੇ ਸਮਾਈ ਜੀਉ। ਮਾਝ ਮਹੱਲਾ ਪੰਜਵਾਂ, ਪ੍ਰਭ ਬਨਾਸੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖੜਾ ਸੁਖਾਲਾ।

ਰਾਖੇ ਤੁਧ ਸੋਈ ਪੂਰੇ ਕਰਮ ਸਮਾਵਣਿਆ ਅੰਧ ਕੂਪ ਤੇ ਕੰਡੇ ਚਾੜੇ ਕਰ ਕਿਰਪਾ ਦਾਸ ਨਦਰ ਨਿਹਾਲੇ ਗੁਣ ਗਾਵੇ ਪੂਰਨ ਅਬਨਾਸੀ ਕਹਿ ਸੁਣ ਤੂੰ ਟ ਨਾ ਆਵਣਿਆ ਐਥੇ ਉਥੇ ਤੂੰ ਹੀ ਰਖਵਾਲਾ ਮਾਤ ਗਰਭ ਮੈਂ ਤੁਮ ਹੀ ਪਾਲਾ ਮਾਇਆ ਅਗਨਾ ਪੂ ਹੈ ਤਿਨਕੋ ਰੰਗ ਰਤੇ ਗੁਣ ਗਾਵਣਿਆ ਕਿਆ ਗੁਣ ਤੇਰੇ ਅੱਖ ਸਮਾਲੀ ਮਨ ਤਨ ਅੰਤਰ ਤੁਦ ਨਦਰ ਨਿਹਾਲੀ ਤੂੰ ਮੇਰਾ ਮੀਤ ਸੱਜਣ ਮੇਰਾ ਸਵਾਮੀ ਤੁਦ ਬਿਨ ਅਵਰ ਨਾ ਜਾਣਿਆ ਜਿਸ ਕੋ ਤੂੰ ਪ੍ਰਭ ਪਿਆ ਸਹਾਈ ਤਿਸ ਤੱਤੀ ਵਾਉ ਨਾ ਲੱਗੇ ਕਾਈ ਤੂੰ ਸਾਹਿਬ ਸਰਨ ਸੁਖਦਾਤਾ ਸਤ ਸੰਗਤ ਜਪ ਟਾਵਣਿਆ ਤੂੰ ਉੱਚ ਅਥਾਹ ਪਾਰਿਆ ਮੋਲਾ ਤੂੰ ਸੱਚਾ ਸਾਹਿਬ ਦਾਸ ਤੇਰਾ ਗੋਲਾ ਤੂੰ ਮੀਰਾ ਸਾਚੀ ਠਕਰਾਈ ਨਾਨਕ ਬਲ ਬਲ ਜਾਵਣਿਆ ਮਾਝ ਮਹੱਲਾ ਪੰਜਵਾਂ ਘਰ ਦੂਜਾ ਨਿੰਨ

ਕਰਿਆ ਕਾਰਜ ਸਭ ਸਵਾਰ ਲੈ ਨਿਤ ਪੂਜਾ ਗੁਰ ਕੇ ਪਉ ਜਿਉ ਜੋ ਹਰ ਕੀਤਾ ਆਪਣਾ ਤਿਨੇ ਗੁਸਾਈ ਜਪਣਾ ਸੋ ਸੂਰਾ ਪ੍ਰਦਾਨ ਸੋ ਮਸਤਕ ਜਿਸ ਦੇ ਪਾਗ ਜਿਉ ਮਨ ਮੰਦੇ ਪ੍ਰਭਵ ਗਾਹੀਆਂ ਇਹ ਰਸ ਭੋਗਣ ਪਤਸ਼ਾਹੀਆਂ ਮੰਦਾ ਮੂਲ ਨਾ ਉਪਜਿਉ ਤਰੇ ਸੱਚੀ ਕਾਰੇ ਲਾਗ ਜਿਉ ਕਰਤਾ ਮਨ ਵਸਾਇਆ ਜਨਮੇ ਕਾ ਫਲ ਪਾਇਆ ਮਨ ਪਵਨ ਦਾ ਕੰਤ ਹਾਰੀ ਤੇਰਾ ਥਿਰ ਹੋਵਾ ਸੁਹਾਗ ਜਿਉ ਅਟਲ ਪਦਾਰਥ ਪਾਇਆ ਪੈ ਪੰਜਨ ਕੀ ਸਰਨਾਇਆ।

ਸਤਿਗੁਰੂ ਪ੍ਰਸ਼ਾਦ ਮਾਝ ਮਹੱਲਾ ਪੰਜਵਾਂ ਕਰ ਤੀਜਾ ਹਰ ਜਪੇ ਜਪ ਮਨ ਤੀਰੇ ਰਹੋ ਸਿਮਰ ਸਿਮਰ ਗੁਰ ਦਿਓ ਮਿਟ ਗਏ ਪੈ ਦੂਰੇ ਸਰਨ ਆਵੇ ਪਰ ਬ੍ਰਹਮ ਕੀ ਤਾਂ ਫਿਰ ਕਾਹੇ ਚੂਰੇ ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ ਘਟ ਘਟ ਇੱਕ ਵਰਤਦਾ ਜਲ ਥਲ ਮਹੀਲ ਪੂਰੇ ਪਾਪ ਬਿਨਾਸ਼ਨ ਸੇਵਿਆ ਪਵਿੱਤਰ ਸੰਤਨ ਕੀ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੋਈ ਤੂਰੇ ਸਭ ਛਡਾਈ ਖਸਮ ਆਪ ਹਰ ਜਪ ਪਈ ਠਰੂਰੇ ਕਰਤੇ ਕੀਆ ਤਪਾਵਸੋ ਦੁਸ਼ਟ ਮੋਏ ਹੋਏ ਮੂਰੇ ਨਾਨਕ ਰੱਤਾ ਸੱਚ ਨਾਏ ਹਰ ਵੇਖੇ ਸਦਾ ਹਜੂਰੇ ਬਾਰਾਂ ਮਹਾ ਮਾਝ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਂਕਾਰੀ ਸਤਿਗੁਰ ਪ੍ਰਸ਼ਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਾ ਦਿਸ ਪਰਮੇ ਥਕ ਆਏ ਪਰਬ ਕੀ ਸਾਮ ਤੇਣ ਦੁਦੇ ਤੇ ਬਾਹਰੇ ਕਿਤੇ ਨਾ ਆਵੇ ਕਾਮ ਜਲ ਬਿਨ ਸਾਖ ਮਲਾਵਤੀ ਉਪਜੈ ਨਾਹੀ ਦਾਮ ਹਰ ਨਾਹਾ ਨਾ ਮਿਲਿਆ ਸੱਜਣ ਕਤ ਪਾਈਆ ਬਿਸਰਾਮ ਜਿਤ ਕਰ ਹਰ ਕੰਤ ਨਾ ਪ੍ਰਗਟੀ ਪਠ ਨਗਰ ਸੇ ਗਰਾਮ ਸਰਬ ਸੰਗਾਲ ਤਬੋਰ ਰਸ ਸੁਣਦੇ ਹੀ ਸਭ ਖਾਮ ਪ੍ਰਭ ਸਵਾਮੀ ਕੰਤ ਵਿਹੂਣੀਆਂ ਮੀਤ ਸੱਜਣ ਸਭ ਜਾਮ ਨਾਨਕੀ ਬੇਨਤੀਆਂ ਕਰ ਕਿਰਪਾ ਦੀਜੇ ਨਾਮ ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸ ਕਾ ਨਿਚਿਲ ਧਾਮ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦ ਕਣਾ ਸੰਤ ਜਣਾ ਮਿਲ ਪਾਈਐ ਰਸਨਾ ਨਾਮ ਪਣਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੇ ਗਣਾ ਇਹ ਖਿਣ ਤਿਸ ਬਿਨ ਜੀਵਨ ਬਿਰਥਾ ਜਨਮ ਜਨਾ ਜਲ ਥਲ ਮਹਿਲ ਪੂਰਿਆ ਰਭਿਆ ਵਿੱਚ ਬਣਾ ਸੋ ਪ੍ਰਭ ਚੇਤਨ ਆਵੀ ਕਿਤੜਾ ਦੁੱਖ ਗਣਾ ਜਿਨ ਰਭਿਆ ਸੋ ਪ੍ਰਭ ਤਿੰਨਾ ਪਾਕ ਮਨਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ

ਹਰ ਸੱਜਣ ਪੁਰਖ ਵਿਸਾਰ ਕੇ ਲੱਗੀ ਮਾਇਆ ਤੋਹ ਪੁੱਤਰ ਗਲਿਤਰਨਾ ਸੰਗਤਨਾ ਹਰ ਬਨਾਸੀ ਉਹ ਪਲਚ ਪਲਚ ਸਗਲੀ ਮੋਈ ਝੂਠੇ ਤੰਦੇ ਮੋਹ ਏਕ ਸਹਾਰ ਕੇ ਨਾਮ ਬਿਨ ਅੱਗੇ ਲਈਆ ਕੋਹ ਦਏ ਵਿਸਾਰ ਵਿਗੋਚਨਾ ਪ੍ਰਭ ਨੇ ਅਵਰ ਨਾ ਕੋਈ ਪ੍ਰੀਤਮ ਚਰਨੀ ਜੋ ਲਗੇ ਤਿਨਕੀ ਨਿਰਮਲ ਸੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਿਸਾਖ ਸੁਹਾਵਾ ਤਾਂ ਲਗੇ ਜਾਂ ਸੰਤ ਪੇਟੇ ਹਰ ਸੋਏ ਹਰ ਜੇਠ ਜਰਿੰਦਾ ਲੋੜੀਐ ਤਿਸੇ ਆਗੇ ਸਭ ਨਮਨ ਹਰ ਸੱਜਣ ਦਾਮਣ ਲੱਗਿਆ ਕਿਸੇ ਨਾ ਦਈ ਬਨ ਮਾਨਿਕ ਮੋਤੀ ਨਾਮ ਪ੍ਰਭ ਉਨ ਲੱਗੇ ਨਾਹੀ ਸਨ ਰੰਗ ਸਭੇ ਨਰਾਇਣੇ ਜੇਤੇ ਮਨ ਪਵਨ ਜੋ ਹਰ ਲੋੜੀ ਸੋ ਕਰੇ ਸੋਈ ਜੀ ਕਰਨ ਜੋ ਪ੍ਰਭ ਕੀਤੇ ਆਪਣੇ ਸੇਈ ਕਹੀਆ ਤਨ ਆਪਣ ਲਈ ਅੱਜ ਮਿਲੇ ਵਿਛੜ ਕਿਉਂ ਰਵਨ ਸਾਧੂ ਸੰਗ ਪ੍ਰਾਪਤੇ ਨਾਨਕੇ ਰੰਗ ਮਨਨ ਨਾਨਕੇ ਰੰਗ ਮਨਨ ਹਰ ਜੇਠ ਰੰਗੀਲਾ ਤਿਸ ਤਣੀ ਜਿਸ ਕੈ ਪਾਗ ਮਥਨ ਅਸਾਰਥ ਪੰਥਾ ਤਿਸ ਲਗੇ ਹਰ ਨਾਉ ਨਾ ਜਿਨ੍ਹਾਂ ਪਾਸ ਜਗ ਜੀਵਨ ਪੁਰਖ ਤਿਆਗ ਕੇ

ਜੋ ਲਿਖਿਆਸ ਰਹਿਣ ਮਿਹਾਣੀ ਪਛਤਾਣੀ ਉੜ ਚਲੇ ਗਏ ਨਿਰਾਸ ਜਿਨ ਕੋ ਸਾਧੂ ਪੇਟਿਆ ਸੋ ਦਰਗਾਹ ਹੋਈ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਈ ਪਿਆਸ ਪ੍ਰਭ ਤੁਧ ਬਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਰ ਸੁਹੰਦਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਮਣੀ ਚਰਨ ਕਮਲ ਸਿਉ ਪਿਆਰੀ ਮਨ ਤਨ ਰੱਤਾ ਸੱਚ ਰੰਗ ਏਕੋ ਨਾਮ ਆਧਾਰ ਵਿਖਿਆ ਰੰਗ ਕੁੜਾਵਿਆ ਦਿਸ਼ਣ ਛੱਬੇ ਸਾਰੇ ਹਰ ਅੰਮ੍ਰਿਤ ਬੂੰਦ ਸਹਾਵਣੀ ਮਿਲ ਸਾਧੂ ਪੀ ਮਨਹਾਰ ਵੰਤਰਿਨ ਪ੍ਰਭ ਸੰਗ ਮੌਲਿਆ ਸਮਰੱਥ ਪੁਰਖਾ ਪਾਰ ਹਰ ਮਿਲਣੇ ਨੂੰ ਮਨ ਲੋਚਦਾ ਕਰਮ ਮਿਲਾਵਣ ਹਾਰ ਜਿੰਨੀ ਸਖੀਏ ਪ੍ਰਭ ਪਾਇਆ ਹਉ ਤਿਨ ਕਹਿ ਸਤ ਬਲਹਾਰ ਨਾਨਕ ਹਰ ਜੀ ਮਯਾਕਾਰੀ ਸ਼ਬਦ ਸਵਾਰਨ ਹਾਰ ਸਾਵਣ ਤਿਨਾ ਸੁਹਾਗਣੀ ਜਿਨ ਰਾਮ ਨਾਮ ਉਰਹਾਰ ਪਾਦੋ ਪਰਮ ਭੁਲਾਣੀਆਂ ਦੂਜੇ ਲੱਗਾ ਹੇਤ ਲੱਖ ਸ਼ਗੇਅਰ ਬਣਾਇਆ ਕਾਰਜ ਨਾਹੀ ਕੇਤ ਜਿਦਨ ਦੇਹ ਬਿਨਸਸੀ ਤਿਤ ਵੇਲੇ ਕੈਸਨ ਪ੍ਰੇਤ ਪਕੜ ਚਲਾਇਨ ਦੂਤ ਜਮ ਕਿਸੇ ਨਾ ਦੇਨੀ ਪੇਤ ਛੱਡ ਖੜੋਤੇ ਖਿਨੇ ਮੈਂ ਜਿਨ ਸਿਉ ਲੱਗਾ ਹੇਤ ਹੱਥ ਮਰੋੜੀ ਤਨ ਕੰਪੇ ਸਵਾਹੋ ਹੋ ਆਸੇਤ ਜੇ ਹਾ ਬੀਜੇ ਸੋ ਲੁਣੇ ਕਰਮਾਂ ਸੰਦੜਾ ਖੇਤ ਨਾਨਕ ਪ੍ਰਭ ਸਰਨਾਗਤੀ ਚਰਨ ਬੋਹਿਤ ਪ੍ਰਭ ਦੇਤ ਸੇ ਪਾਦੋ ਨਰਕ ਨਾ ਪਾਈਐ ਗੁਰ ਰੱਖਣ ਵਾਲਾ।

ਧਾਗਾ ਪਾਏ ਬਿਨ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀਂ ਜਾਈ ਜਿਨੀ ਚਾਖਿਆ ਪ੍ਰੇਮ ਰਸ ਤ੍ਰਿਪਤ ਰਹੇ ਅਕਾਈ ਆਪ ਤਿਆਗ ਬੇਨਤੀ ਕਰੇ ਲਿਹੋ ਪ੍ਰਭੂ ਲੜ ਲਾਏ ਜੋ ਹਰ ਕੰਤ ਮਲਾਈ ਆ ਛੇ ਵਿਛੜ ਕਤਹਿ ਨਾ ਜਾਏ ਪ੍ਰਭ ਬਿਨ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ ਅਸੂ ਸੁਖੀ ਵਸੰਦਿਆ ਜਿਨ ਮਾਇਆ ਹਰ ਰਾਏ ਕਤਕ ਕਰਮ ਕਮਾਵਣੇ ਦੋਸ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ ਖਿਨਮਾ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੇ ਕਿਸ ਤਰ੍ਹਾਂ ਰੋਵੈ ਰੋਜ ਕੀਤਾ ਕਛੂ ਨਾ ਹੋਵੇ ਲਿਖਿਆ ਤੁਰ ਸੰਜੋਗ ਵਡਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੇ ਸਭ ਬਿਯੋਗ ਨਾਨਕ ਕੋ ਪ੍ਰਭ ਰੱਖ ਲਿਹੋ ਮੇਰੇ ਸਾਹਿਬ ਬੰਦੀ ਮੋਚ ਕਤਕ ਹੋਵੇ ਸਾਧ ਸੰਗ ਬਿਨਸੇ ਸਭੇ ਸੋਚ ਮਗਰ ਮਹੇ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨਕੀ ਸੋਭਾ ਕਿਆਗਣੀ ਜੇ ਸਾਹਿਬ ਮੇ ਲੜਿਆ ਮਨ ਤਨ ਮੌਲਿਆ ਰਾਮ ਸਿਉ ਸੰਗ ਸਾਧ ਸੁਹੇ ਲੜੀ।

ਸੇਵੀ ਸਤਿਗੁਰੀ ਆਪਣਾ ਹਰ ਸਮਰੀ ਦਿਨ ਸਭ ਰਹਿਣ ਆਪ ਤਿਆਗ ਸਰਨੀ ਪਵਾ ਮੁੱਖ ਬੋਲੀ ਮਿਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸੈਨ ਜੋ ਜੀ ਹਰ ਤੇ ਵਿਛੜੇ ਸੇ ਸੁਖ ਨ ਬਸਣ ਭੈਣ ਹਰ ਵਹਿ ਹਰ ਪਹਿਲ ਵਹਿਨ ਚੈਨ ਪਾਈਏ ਖੋਜ ਡਿੱਠੇ ਸਭ ਗੈਣ ਆਪ ਘੁਮਾਵੇ ਵਿਛੜੀ ਦੋਸ ਨ ਕਾਹੂੰ ਦੇਣ ਕਰ ਕਿਰਪਾ ਪ੍ਰਭੁ ਰਾਖ ਲਿਓ ਗੁਰ ਨਾਹੀ ਕਰਨ ਕਰਿਆਣ ਹਰ ਪਦ ਬਿਨ ਖਾਕੂ ਰੋਣਾ ਕਹੀਐ ਕਿੱਥੇ ਵੈਣ ਨਾਨਕ ਹੀ ਬੇਨਤੀਆਂ ਹਰ ਸੋਜਣ ਦੇਖਾ ਮੈਣ ਜੇ ਕੇ ਬਿਰਥਾ ਸੋ ਸੁਣੈ ਹਰ ਸਿਮਰਤ ਪੁਰਖ ਅਪਰਾ ਅਪਾਰ ਮਾਰਨ ਜੀਵਨ ਅਰਾਧਨਾ ਸਭ ਸਾਧਨਾ ਕਾ ਆਧਾਰ ਸੁਸਰੇ ਪਾਈਏ ਤਸਕੰਤ ਕੀ ਵੱਡਾ ਜਿਸ ਪਰਵਾਰ ਉੱਚਾ ਗਮ ਅਗਾ ਬੋਧ ਕੁਛ ਅੰਤ ਨ ਪਾਰਾ ਭਾਰ ਸੇਵਾ ਸਾਂਤ ਸੁਭਾਵ ਸੀ ਸੰਤਾਂ ਕੀ ਹੋਏ ਸਾਰ ਦੀਨਾ ਨਾਥ ਦਿਆਲ ਦੇਵ ਤਤ ਉਧਾਰਨ ਹਾਰ ਆਦਿ ਜਗਾਦੀ ਰੱਖਦਾ ਸੱਚ ਨਾਮ ਕਰਤਾਰ ਕੀਮਤ ਕੋਇ ਮੈਂ ਜਾਣੀ ਕੋ ਨਹੀਂ ਤੋਲਣ ਹਾਰ ਮਨ ਤਨ ਅੰਤਰ ਵਸ ਰਹੇ ਨਾਨਕ ਨਹੀਂ ਸਮਾਰ ਦਿਨ ਰਹਿਣ ਜੇ ਪ੍ਰਭੂ ਕੋ ਸਿਮ ਦੇ ਤਨਕੇ ਸਦਬਲ ਹਾਰ ਸੰਤ ਉਧਾਰਨ ਸਦਾ ਸਦਾ ਸਭਨਾ ਕਾ ਬਸੰਦ ਜੀਉ ਪਿੰਡ ਜਨ ਸਾਜਿਆ ਕਰ ਕਿਰਪਾ ਦਿੱਤੀਆਂ ਜੰਦ ਗੁਰਪ੍ਰਸਾਦੀ ਹਰਦੀਏ ਜਪੀਏ ਨਿਰਮਲ ਮੰਤ ਕੀਮਤ ਕਹਿਣਾ ਜਾਈਏ ਪਰਮੇਸ਼ਰ ਦੇ ਅੰਤ ਜਿਸ ਮਨ ਬਸੈ ਨਰੈਣ ਸੋ ਕਹੀਏ ਭਗਵੰਤ ਜੀ ਕੀ ਲੋਚਾ ਪੂਰੀਏ ਮਿਲੇ ਸੁਆਮੀ ਕੰਤ ਨਾਨਕ ਜੀਵੇ ਜਪ ਹਰੀ ਦੋਖ ਸਵੇ ਹੀ ਹੰਥ ਤੈ ਨਰੈਣ ਜਿਸ ਨਾ ਵਿਸਰੇ ਸੋ ਹਰਿਆ ਹੋਵੇ ਜੰਤ ਸਰਬ ਕਲਾ ਪ੍ਰਭ ਪੂਰਨ ਮਜ ਮਾਣੀ ਥਾਂ ਹੋ ਹਰ ਕੋਟ ਗਹੀ ਮਨ ਅੰਦਰੇ ਜਪ ਜਪ ਜੀਵਾ ਨਾਉ ਕਰ ਕਿਰਪਾ ਪ੍ਰਭੁ ਆਪਣੇ ਜਨ ਧੂੜੀ ਸੰਗ ਸਮਾਉ ਜੋ ਦੋ ਰੱਖੇ ਤੈ ਬ੍ਰਹਮ ਤੇਰਾ ਦਿੱਤਾ ਪਹਿਨਾ ਖਾਓ ਉਦਮ ਸੋਈ ਕਰਾਹੇ ਪ੍ਰਭੂ ਮਿਲ ਸਾਧੂ ਗੁਣ ਗਾਉ ਦੂਜੇ ਜਾ ਨਾ ਸੁਝੀ ਕਿੱਥੇ ਕੋ ਕੌਣ ਜਾਹੋ ਅਗਿਆਨ ਬਨਾਸਮ ਤੁਮ ਹਰਨ ਪੁੱਛੇ ਗਮ ਅਮਾਹੋ ਮਨ ਵਿਛੜਿਆ ਹਰ ਲਿਆ ਨਾਨਕ ਸੁਆਹੋ।

ਮਹੱਲਾ ਪਹਿਲਾ ਗੁਰ ਦਿੱਤਾ ਗੁਰ ਹੈਵੇ ਹਿਮ ਗੁਰ ਘਰ ਹੀ ਦੀਪ ਗੁਰ ਦਹਿਨ ਲੋਹੇ ਅਮਰ ਪਦਾਰਥ ਨਾਨਕਾ ਮਨ ਮਾਨਿਆ ਸੁਖ ਹੋਏ ਮਹੱਲਾ ਪਹਿਲਾ ਪਹਿਲੇ ਪਿਆਰ ਲੱਗਾ ਥਾਂ ਦੁੱਧ ਦੂਜੇ ਮਾਏ ਭਾਵੀ ਸੁੱਧ ਤੀਜੇ ਭਾਈਆ ਭਾਵੀ ਪੇਵ ਚੌਥੇ ਪਿਆਰ ਕੁਪਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕੰਮ ਨ ਪੁੱਛੇ ਜਾਤ ਸੱਤਵੇਂ ਸਾਜਕੀਆ ਕਰਵਾਸ ਅੱਠਵੇਂ ਕ੍ਰੋਧ ਹੂਆ ਤਨਨਾਸ ਨੌਵੇਂ ਹੁਦਲੇ ਹੁਬੇ ਸਾਹੋ ਦਸਵੇਂ ਹੁਦਾ ਹੂਆ ਸਵਾਹੋ ਗਏ ਸੀਤ ਪੁਕਾਰੀ ਧਾਹ ਜੁੜਿਆ ਹੰਸ ਦਸਾਏ ਰਾਹ ਆਇਆ ਗਿਆ ਮੋਇਆ ਨੌ ਪਿੱਛੇ

ਜਾਗੋ ਤੂੰ ਏਕਾ ਕਤਵ ਹਲ ਪੌੜੀ ਤੂੰ ਕਰਤਾ ਪੁਰਖ ਗਮ ਹੈ ਸਭ ਸ੍ਰੇਸ਼ਟ ਉਪਾਤੀ ਰੰਗ ਫੁਰੰਗ ਉਪਾਰ ਜਿੰਨਾ ਬਹੁ ਬਹੁ ਬਹੁ ਪਾਤੀ ਤੂੰ ਜਾਣੇ ਜਨਮ ਉਪਜੀਐ ਸਭ ਖੇਲ ਕਮਾਤੀ ਇੱਕ ਆਵੇ ਇੱਕ ਜਾਏ ਗਠ ਬਿਨ ਨਾਮੇ ਮਰ ਜਾਤੀ ਗੁਰਮੁਖ ਰੰਗ ਝੂਲਿਆ ਰੰਗ ਹਰ ਰੰਗ ਰਾਤੀ ਸੋ ਸੇਵੋ ਸੰਤ ਨਿਰੰਜਨ ਹਰ ਪੁਰਖ ਵਧਾਤੀ

ਲੋਕ ਮਹੱਲਾ ਪਹਿਲਾ ਜਿਉ ਪਾਇ ਤਨ ਸਾਜਿਆ ਰੱਖਿਆ ਬੰਤ ਮਨਾਹੇ ਅੱਖੀ ਦੇਖੇ ਜਿਹਵਾ ਬੋਲੇ ਕੰਨੀ ਸੁਰਤ ਸਮਾਏ ਪੈਰੀ ਚੱਲੇ ਹੱਥੀ ਕਰਨਾ ਦਿੱਤਾ ਪੈਨੇ ਥਾਹੇ ਜਨ ਰਚ ਰਚਿਆ ਤਿਨੇ ਨ ਜਾਣੇ ਅੰਧਾ ਅੰਧ ਕਮਾਏ ਜਾ ਭੇਜੇ ਤਾਂ ਠੀਕਰ ਹੋਵੇ ਘੜਤ ਘੜੀ ਨਾ ਜਾਏ ਨਾਨਕ ਗੁਰਬਿਨ ਨਾਹੇ ਪਤ ਪਤ ਬਿਨ ਪਰ ਨ ਪਾਏ ਮਹੱਲਾ ਦੂਜਾ

ਕੁੰਡੀ ਜਾਣੀ ਹੈ। ਜੋ ਧਰਮ ਕਮਾਵੇ ਤਿਸ ਧਰਮ ਨਾ ਹੋਵੇ, ਪਾਪ ਕਮਾਵੇ ਪਾਪੀ ਜਾਣੀ ਹੈ। ਤੂੰ ਆਪੇ ਖੇਲ ਕਰੇ ਸਭ ਕਰਤੇ, ਕਿਆ ਦੂਜਾ ਅੱਖ ਵਿਖਾਣੀ ਹੈ। ਜਿੱਤਰ ਤੇਰੀ ਜੋਤ ਤਿੱਤਰ ਜੋਤੀ ਵਿੱਚ ਤੂੰ ਬੋਲੇ, ਬਿਨ ਜੋਤੀ ਕੋ ਕੁਛ ਕਹੋ ਦਿਖਾ ਸਿਆਣੀ ਹੈ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕ ਉਸ ਕੁਲ ਸਜਾਣੀ ਹੈ। ਪੌੜੀ ਤੂੰ ਆਪੇ ਜਗਤ ਪਾਏ ਕੇ, ਤੁਧ ਆਪੇ ਧੰਦੇ ਲਾਇਆ। ਮੋਠ ਗੌਰੀ ਪਾਏ ਕੇ, ਤੁਧ ਆਪੋ ਜਗਤ ਖਵਾਇਆ। ਤ੍ਰਿਸ਼ਨਾ ਅੰਦਰ ਜਗਨ ਹੈ ਨਹਿ, ਤ੍ਰਿਪਤੇ ਭੁਗਤ ਆਇਆ। ਸੰਸਾ ਹੋ ਸੰਸਾਰ ਹੈ, ਮਰ ਜੰਮੇ ਆਇਆ ਜਯਰਨ। ਬਿਨ ਸਤਿਗੁਰ ਹੋ ਨਾ ਤੁੱਟੀ, ਸਭ ਥੱਕੇ ਕਰਮ ਕਮਾਇਆ। ਗੁਰਮਤੀ ਨਾਮ ਧਿਆਈਏ, ਸੁਖ ਰੱਜਾ ਜਾਂ ਤੁਧ ਪਾਇਆ। ਫੁੱਲ ਹਲਾਰੇ ਆਪਣਾ ਧੰਨ ਜਣੇ ਦੀ ਮਾਇਆ, ਸੋਭਾ ਸੁਰਤ ਸਾਹੁਣੀ ਜਨ ਹਰਸ਼ੇ ਤੀਜਤ ਲਾਇਆ। ਸਲੋਕ

ਪੁੱਤਰ ਕਲਾਤਰ ਕੁਟੁੰਬ ਹੈ ਇੱਕ ਗਲ ਪੁੱਤਰ ਹੈ ਜੋ ਤੁਧ ਪਾਇਆ ਉਹ ਅੰਦਰੋਂ ਬਾਹਰੋਂ ਨਰਮਲੇ ਸੱਚ ਹਿੰਨਾ ਸਮਾਇਆ ਸਲੋਕ ਮਹੱਲਾ ਪਹਿਲਾ।

ਦਾਹ ਕਾਹ ਵੇਦੀ ਕਾਹ ਕਰੀ ਬਕਾਰ ਹੋਏ ਕਚੀਲ ਰਹਾਮਲ ਧਾਰੀ ਗੁਰਮਤ ਮਤ ਬਕਾਰ ਨਾ ਹੋ ਨਾ ਮੈਂ ਨਾ ਹੋਂ ਹੋਵਾਂ ਨਾਨਕ ਸਦ ਸ਼ਬਦ ਵਿਚਾਰ ਮਹੱਲਾ ਪਹਿਲਾ ਬਸ ਬਖਾਲ ਬਖਾਲੀਏ ਕਾਇਹ ਆਪੇ ਸਾਂਝਮ ਹੋਵੇ ਅੰਦਰ ਮਹਿਲ ਲਗੀ ਨਹੀਂ ਜਾਣੇ ਬਾਹਰੋਂ ਮਲਮਲ ਧੋਵੇ ਅੰਦਾ ਫੂਲ ਮਾਇਆ ਜਮ ਜਾਲੇ ਵਸਤ ਪੁਰਾਈ ਆਪਣੀ ਕਰ ਜਾਣੇ ਹੋਮੇ ਵਿੱਚ ਦੁਖ ਕਾਲੇ

ਜਾਂ ਹੋਵੇ ਦਾਸਨ ਦਾਸਾ ਸੱਚਾ ਸਾਬਦ ਸੱਚ ਮਨ ਕਰ ਸ਼ੀ ਮੈਂ ਅਦਾਸਾ ਨਾਨਕ ਸਤਿਗੁਰੂ ਸੇਵੇ ਆਪਣਾ ਸੇ ਆਸਾ ਤੇ ਨਿਰਾਸਾ ਸਰੋਕ ਮਹੱਲਾ ਪਹਿਲਾ।

ਜਸਤ ਨਾ ਜਾਣੀਐ ਸੁੱਟੇ ਸਚ ਕਮਾਹੇ ਹੇ ਮਾਰਨ ਮਹਿ ਹਰਾਮ ਹੈਂ ਹੋਏ ਹਲਾਲ ਨਜਾਈ ਨਾਨਕ ਗੱਲੀ ਕੂੜੀ ਕੂੜੋ ਪੱਲੇ ਪਵਾਏ ਮਹੱਲਾ ਪਹਿਲਾ ਪੰਜ ਨਵਾਜਾਂ ਬਖਤ ਪੰਜ ਪੰਜਾਂ ਪੰਜ ਨਾਹ ਪਹਿਲਾ ਸੱਚ ਹਲਾਲ ਹੋਏ ਤੀਜਾ ਖੈਰ ਖੁਦਾਏ ਚੌਥੀ ਨੀਅਤ ਰਾਸ ਮਨ ਪੰਜਵੀਂ ਸਿਫਤ ਸੁਨਾਹੇ ਕਰਨਵੀਂ ਕਰਮਾ ਪਾਹ ਕਹਿ ਤਾਂ ਮੁਸਲਮਾਨ ਸਦਾਏ ਨਾਨਕ ਸੇ ਤੇ ਕੁੜਿਆਰ ਕੂੜੇ ਕੂੜੀ ਪਾਹੈ ਪੌੜੀ ਇੱਕ ਰਤਨ ਪਦਾਰਥ ਬਣ ਜੀਏ ਇੱਕ ਕੱਚੇ ਕੇ ਉਪਾ

ਮਰਨ ਜੀਵਨ ਕਾ ਹੁਕਮ ਚੁਕਾਵੇ, ਮਰਨ ਜੀਵਨ ਕਾ ਭਰਮ ਚੁਕਾਵੇ। ਰੱਬ ਕੀ ਰਜਾਏ ਮੰਨੇ ਸਰੀ ਉੱਪਰ, ਕਰਤਾ ਮੰਨੇ ਆਪ ਗਵਾਵੇ। ਤੋ ਨਾਨਕ ਸਰਬ ਜੀ ਮਹਿਰਮਤ ਹੋ ਹੈ ਤਾਂ ਮੁਸਲਮਾਨ ਕਹਾਵੇ।

ਨਾਨਕ ਸੱਚਾ ਮਨ ਵਸੈ ਸੱਚ ਸ਼ਬਦ ਹਰ ਨਾਮ ਸਮਾਵੈ ਪੌੜੀ ਰਾਜ ਹਰਿਆਤ ਸਿੱਖ ਦਾਰ ਕੋਇ ਨਾ ਰਹਿਸੀਓ ਹੱਟ ਪਟਨ ਬੰਜਾਰ ਹੁਕਮੀ ਟੈਸੀਓ ਪੱਕ ਹੈ ਵੰਪ ਦਵਾਰ ਮੂਰਖ ਜਾਣੇ ਆਪਣੇ ਦਰਬ ਭਰੇ ਭੰਡਾਰ ਬਣੇ ਤਾਜੀ ਰਾਥ ਖਦਾਰ ਹੱਥੀ ਪੱਖ ਰਹੇ ਵੱਕ ਮਿਲਖ ਘਰ ਬਾਰ ਕਿੱਥੇ ਨਾ ਕਿੱਥੇ ਸਿੰਘ ਆਪਣੇ ਤੱਬੂ ਪਲਕ ਨਮਾਰ ਸਿਰ ਚਿਹ ਲਲਤੀ ਨਾਨਕ ਸੱਚ ਉਤਾਰ ਸੁਖਨਾਖ ਤੁਧ ਕੁਦਰਤੀ

ਪਰ ਮੈਂ ਬਚੀਐ ਰਾਤ ਹੋਵੇ ਇੱਕ ਜਾਣੈ ਸੋਈ ਸਜਸੀ ਖਪਰ ਗੁਆ ਖਪ ਲਾਣੇ ਪਾਇਆ ਦਸੀ ਸਭ ਦੁਨੀਆ ਸਭਾਨ ਸੱਚ ਸੁਮਾਈਏ ਤੀਜੇ ਦਰ ਦਵਾਨ ਆਪ ਗਵਾਈਏ ਮਹੱਲਾ ਪਹਿਲਾ।

ਨਾਨਕ ਸੱਚੇ ਨਾਮ ਬਨਮ ਸਭ ਹਟੋਲ ਬਨਾਸ ਪੌੜੀ ਜਾਤੀ ਕਹਿ ਕਿਆ ਹੱਥ ਸੱਚ ਪਰਖੀਐ ਮੁਹਰਾ ਹੋਵੇ ਹੱਥ ਮਰੀਐ ਚੌਖੀਐ ਸੱਚੇ ਕੀ ਸਰਕਾਰ ਜੁਗ ਜੁਗ ਜਾਣੀਐ ਹੁਕਮ ਨੇ ਸਰਦਾਰ ਦਰ ਦੀਵਾਣੀਐ ਪਰਵਾਣੀ ਹੈ ਕਾਰ ਖਸਮ ਉਠਾਇਆ ਤਲ ਵਾਜ ਵਿਚਾਰ ਸਭ ਸੁਣਾਇਆ

ਚੱਥਿਆ ਕੁਣ ਲੱਦਿਆ ਤਨ ਝਾੜ ਦੁਆਏ ਪੁੜ ਚੱਕੀ ਜੋੜ ਕਹਿ ਕੀ ਸਮਾਏ ਬੈਠ ਜੋ ਦਰ ਰਹੇ ਸੋ ਉਭਰੇ ਨਾਨਕ ਅਡਿੱਠ ਮਹੱਲਾ ਪਹਿਲਾ ਵੇਖ ਜੇ ਮਿੱਠਾ ਕਟਿਆ ਕਟ ਕੁੱਟ ਗੁੱਦਾ ਜਾਹੇ ਫੁੱਡਾ ਅੰਦਰ ਰਹਿ ਕੇ ਦਿਨ ਸੋ ਮੱਲਸ ਜਾਏ ਰਸ ਕਠ ਡਟ ਰੁਕਾਈਏ ਤਪੇ ਤਹਿਲਾ ਹੈ ਪੀ ਸੋ ਭੋਗ ਸੰਭਾਲੀਏ ਦਿਸੇ ਅਗਲ ਜਲਾਏ ਦਿਸੇ ਅਗ ਜਲਾਏ ਨਾਨਕ ਮਿੱਠੇ ਪਤਰੀਏ ਵੇਖੋ ਲੋਕਾਂ ਆਹੇ ਪਗੜੀ ਇੱਕ ਨਾ ਮਾਰਨ ਚੈਤਿਆ ਸੁਖਨੇਰਿਆ।

ਇੱਕ ਤੋਂ ਹੀ ਮਹੱਲਾ ਪਹਿਲਾ ਨਾ ਦੇਵਦਾਨ ਬਦਰਾਹ ਨਾ ਸਿੱਧ ਸਾਧਕਾ ਤਰਾਗ ਅਸ਼ਟ ਏਕ ਦਿਗਰ ਕੋਈ ਏਕ ਤੂੰ ਏਕ ਤੂੰ ਹੀ ਮਹੱਲਾ ਪਹਿਲਾ ਨਾ ਦਾਦੈ ਦਰਹਮ ਦਾਤਮੀ ਨਾ ਸਪਤ ਜਿਰਨ ਜਮੀਨ ਆਸਤ ਏਕ ਦਿਗਰ ਕੋਈ ਏਕ ਤੂੰ ਏਕ ਤੂੰ ਹੀ ਮਹੱਲਾ ਪਹਿਲਾ ਨਾ ਸੂਰ ਸੱਸ ਮੰਡਲੋ ਨਾ ਸਪ ਦੀਪ ਨਹਿ ਜਲੋ ਗੰਨ ਪੌਣ ਥਿਰ ਨਾ ਕੋਈ ਏਕ ਤੂੰ ਏਕ ਤੂੰ ਹੀ ਮਹੱਲਾ ਪਹਿਲਾ ਨਾ ਰਿਚਕ ਦਾਸ ਗਾ ਕਸੇ ਹਮਾਂ ਚਾਹ ਏਕ ਆਸ ਵਸੇ

ਅਰਦਾਸ ਕਰ ਬਹੰਦ ਸੋਈ ਏਕ ਤੋਈ ਏਕ ਤੋਈ ਮਹੱਲਾ ਪਹਿਲਾ ਨਾਨਕ ਹੁਣ ਲਾਰ ਲਿਖਿਆ ਸੋਏ ਮੇਟ ਨਾ ਸਕੇ ਕੋਏ ਕਦਾ ਤਰੇ ਰਹਿ ਸੋਹੀ ਏਕ ਤੋਹੀ ਏਕ ਤੋਈ ਪੌੜੀ ਸੱਚ ਤੇਰਾ ਹੁਕਮ ਗੁਰਮੁਖ ਜਾਣਿਆ ਗੁਰਮਤੀ ਆਪ ਗਵਾਹੇ ਸੱਚ ਪਛਾਣਿਆ ਸੱਚ ਤੇਰਾ ਦਰਬਾਰ ਸ਼ਬਦ ਨਿਛਾੜਿਆ ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ

ਹਮਲਾ ਸਹਾਉ ਜੀ ਵਾਲੇ ਤਾਂ ਕਿ ਅਸਹਾਉ ਨਾਨਕ ਜੋ ਜੋ ਸੱਚੇ ਪਾਵੇ ਕਿਉਂ ਕਿਉਂ ਦੇ ਗ੍ਰਾਹ ਮਹੱਲਾ ਪਹਿਲਾ ਇੱਕ ਮਾਸਾ ਹਰੀ ਇੱਕ ਤ੍ਰੈਗੁਣ ਖਾਹੇ ਇੱਕ ਨਾ ਸ਼ਕਤੀ ਅੰਮ੍ਰਿਤ ਪਾਹੇ ਇੱਕ ਮਿੱਟੀਆ ਮਹਾਂ

ਕਰਮ ਕਮਾਈਏ ਹੈ ਗੁਰਮਤਿ ਹੀ ਆਪ ਗਵਾਹੇ ਨਾਮ ਧਿਆਈਏ ਦੂਜੀ ਕਾਰੇ ਲੱਗ ਜਨਮ ਗਵਾਈਏ ਬਿਨ ਨਾਮੇ ਸਭ ਵਿਰਸੁ ਪਹਿਲੇ ਖਾਈਏ ਸੱਚਾ ਸ਼ਬਦ ਸਲਾਹੇ ਸੱਚ ਸਮਾਈਏ ਬਿਨ ਸਤਿਗੁਰ ਸੇਵੇ ਨਹੀਂ ਸੁਖ ਨਿਵਾਸ ਫਿਰ ਫਿਰ ਆਈਏ ਦੁਨੀਆ ਖੋਟੀ ਰਾਸ ਕੂੜ ਕਮਾਈਏ ਨਾਨਕ ਸੱਚ ਖਰਾ ਸੁਲਾਹੇ ਪਤ ਸੋ ਜਾਈਏ ਸਲੋਕ ਮਹੱਲਾ ਪਹਿਲਾ ਤੁਧ ਪਾਵੇ ਤਾਂ ਹਵਾਵੇ ਗਾਵੇ ਤੁਧ ਪਾਵੇ ਜਲ ਨਾਵੇ ਹੀ ਜਾਂ ਤੁਧ ਪਾਵੇ ਤਾਂ ਕਰੇ ਭੂਤਾ ਸੰਗੀ ਨਾਦ ਵਜਾਵੇ ਜਾਂ ਤੁਧ ਪਾਵੇ ਤਾਂ ਪੜ੍ਹੇ ਕਤੇਬਾ ਮੁੱਲਾ ਸੇ ਕੁਰਾਵੇ ਜਾਂ ਤੁਧ ਪਾਵੇ ਤਾਂ ਹੋਵੇ ਰਾਜੇ ਰਸ ਕਸ ਗੁਫਤ ਕੁਮਾਰ।

ਜਾਂ ਤਦ ਪਾਵੈ ਨਹਿ ਚਾਵੈ ਤੁਦ ਪਾਣਿ ਤੂੰ ਪਾਵੈ ਨਾਨਕ ਇੱਕ ਕਹੇ ਬੁਨਤੀ ਹੁਰ ਸਗਲ ਹੈ ਕੂੜ ਕਮਾਵੈ ਮਹੱਲਾ ਪਹਿਲਾ ਜਾਂ ਤੂੰ ਵੱਡਾ ਸਭ ਰਜਾਈਆਂ ਚੰਗੇ ਚੰਗਾ ਹੋਈ ਜਾਂ ਤੂੰ ਸੱਚਾ ਤਾਂ ਸਭ ਕੋ ਸੱਚਾ ਕੂੜਾ ਕੋਈ ਨਾ ਕੋਈ ਆਖਣ ਵੇਖਣ ਬੋਲਣ ਚੱਲਣਾ ਜੀਵਨ ਮਰਨਾ ਧਾਤ ਹੁਕਮ ਸਾਜ ਹੁਕਮੇ ਵਿੱਚ ਰੱਖੇ ਨਾਨਕ ਸੱਚਾ ਆਪ ਹੌੜੀ ਪੌੜੀ ਸਤਿਗੁਰ ਸੇਵਨ ਸੰਗ ਭਰਮ ਚੁਕਾਈਏ ਸਤਿਗੁਰ ਆਖੇ ਕਾਰ ਸੋ ਕਾਰ ਕਮਾਈਏ ਸਤਿਗੁਰ ਹੋਏ ਦਿਆਲ ਤਾਂ ਨਾਮ ਧਿਆਈਏ ਲਾਹਾ ਭਗਤ ਸੰਸਾਰ ਗੁਰਮੁਖ ਪਾਈਏ ਮਨਮੁਖ ਕੂੜ ਗੁਬਾਰ ਕੂੜ ਕਮਾਈਏ ਸੱਚੇ ਦੇ ਦਰ ਜਾਹੇ ਸੱਚ ਚੁਵਾਈਏ ਸੱਚ ਅੰਦਰ ਮਹਿਲ ਸੱਚ ਬੁਲਾਈਏ ਨਾਨਕ ਸੱਚ ਸਦਾ ਸਚਿਆਰ ਸੱਚ ਸਮਾਈਏ

മധുർക്കരേ തിസ്ദേവേഹന്നാനു ഗുർമുഖ തത്വം സോർലേവേ പൗളീം ഭാഗതാ തേ സംസാരിയാ ജോഡ കദിന ആയാ കർത്താ ആപ്കാ പുല ഹൈ നാ പുല്ലേ കിസ്ദാ പുലായാ ഭാഗതും ആപേ മലായാ ജനി സച്ചോ സച്ച കമായാ സംസാരി ആപകവൈഹന ജനി കൂൾ ബോൾ ബോൾ ബേക ഖായാ ചലന സാർ ന ജാണി കാം ക്രോധ വിസ് വധായാ ਪਾਤ ਕਰਨ ਹਰ ਚਾਕਰੀ ਜਨ ਆਮਦਨ ਨਾਮ ਧਿਆਇਆ ਦਸਮ ਦਾਸ ਹੋਏ ਕਹਿ ਜਿਨ ਵਿੱਚੋਂ ਆਪ ਗਵਾਇਆ ਨਾ ਖਾਸ ਮੈਂ ਕੇ ਅੰਦਰ ਮੁੱਖ ਹੁਜ ਲੈ ਸੱਚੇ ਸਭ ਸੁਹਾਇਆ ਸਲੋਕ ਮਹੱਲਾ ਪਹਿਲਾ ਸੁਬਾਹੀ ਸੁਲਾਹਾ ਜਿਨਹੀ ਧਿਆਇਆ ਇੱਕ ਮਨ ਸਹੀ ਹੀ ਪੂਰੇ ਸ਼ਾਹ ਬਖਤ ਉੱਪਰ ਲੜਮ ਗਏ ਦੂਜੇ ਬਹੁਤੇ ਰਾਹ ਮਨ ਕੀ ਹਿੰਮਤੀ ਫੰਡੀਆਂ ਬਹੁਤ ਪਈਆਂ ਸਗਾ ਬਹੁਤੇ ਖਾਹ ਨਾ ਨਿਕਲੇ ਤੀਜੇ ਮੁਹੀ ਰਾਹ ਭੁੱਖ

ਹੋਇ ਹੈ ਨਾਨਕ ਸਾਹਿਬ ਮਨ ਵਸੈ ਸਜਾਨਾਵਨ ਹੋਏ ਮਹੱਲਾ ਦੂਜਾ ਸਹਿ ਪੂਰਾ ਸ਼ਾਹ ਜਿਨੀ ਪੂਰਾ ਪਾਇਆ ਅੱਠੀ ਪੇ ਪ੍ਰਵਾਹ ਰਹਿਣ ਇੱਕ ਤੇ ਰੰਗ ਦਰਸ਼ਨ ਰੂਪ ਥਾਹ ਬਿਰਲੇ ਪਾਈਏ ਕਰਮ ਪੂਰੇ ਪੂਰਾ ਗੁਰੂ ਪੂਰਾ ਜਾਂ ਕਾ ਬੋਲ ਨਾਨਕ ਪੂਰਾ ਜੇਕਰੇ ਘਟੈ ਨਾਹੀਂ ਤੋਲ ਪੌੜੀ ਜਾ ਤੂੰ ਤਾਹ ਕਿਆ ਹੋਰ ਮੈਂ ਸੱਚ ਸੁਣਾਈਏ ਅੰਗੂਠੀ ਤਾਂਦੇ ਚੋਰ ਮਹਿਲ ਨਾ ਪਾਈਏ ਇੰਨੇ ਚਿੱਤ ਕਠੋਰ ਸੇਵ ਗਵਾਈਏ ਜੈ ਤਕਟ ਸੱਚ ਨ ਪਾਏ ਸੋਹ ਭੰਨ ਕਢਾਈਏ ਕਿਉਂ ਕਰ ਪੂਰੇ ਬਾਹ ਤੋਲ ਤਲਾਈਏ ਕੋਈ ਨਾ ਆਖੇ ਘੱਟ ਹੋਮੇ ਜਾਈਏ ਲਈਨ ਖਰੇ ਪਰਖ ਦਰ ਬਣਾਈਏ ਸੌਦਾ ਇੱਕ ਤਹਾਟ ਪੂਰੇ ਗੁਰ ਪਾਈਏ ਸਲੋਕ ਮਹੱਲਾ ਦੂਜਾ ਅੱਠੀ ਪੈਰੀ ਅੱਠ ਖੰਡ ਨਾਵਾ ਖੰਡ ਸਰੀਰ ਜਿਸ ਜਿਸ ਨਾਮ ਇੱਕ ਪਾਲੇ ਗੁਣੀ ਵੀਰ ਕਰਮ ਬੱਤੀ ਸਲਾਹਿਆ ਨਾਨਕ ਕਰ ਗੁਰਪੀਰ ਚੌਥੇ ਪੈਰ ਸਵਾ ਕੈ ਸੁਤਿਆ ਉਪਜੇ ਚਾਹ ਤਿੰਨਾ ਦਰਿਆਵਾਂ ਸੋ ਦੋਸਤੀ

ਉੱਥੇ ਖੋਟੇ ਛੁੱਟੀਏ ਖਰੇ ਕੀਚੇ ਸੁਵਾਸ ਬੋਲਣ ਵਾਦਨ ਨਾਨਕਾ ਦੁੱਖ ਸੁੱਖ ਖਸਮੇ ਪਾਸ ਮਹੱਲਾ ਦੂਜਾ ਓ ਹੁਣ ਗੁਰੂ ਪਾਣੀ ਦਿੱਤਾ ਮਾਤਾ ਤਰਤ ਮਹੱਤ ਦਿਵ ਸਰਾਤ ਦੋਏ ਦਾਹੀ ਦਾਇਆ ਖੇਲੇ ਸਗਲ ਜਗਤ ਸਿਵਿਆਈਆ ਵਰਿਆਹੀਆ ਬਾਚੇ ਧਰਮ ਦੂਰ ਕਰਮੀ ਆਪੋ ਆਪਣੀ ਕਿਹੜੇ ਕੈ ਦੂਰ ਜਿਨੇ ਨਾਮ ਧਿਆਇਆ ਗੈਮ ਸ਼ਕਤ ਕਾਲ ਨਾਨਕ ਤਿਮ ਖੁਜ ਲੈ ਹੋਰ ਕੀਤੀ ਛੋਟੀ ਨਾਲ ਪਬੜੀ ਸਚਾ ਪੋਹਿਨ ਪੋਹ ਸਤੁਰ ਦਸਿਆ ਸੱਚੇ ਸੀ ਪਤੀ ਆਹੇ ਸੱਚ ਬਵਸਿਆ ਸੱਚੇ ਕੋਟ ਗੁਰਾਹੇ ਨਿਜ ਘਰ ਵਸਿਆ ਸਾਰਦ ਉਠੈ ਨਾਹ ਪ੍ਰੇਮ ਰਹੱਸਿਆ ਸੱਚੇ ਦੇ ਦਬਾਨ ਕੂੜ ਨਾ ਜਾਣੀਏ ਝੂਠੋ ਝੂਠ ਬਖਾਣ ਸੋ ਮਹਿਲ ਖਵਾਈਏ ਸੱਚੇ ਸ਼ਬਦ ਨਿਸ਼ਾਨ ਠਾਕ ਨ ਪਾਈਏ ਸੱਚ ਸੁਣ ਪੂਜ ਬਖਾਣ ਮਹਿਲ ਬੁਲਾਈਏ ਸਰੋਕ ਮਹੱਲਾ ਪਹਿਲਾ ਰਾਗਨ ਹਵੇ ਘਰ ਬਾਦਾ ਭੋਜਨ ਸਾਰ ਕਰਾਹੀ ਸਗਲੇ ਦੁੱਖ ਪਾਣੀ ਕਰ ਪੀ ਬਾਮ ਧਰਤੀ ਖਾਕ ਚਲਾਈ ਤਾਰਤ ਰਾਜੀ ਅਬਰ ਤੁਲਹੀ ਪਿੱਛੇ ਟੰਕ ਜੁੜਾਹੀ ਏ ਬੜੋ ਵਾਧਾ ਵਾਹ ਨਹੀ ਭਸਮੇ ਨੱਤ ਚਲਾਈ ਏ ਤਾਤਾਣ ਹੋਵੇ ਮਨ ਅੰਦਰ ਕਰੀ ਕਹਿ ਆਖ ਕਰਾਹੀ ਜੇ ਬੜ ਸਾਹਿਬ ਤੇ ਬੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੈ ਜਸੀ ਉਪਰ ਸੱਚ ਨਾਮ ਵਡਿਆ

ਭੁਖਿਆ ਭੁੱਖ ਨਾ ਤ੍ਰਹਿ ਗੱਲੀ ਭੁੱਖ ਨਾ ਜਾਹੇ ਨਾਨਕ ਭੁੱਖਾ ਤਾਂ ਰੱਜੇ ਜਾਂ ਗੁਣ ਕਹਿ ਗੁਣੀ ਸਮਾਏ ਪੌੜੀ ਬਿਨ ਸੱਚੇ ਸਭ ਕੂੜ ਕੂੜ ਕਮਾਈਏ ਬਿਨ ਸੱਚੇ ਕੋਈ ਆਹਰ ਬੰਨ ਚਲਾਈਏ ਬਿਨ ਸੱਚੇ ਤਨ ਸਾਰ ਸਾਰ ਰੁਲਾਈਏ ਬਿਨ ਸੱਚੇ ਸਭ ਭੁੱਖ ਹੂੰ ਜੇ ਪੈਜੇ ਖਾਈਏ ਬਿਨ ਸੱਚੇ ਦਰਬਾਰ ਕੂੜ ਨਾ ਪਾਈਏ ਕੂੜੈ ਲਾਲਚ ਲਾਗੂ ਮਹਿਲ ਖਵਾਈਏ ਸਭ ਜਗ ਠੱਗਿਓ ਠੱਗ ਹੁਈਏ ਜਾਈਏ ਤਨ ਮੈਂ ਤ੍ਰਿਸ਼ਨਾ ਅੱਗ ਸ਼ਬਦ ਵਜਾਈਏ ਸ਼ਲੋਕ ਮਹੱਲਾ ਪਹਿਲਾ ਨਾਨਕ ਗੁਰ ਸੰਤੋਖ ਰੱਖ ਧਰਮ ਫੁੱਲ ਫਲ ਗਿਆਨ ਹੂੰ ਰਸ ਰਸਿਆ ਹਰਿਆ ਸਦਾ।

ਪਾਵਣਾ ਪੜਿਆ ਨਾਹੀਂ ਵੇਖ ਜਾਉਂ ਬੁੱਝੀਏ ਪਾਵਣਾ ਖੱਟ ਦਰਸ਼ਨ ਕੈ ਭੇਖ ਕਿਸੇ ਸੱਚ ਸਮਾਪਣਾ ਸੱਚਾ ਪਰਖ ਲੱਖ ਸਬਦ ਸ਼ਬਦ ਸੁਹਾਵਣਾ ਮੰਨੇ ਨੋ ਅਸੰਖ ਦਰਗਾ ਪਾਵਣਾ ਖਾਲਖ ਨੋ ਉਦੈਸ ਢਾਡੀ ਗਾਵਣਾ ਨਾਨਕ ਜੁਗ ਜੁਗ ਹੇਕ ਮਨ ਸਮਝਾਵਣਾ ਸਲੋਕ ਮਹੱਲਾ ਦੂਜਾ ਮੰਤਰੀ ਹੋਏ ਨਠੂਹਿਆ ਨਾਗੀ ਲੱਗੇ ਜਾਹੇ ਆਪਣਾ ਹੱਥੀ ਆਪਣਾ

ਨੀ ਵਾਰੀਆਂ ਮਹਲਾ ਮਾਜੁ ਨਿਵਾਸੁ ਸਬਦ ਸੁਵਾਰੀਆਂ ਸਚ ਕਹਿਣ ਅਰਦਾਸੁ ਸਿਹ ਵਿਚਾਰੀਆਂ ਸੋਹਣ ਖਸਮੇ ਪਾਸ ਹੁਕਮ ਸੁਧਾਰੀਆਂ ਲਖੇ ਕਹਿਣ ਅਰਦਾਸ ਮਨੋ ਪਿਆਰੀਆਂ ਬੈਨਾ ਮੈਂ ਤਿਰਗਵਾਸ ਫਿੱਟ ਸੋ ਜੀਵਿਆ ਸ਼ਬਦ ਸਵਾਰੀਅਸ ਅੰਮ੍ਰਿਤ

ਜਾਹੇ ਸਿਰਤੀ ਸੱਚ ਸਮਾਹੋ ਤਿੰਨ ਕੋ ਕਿਆ ਉਪਦੇਸੀਏ ਜਿਨ ਗੁਰੂ ਨਾਨਕ ਦੋ ਮਹੱਲਾ ਪਹਿਲਾ ਆਪ ਵਜਾਹੇ ਸੋਈ ਬੁੱਝੈ ਜਿਸ ਆਪ ਵਜਾਹੇ ਤਿਸ ਸਭ ਸੂਜੈ ਕਹੇ ਕਹੇ ਕਥਨਾ ਮਾਇਆ ਲੂਜੈ ਇਹ ਹੁਕਮੀ ਸਗਲ ਕਰੇ ਆਕਾਰ ਆਪੇ ਜਾਣੇ ਸਭ ਵਿਚਾਰ ਆਪੇ ਜਾਣੇ ਸਰਬ ਵਿਚਾਰ ਆਖਣ ਨਾਨਕ ਆਖ ਆਪ ਲਹੇ ਪ੍ਰਾਤ ਹੋਏ ਜਿਸ ਦਾਤ ਪੌੜੀ ਹੁਣ ਢਾਡੀ ਵਾਕਾਰ

ਪਾਇਆ ਸਚਾਇ ਹਮਰਤਨ ਨਾਮ ਭੋਜਨ ਪਾਇਆ ਆਹੂੰ ਗੁਰਮਤੀ ਖਾਧਾ ਰਾਜ ਤਿੰਨ ਸੁਖ ਪਾਇਆ ਢਾਡੀ ਕਰੇ ਪਸਾਉ ਸ਼ਬਦ ਬਜਾ ਸ਼ਬਦ ਬਜਾਇਆ ਨਾਨਕ ਸੱਚ ਸਲਾਹੇ ਪੂਰਾ ਪਾਇਆ ਸਦ ਰਾਗ ਗੌੜੀ ਗਾਰੇ ਮਹੱਲਾ ਪਹਿਲਾ ਦੋਪਦੇ ਦੋਪਦੇ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੀ ਸਾਹਿਬਾਂ ਗੁਰਪ੍ਰਸਾਦ ਓ ਮਚ ਪੰਡ ਵੱਡਾ ਤੋਲ ਮਨਮਤ ਹੋਲੀ ਬੋਲੇ ਬੋਲੋ ਸਿਰ ਧਰ ਚਲੀਏ ਸਹੀਏ ਭਾਰ ਨਰੀ ਕਰਮ ਪੁਰ ਵਿਚਾਰ ਪੈਵਨ ਕੋਏ ਨ ਲੰਘ ਸੁਪਾਰ ਪੈ ਭੋ ਰੱਖਿਆ ਪਾਏ ਸੁਬਾਰ ਰਹਾਉ ਪੈ ਤਨ ਹਗਨ ਪੱਖੇ ਪੈ ਨਾਲ ਲਉ ਪੈ ਭੋ ਖੜੀਏ ਸ਼ਬਦ ਸੁਬਾਰ ਪੈਵਨ ਕੜਤ ਕੱਚ ਨ ਕੱਚ ਅੱਧਾ ਸੱਚਾ ਅੱਧੀ ਸੱਟ ਬੁੱਧੀ ਬਾਜੀ ਜੈ ਚਾਉ ਸਹਿ ਸਿਆਣ ਭਵੇ ਨਾ ਤਾਉ ਨਾਨਕ ਮਨ ਬੋਲ ਵਾਹੋ ਅੱਧਾ ਹੀ ਅੱਖਰ ਵਾਹੋ ਦਵਾਉ ਗੌੜੀ ਮਹੱਲਾ ਪਹਿਲਾ ਡਰ ਕਰ ਡਰ ਕਰ ਡਰ ਡਰ ਡਰ ਜਾਹੇ ਸੋ ਡਰ ਕਿਹਾ ਜਿੱਤ ਡਰ ਡਰ ਪਾਏ ਤਦ ਬਿਨ ਦੂਜੀ ਨਾਹੀਂ ਜਾਹੇ ਜੋ ਕੁਛ ਵਰਤੇ ਸਭ ਤੇਰੀ ਪਰਜਾਏ ਡਰੀਏ ਜੇ ਡਰ ਹੋਵੇ ਖੋਠ ਡਰ ਡਰ ਡਰਨਾ ਮਨ ਕਾ ਜ਼ੋਰ ਰਹਾ ਨਾ ਜੀਓ ਹਮਰੇ ਨਾ ਡੁੱਬੇ ਤਰੇ ਜਿਨ ਕੁਛ ਕੀਆ ਸੋ ਕੁਛ ਕਰੇ ਹੁਕਮੇ ਆਵੇ ਹੁਕਮੇ ਜਾਏ ਅੱਗੇ ਪਾਸੇ ਹੁਕਮ ਸਮਾਏ ਹੰਸ ਹੇਤ ਆਸਾ ਸਮਾਨ ਤਿਸ ਗਨ ਭੂਖ ਬਹੁਤ ਨਹਿਸਾਨ ਪਾਉ ਖਾਣਾ ਪੀਣਾ ਆਧਾਰ ਦਨ ਖਾਧੇ ਮਰਖੇ ਗੁਬਾਰ ਜਿਸ ਕਾ ਕਹੇ ਕੋਈ ਕਹਿ ਕੋਹੇ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਜਾ ਕੇ ਜੀ ਜੰਤ ਧਨ ਮਾਲ ਨਾਨਕ ਆਖਣ ਵਿਖਣ ਵਿਚਾਰ ਗੌੜੀ ਮਹੱਲਾ ਪਹਿਲਾ ਮਾਤਾ ਮਾਤ ਪਿਤਾ ਸੰਤੋਖ ਸੁਤ ਪਾਈ ਕਰਮ ਹੇਤ ਬਸ

ਵਾਰ ਬੁਝਰੇ ਗਿਆਨੀ ਇਹੋ ਵਿਚਾਰ ਕਹਤਾ ਵਖਤਾ ਸੰਤਾ ਸੋਇ ਹੀ ਆਪ ਵਿਚਾਰੇ ਸੋ ਗਿਆਨੀ ਹੋਈ ਰਹਾ ਦੇਹੀ ਮਾਟੀ ਬੋਲੇ ਪੌਣ ਬੁਝ ਰਹਿ ਗਿਆਨੀ ਮੂਆ ਹੈ ਕੌਣ ਮੂਈ ਸੁਰਤ ਬਾਦ ਹੰਕਾਰ ਹੋ ਨ ਮੂਆ ਜੋ ਦੇਵਨਹਾਰ ਜੇ ਕਾਰਨ ਧਰਤੀ ਉਰਸ ਜਾਹੀ ਰਤਨ ਪਦਾਰਥ ਘਟ ਹੀ ਮਾਹੀ ਪੜ ਪੜ ਪੰਡਤ ਬਾਦ ਵਿਖਾਣੈ ਪੀਤਰ ਹੁੰਦੀ ਵਸਤ ਨ ਜਾਣੇ ਹੋ ਨ ਮੂਆ ਮੇਰੀ ਮੂਹੀ ਬੁਲਾਹੇ ਹੋ ਨ ਮੂਆ ਜੋ ਰਿਹਾ ਸਮਾਏ ਕਹੋ ਨਾਨਕ ਬ੍ਰਹਮ ਦਿਖਾਇਆ ਮਰਤਾ ਜਾਤਾ ਨਦਰ ਨਾ ਆਇਆ ਗੌੜੀ ਮਹੱਲਾ ਪਹਿਲਾ ਤੱਖਣੀ

ਸੱਚੇ ਗੁਰ ਕੀ ਸੱਚੀ ਸੀਖ ਤਨ ਮਨ ਸੀਤਲ ਸੱਚ ਪੁਰੀਖ ਜਲ ਪ੍ਰਾਣ ਰਸ ਕਮਲ ਪੁਰੀਖ ਸ਼ਬਦ ਰਤੈ ਮਿੱਠੇ ਰਸ ਪੀਖ ਹਕਮ ਸੰਜੋਗੀ ਗੜ ਦਸ ਦੁਬਾਰ ਪੰਚ ਵਸੇ ਮਿਲ ਜੋਤ ਅਪਾਰ ਆਪ ਤੱਲੇ ਆਪੇ ਬੰਜਾਰ ਨਾਨਕ ਨਾਮ ਸਵਰਨ ਹਰਸ ਗੌੜੀ ਮਹੱਲਾ ਪਹਿਲਾ ਜਾ ਤੋ ਜਾਏ ਕਹਾਂ ਤੇ ਜਾਵੇ ਕਹੋਂ ਉਪਜੇ ਕਹਿ ਜਾਏ ਸਮਾਵੇ ਕਿਉਂ ਵਧਿਓ ਕਿਉਂ ਮੁਕਤੀ ਆਵੇ ਕਿਉਂ ਅਵਨਾਸੀ ਸਹਿਜ ਸਮਾਵੇ ਨਾਮ ਹਿਰਦੇ ਅੰਮ੍ਰਿਤ ਮੁਖ ਨਾਮ ਨਰ ਹਰ ਨਾਮ ਨਰ ਹਰ ਮੈਂ ਕਾਮ ਰਹਾ ਸਹਿਜੇ ਆਵੇ ਸਹਿਜੇ ਜਾਏ ਮਨ ਤੇ ਉਪਜੇ ਮਨ ਮਹਿ ਸਮਾਹੇ ਗੁਰਮੁਖ ਮੁਕਤ ਬੰਧਨ ਪਾਏ ਸ਼ਬਦ ਵਿਚਾਰ ਛੁੱਟੇ ਕਰਨ ਆਏ ਪਰ ਵਰ ਬਾਕੀ ਬਹੁ ਨਿਜਵਾਸ ਸੁਖ ਦੁਖੀਆ ਮਨ ਮੋਹ ਵਿਨਾਸ ਸਾਂਝ ਭਾਗ ਤੱਕੇ ਆਕਾਸ ਦੈਤ ਸੁਤਾਵੇ ਕਰਮ ਲਿਖਿਆਸ ਨਾਮ ਸੰਜੋਗੀ ਹਿਗੌਣ ਠਾਟ ਕਾਮ ਕ੍ਰੋਧ ਫੁੱਟੇ ਵਿਖਮਾਟ ਬੈਨ ਬਖਰ ਸੁਨ ਕਰਹਾਟ ਗੁਰਮਲ ਖੁੱਡੇ ਭਜਨ ਕਪਾਟ ਸਾਧ ਮਿਲੇ ਪੂਰਨ ਸੰਜੋਗ ਸੱਚ ਰਹਿਸੇ ਪੂਰੇ ਹਰ ਲੋਗ ਮਨ ਤਨ ਦੇਹ ਲੈ ਸਹਿ ਸਵਾ

ਸਮਾਹੋਂ ਗੜੀ ਮਹੱਲਾ ਪਹਿਲਾ ਸਤਨਮ ਲੈਣ ਸੁਖ ਮਰਨ ਮੁਖਾਹੇ ਮਰਨ ਰਹਿਣ ਰਾਸੀ ਅੰਤਰ ਪਾਹੇ ਕਰਬਨਵਾਰ ਗਗਨਪੁਰ ਪਾਹੇ ਮਰਨ ਲਿਖਾਏ ਆਇ ਨਹੀਂ ਰਹਿਣਾ ਹਰ ਜਪ ਜਪ ਰਹਿਣ ਹਰ ਸਰਨ ਰਹਾ ਸਤਨਮ ਲੈ ਤਾਂ ਉਦਾ ਭਾਗੇ ਹੈ ਕਮਲ ਉਗਾਸ ਮਨ ਹਰ ਪ੍ਰਭੁ ਲਾਗੇ ਜੀਵਤ ਮਰੇ ਮਹਾ ਰਸ ਜਾਗੇ ਸਤੁਰ ਮਿਲੀਏ ਸੱਚ ਸੰਗਮ ਸੁੱਚਾ ਗੁਰ ਕੀ ਪੌੜੀ ਉੱਚਾ ਉੱਚਾ ਕਰਮ ਲੈ ਤਾਂ ਕਾਹ ਬਹੁ ਉੱਚਾ ਗੁਰ ਮਿਲੇ ਹੈ ਮਲ ਜਾਂ ਕੁਸਮਾਇਆ ਕਰ ਕਿਰਪਾ ਕਰ ਮਹਿਲ ਦਿਖਾਇਆ ਨਾਨਕ ਹੋਮੇ ਮਾਰ ਮੁਲਾਇਆ ਬੌੜੀ ਮਹੱਲਾ ਪਹਿਲਾ ਕਿਰਤਪਾ ਨਹਿ ਮੇਟੇ ਕੋਏ ਹੈ ਕਿਆ ਜਾਣਾ ਕਿਆ ਅੱਗੇ ਹੋਏ ਜੋਤ ਸਪਾਹ ਸੋਈ

ਪ੍ਰਤਾ ਗੁਰਬਚਨੀ ਸਚ ਸ਼ਬਦ ਪਛਾਤਾ ਤੇਰਾ ਦਾਨ ਨਾਨਕੀ ਵਡਿਆਹੀ ਨਾਨਕ ਰਹਿਣਾ ਭਗਤ ਸਰਨਾਹੀ ਗੌੜੀ ਮਹੱਲਾ ਪਹਿਲਾ ਜੈਨ ਏਕਾਥ ਕਹਾਇਆ ਅੰਨ ਪੈ ਬਿਸਰੇ ਨਾਮ ਸਮਾਇਆ ਕਿਆ ਡਰੀਏ ਡਰ ਡਰੇ ਸਮਾਨਾ ਪੂਰੇ ਗੁਰਕੇ ਸ਼ਬਦ ਪਛਾਨਾ ਰਹਾ ਜਿਸ ਨਰ ਰਾਮ ਸਿੱਧਿ ਹਰ ਰਾਸ ਸਹਿ ਸਵਾਹ ਮਿਲੈ ਸਵਾਸ ਜਹਿ ਸਵਾਰੇ ਸਾਂਝਿਆਲ ਐਨ ਮਨ ਖਾਦੇ ਕਾ ਵਾਧੇ ਕਾਲ ਐਨਸ ਰਾਮ

ਬੈਠੀ ਸਾਧਨਾ ਅੰਮ੍ਰਿਤ ਕੈਲ ਕਰੈ ਨਿਤਕਾ ਹੋਣ ਸੋ ਪੰਚ ਜਨਾਮ ਟਾਹੇ ਮਠੋਲੀ ਲੁੱਟਿਆ ਦੋਰਾ ਸਾਤਨ ਪਕੜੀ ਇੱਕ ਜਨਾਮ ਜਮ ਨੰਡਾ ਗਲ ਸਗੁਲ ਪੜਿਆ ਗਲ ਵਹਿਸੇ ਪੰਚ ਜਿੰਦਾ ਕਾਵਣ ਰੋੜੇ ਸੋਨਾ ਰੂਪਾ ਮਿੱਤਰ ਲੁੜਿਨ ਸੋ ਖਿਆਤਾ ਨਾਨਕ ਪਾਪ ਕਰੇ ਤਨ ਕਾਰਨ ਜਾਸੀ ਜੰਪਰ ਵਧਾਤਾ ਲੋੜੀ ਚੇਤੀ ਮਹੱਲਾ ਪਹਿਲਾ।

ਸਤਲਾਹੰ ਇੱਕ ਸ਼ਬਦ ਦੂਜਾ ਹੋਤ ਨਾਸਤ ਕੰਦ ਮੂਲ ਮਨ ਲਾਭਸਤਾ ਰਹਾ ਮੂੜ ਮੁੜਾਈਏ ਹੇ ਹੁਰ ਪਾਈਏ ਹਮ ਗੁਰ ਕਿੰਨੀ ਸੰਗਤਾ ਤ੍ਰੈਪਨ ਤਾਰਨ ਹਰ ਸੁਗਾਮੀ ਇੱਕ ਨਚੇ ਸੁਧ ਪਿਆਤਾ ਕਾਰਕ ਬਟੰਬ ਗਲੀ ਮਨ ਲਾਭਸ ਸੰਸਾਹ ਮੂਲ ਨਾਹ ਸੁਜਾਤਾ ਇੱਕ ਚਰਨੀ ਚਿੱਤ ਲਾਹੇ ਲਭ ਲੋਭ ਕੀ ਤਬਦਸ ਤਾਪ ਦਿਸਾ ਜਾਪ ਸੁਨ ਰੰਜਨ ਰਸਮਨਾ ਕਾਹੇ ਬੋਲੇ ਜੋਗੀ ਕਪਟ ਕਨਾਮ ਰਹਾ ਕਾਇਆ ਕਮਲੀ ਹਾਂ ਮੇਰੀ ਮੇਰੀ ਕਰਤ ਵਿਹਣਤਾ ਪਰਮਤ ਨਾਨਕ ਰਾਗੀ ਦਾ ਪੈ ਫਿਰ ਪਸਤਾ ਫਿਰ ਪਾਸੇ ਪਸਮਾਈਤਾ ਗੌੜੇ ਜਤੀ ਮਹੱਲਾ ਪਹਿਲਾ ਔਖਤ ਮੂਲ ਮੰਤਰ ਮਨ ਕੈ ਜੇ ਕਰ ਦ੍ਰਿੜ ਚਿਤ ਕੀਜੇ ਰਹਿ ਜਨਮ ਜਨਮ ਕੇ ਪਾਪ ਕਰਮ ਕੈ ਕਟਨਹਾਰਾ ਲੀਜੇ ਰਹਿ ਮਨ ਇੱਕੋ ਸਹਿਬ ਪਾਹੀ ਰਹਿ ਤੇਰੇ ਤਿੰਨ ਗੁਣਾ ਸੰਸਾਰ ਸਮਾਵੇ ਲੱਖ ਨਾ ਲਿਖਣਾ ਜਾਈ ਰਹਿ ਰਹਾ ਸਾਕਰ ਖੰਡ ਮਾਇਆ ਤਨ ਮਿੱਠੀ ਹਮ ਤੋਂ ਬਚਾਈ ਰਹਿ ਰਾਤ ਹਨੇਰੀ ਸੂਜਸ ਨਾਹੀ ਦੁਸ਼ਿਸ਼ਟੁਕ ਸਮੂਸਾ ਪਾਈ ਰਹਿ ਮਾਨ ਕਰਹਿਦੇ ਤਾਹੋਂ ਦੁੱਖ ਲੱਗੇ ਹੈ ਗੁਰਮੁਖ ਮਿਲੇ ਬੜਾਹੀ ਰਹਿ ਜੋ ਤਨ ਕੀਆ ਸੋਈ ਹੂਆ ਕਿਰਤਨਾ ਮੇਟਿਆ ਜਾਈ ਰਹਿ ਸੋ ਪਰ ਪਰਹ ਨਾ ਹੋਵੇ ਹੂਣੈ ਜੋ ਰਾਤੇ ਰੰਗ ਲਾਈ ਰਹਿ ਤਨ ਕੀ ਪੰਪ ਹੋਵੇ ਜੇ ਨਾਨਕ ਤੋ ਮੂੜਾ ਕੁਛ ਪਾਈ ਰਹਿ ਗੌੜੀ ਚੇਤੀ ਮਹੱਲਾ ਪਹਿਲਾ ਕਤਕੇ ਮਾਈ ਬਾਪ ਕਤਕੇ ਰਾਹ ਕਿਦੂ ਥੋਂ ਹਮ ਆਹੇ ਅਗਨ ਬਿਬ ਜਲ ਭੀਤਰ ਨਿਭ ਜੈ ਕਾਹੇ ਕੰਮ ਉਪਾਏ

ਸਹਿਜ ਸਹਿਜ ਸ਼ਬਦ ਵਿਚਾਰੰ ਸਹਿਜ ਸਵੈਮਰ ਮਲੈ ਦਰਸ਼ਨ ਰੂਪ ਅਪਾਰੰ ਮਸਲੀ ਹੋ ਭਾ ਜਲ ਵਸਾ ਜੀ ਜੰਤ ਸਭ ਸਾਰ ਪਰ ਬਾਰ ਪਾਰ ਮੇਰਾ ਵਸੈ ਹਾਂ ਮਿਲੂੰਗੀ ਵਾਂ ਗੁਜ਼ਾਰੰ ਨਾਗਨ ਹੋ ਭਾ ਤਾਰ ਵਸਾ ਸ਼ਬਦ ਵਸੇ ਪਉ ਜਾਹੇ ਨਾਨਕ ਸਦਾ ਸੁਹਾ ਗੁਣੀ ਜਨ ਜੋਤੀ ਜੋਤ ਸਮਾਹੇ ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ ਇੱਕ ਅੰਕਾਰ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰ ਤਿਤ ਕਰ ਗਾਵੋ ਸੋਹਲਾਂ ਸਿਮਰੋ ਸਜਨ ਹਾਰ ਤਮ ਗਾਵਾ ਮੇਰੇ ਸਿਮਰ ਪਾਉ ਕਾ ਸੋਹਲਾਂ ਹਉ ਬਾਰੀ ਜੋ ਜਿਤ ਸੋਹਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸੰਭਾਲੀਖਨ ਦੇਖੇਗਾ ਦੇਵਨ ਹਾਰ ਹੂੰ ਤੇਰੇ ਦਾਨੇ ਕਿਉਂ ਨਾ ਪਵੈ ਤਿਸ ਦਾਤੇ ਗੁਣ ਸਮਾਰ ਸਮਹਾ ਲਿਖਿਆ ਮਿਲ ਪਰ ਪਾਪ ਤੇਲ ਦੇਹੋ ਸਜਨ ਪਾਸੀ ਸੁਣੀਆਂ ਜੋ ਹੋਵੇ ਸਾਹਿਬ ਸੋ ਮੇਲ ਘਰ ਘਰ ਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਰਾਗ ਗੌੜੀ ਵਰੈਰੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰ ਮਿਲੀਏ ਹਰ ਮੇਲਾ ਹੋਈ ਆਪੇ ਮੇਲ ਮਲਾਪੇ ਸੋਈ ਮੇਰਾ ਪ੍ਰਭ ਸਭ ਆਪੇ ਜਾਣੇ ਹੁਕਮੇ ਮੇਲੇ ਸ਼ਬਦ ਵਿਛਾਣੇ ਸਤਿਗੁਰ ਕੈ ਪਾਇ ਪਰਮ ਪਉ ਜਾਹੇ ਪੈਰ ਰਾਚੇ ਸਚ ਰੰਗ ਸਮਾਏ ਰਹਾ ਗੁਰ ਮਿਲਿਆ ਹਰ ਮਨ ਵਸੇ ਸੁਭਾਹੇ ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ ਸ਼ਬਦ ਸਲਾਹੇ ਅੰਤ ਨ ਬਹਿਰ ਬਾਰ ਮੇਰਾ ਪ੍ਰਭ ਬਖਸ਼ੇ ਬਖਸ਼ਣ ਹਾਰ ਗੁਰ ਮਿਲਿਆ ਸਭ ਮਤਮ ਬੁੱਧ ਹੋਏ ਮਨ ਨਿਰਮਲ ਵਸੇ ਸਚ ਸੋਏ ਸਚ ਵਸਿਆ ਸੱਚੀ ਸਭਕਾਰ ਉੱਤਮ ਕਰਨੀ ਸ਼ਬਦ ਵਿਚਾਰ ਵਰਤੈ ਸੱਚੀ ਸੇਵਾ ਹੋਏ ਹੈ ਗੁਰਮੁਖ ਨਾਮ ਪਛਾਣੈ ਕੋਇ ਜੀਵੇ ਦਾਤਾ ਦੇਵਨ ਹਰ ਨਾਨਕ ਹਰ ਨਾਮੇ ਲੱਗੇ ਪਿਆਰ ਗੌੜੀ ਗ੍ਰਹਿ ਮਹੱਲਾ ਤੀਜਾ ਗੁਰਤੇ ਗਿਆਨ ਪਾਏ ਜਨ ਕੋਹੇ ਗੁਰਤੇ ਬੂਝੇ ਸੀਜੇ ਸੋਹੇ ਗੁਰਤੇ ਸਹਿਜ ਸੱਚ ਵਿਚਾਰ ਗੁਰਤੇ ਪਾਹੇ ਮੁਫਤ ਦੁਬਾਰ ਪੂਰੇ ਭਾਗ ਮਿਲੇ ਗੁਰ ਗਾਏ ਸੱਚੇ ਸਹਿਜ ਸੱਚ ਸਮਾਏ ਰਹਾ ਗੁਰ ਮਿਲਿਆ ਤ੍ਰਿਸ਼ਨਾ ਅਗਨ ਬੁਝਾਹੇ ਗੁਰਤੇ ਸ਼ਾਂਤ ਵਸੇ ਮਨ ਆਹੇ ਗੁਰਤੇ ਪਵਿੱਤ ਪਾਵਨ ਸੁਚ ਹੋਏ ਗੁਰਤੇ ਸ਼ਬਦ ਮੁਲਾਵਾ ਹੋਏ ਬਾਜ ਗੁਰੂ ਸਾਹਿਬ ਪਰਮ ਭੁਲਾਹੀ ਬਨ ਨਾਮੇ ਬਹੁਤਾ ਦੁਖ ਪਾਈ ਗੁਰਮੁਖ ਹੋਵੈ ਸੋ ਨਾਮ ਧਿਆਹੀ ਦਰਸ਼ਨ ਸੱਚੇ ਸੱਚੀ ਪਤ ਹੋਹੀ ਕਿਸ ਨੂੰ ਕਹੀਏ ਦਾਤਾ ਇੱਕ ਸੋਈ ਕਿਰਪਾ ਕਰੈ ਸ਼ਬਦ ਹੁਲਾਵਾ ਹੋਈ ਮਿਲ ਪ੍ਰੀਤਮ ਸੱਚੇ ਗੁਣ ਗਾਵਾ ਨਾਨਕ ਸੱਚੇ ਸੱਚ ਸਮਾਵਾਂ ਗੌੜੀ ਰਹੇ ਮਹੱਲਾ ਤੀਜਾ ਸੋ ਥੋਂ ਸੱਚ ਮਨ ਨਿਰਮਲ ਹੋਹੇ ਸੱਚ ਨਮਾਸ ਕਰੇ ਸੱਚ ਸੋਹੇ ਸੱਚੀ ਬਾਣੀ ਜੁਗ ਚਾਰੇ ਜਾਪੇ ਸਭ ਸੱਚਾ ਆਪੇ ਆਪੇ ਹੁਕਮ ਹੋਵੇ ਸਤਸੰਗ ਮੁਲਾਹੇ ਹਰ ਗੁਣ ਗਾਵੇ ਵੈ ਸੋ ਤਾਏ ਰਹਾਉ ਜਾ ਲੋ ਇਹੋ ਜਿਹ ਬਾ ਦੂਜੇ ਪਾਹੇ ਹਰ ਰਸ ਨਾ ਚਾਖੇ ਫਿੱਕਾ ਅਲਾਹੇ ਬਿਨ ਬੂਝੇ ਤਨ ਮਨ ਫਿੱਕਾ ਹੋਏ ਬਿਨ ਨਾਮੇ ਦੁਖਿਆ ਚੱਲਿਆ ਰੋਏ ਰਸਨਾ ਹਰ ਰਸ ਚਾਖਿਆ ਸਹਿ ਸਵਾਹੇ ਗੁਰ ਕਿਰਪਾ ਤੇ ਸੱਚ ਸਮਾਏ ਸੱਚੇ ਰਾਤੀ ਗੁਰ ਸ਼ਬਦ ਵਿਚਾਰ ਅੰਮ੍ਰਿਤ ਪੀਵੇ ਨਿਰਮਲ ਧਾਰ ਨਾਮ ਸਮਾਵੇ ਜੋ ਭਾਂਡਾ ਹੋਏ ਉਹਦੇ ਭਾਂਡੇ ਤਿਕੇ ਨਾ ਕੋਏ ਗੁਰ ਸ਼ਬਦੀ ਮਨ ਨਾਮ ਨਿਵਾਸ ਨਾਨਕ ਸੱਚ ਭਾਂਡਾ ਜਿਸ ਸ਼ਬਦ ਵਿਆਸ ਗੌੜੀ ਗ੍ਰਹਿਣੀ ਮਹੱਲਾ ਤੀਜਾ ਇੱਕ ਗਾਵਤ ਰਹੇ ਮਨ ਸਾਧ ਨ ਪਾਹੇ ਹੋਮੇ ਵਿੱਚ ਗਾਵੇ ਬਿਰਥਾ ਜਾਏ ਗਾਵਨ ਗਾਵੇ ਜਨ ਨਾਮ ਪਿਆਰ ਸੱਚੀ ਬਾਣੀ ਸ਼ਬਦ ਵਿਚਾਰ ਗਾਵਤ ਰਹੇ ਜੇ ਸਤਿਗੁਰ ਭਾਵੇ ਮਨ ਤਨ ਰਾਤਾ ਨਾਮ ਸੰਭਾਵੇ ਰਹਾਉ ਇੱਕ ਗਾਵੇ ਇੱਕ ਭਗਤ ਕਰੇ ਨਾਮ ਨ ਪਾਵੇ ਬਿਨ ਵਸਨੇ ਸੱਚੀ ਭਗਤ ਗੁਰ ਸ਼ਬਦ ਪਿਆਰ ਆਪਣਾ ਪਿਰ ਰੱਖਿਆ ਸਦਾ ਗੁਰ ਧਾਰ ਭਗਤ ਕਰੇ ਮੂਰਤ ਗਾਪ ਨ ਜਾਣ ਆਏ ਨੱਚ ਨੱਚ ਟੱਪੇ ਬਹੁਤ ਦੁਖ ਪਾਹੇ ਨੱਚਿਆਂ ਟੱਪਿਆਂ ਭਗਤ ਨਾ ਹੋਏ ਸ਼ਬਦ ਮਰੇ ਭਗਤ ਪਾਵੇ ਜਨ ਸੋਏ ਭਗਤ ਬਛਲ ਭਗਤ ਕਰਾਏ ਸੋਹੇ ਸੱਚੀ ਭਗਤ ਵਿੱਚੋਂ ਆਪ ਖੋਹੇ ਮੇਰਾ ਪ੍ਰਭ ਸੱਚਾ ਸਭ ਜਾਣੇ ਨਾਨਕ ਬਖਸ਼ੇ ਨਾਮ ਪਛਾਣੇ ਗੌੜੀ ਗ੍ਰਹਿਣੀ ਮਹੱਲਾ ਤੀਜਾ।

ਆਧਾਰ ਸਰਬ ਆਪਤ ਪੂਰਨ ਧਨੀ ਜਾਂ ਕੀ ਸੋਭਾ ਘੱਟ ਘੱਟ ਬਣੇ ਜੇ ਸਿਮਰਤ ਦੁੱਖ ਡੇਰਾ ਢਹੇ ਜੇ ਸਿਮਰਤ ਜਮ ਕਿਛੂ ਨ ਕਹੇ ਜੇ ਸਿਮਰਤ ਹੋਤ ਸੁੱਕੇ ਹਰੇ ਜੇ ਸਿਮਰਤ ਡੂਬਤ ਪਾਹਨ ਤਰੇ ਸੰਤ

ਸੁਖ ਬੈਸੋ ਸੰਤ ਸੱਜਣ ਪਰਵਾਰ ਹਰ ਤਨ ਖਟਿਓ ਜਾਂ ਕਾ ਨਾਹੇ ਸੁਮਾਰ ਜਿਸੇ ਪ੍ਰਾਪਤ ਇਸ ਗੁਰੂ ਦੀ ਨਾਨਕ ਬਿਰਥਾ ਕੋਈ ਨਾਹੇ ਗੌੜੀ ਗੁਆਰੇਰੀ ਮਹੱਲਾ ਪੰਜਵਾਂ ਹਸਤ ਪਨੀਤ ਹੋਏ।

ਨਹੀਂ ਕੀਰਤਨ ਯੋਗ ਸਤੀ ਉਠ ਹੋਈ ਰਹਾਉ ਦੇਖਾ ਦੇਖੀ ਮਨ ਹਟ ਜਲ ਜਾਈਐ ਪ੍ਰੇਅ ਸੰਗ ਨਾ ਪਾਵੈ ਬਹੁ ਜੋਨ ਭਵਾਈਐ ਸੀਲ ਸੰਜਮ ਪ੍ਰੇਅ ਆਗਿਆ ਮਨ ਤਿਸ ਨਾਰੀ ਕੋ ਦੁਖ ਨਾ ਜਮਾਨੈ ਕਹੋ ਨਾਨਕ ਜਿਨ ਪ੍ਰਿਯ।

ਨਾਨਕ ਗਾਵੈ ਗੁਰ ਮਿਲ ਸੋਏ ਗੌੜੀ ਮਹੱਲਾ ਪੰਜਵਾਂ ਮੀਤ ਕਰੇ ਸੋਈ ਹਮ ਮਾਨਾ ਮੀਤ ਕੇ ਕਰਤਬ ਕੁਸਲ ਸਮਾਨਾ ਹੀਕਾ ਟੇਕ ਮੇਰੇ ਮਨ ਚੀਤ।

ਤੇ ਛੋਟ ਸੰਤ ਕਾ ਦਰਸ ਪੂਰਨ ਇਸ਼ਨਾਨ ਸੰਤ ਕਿਰਪਾ ਤੇ ਜਪੀਏ ਨਾਮ ਰਹਾਉ ਸੰਤ ਕੇ ਸੰਗ ਮਿਟਿਆ ਅਹੰਕਾਰ ਦ੍ਰਿਸ਼ਟ ਆਵੇ ਸਭ ਏਕੰਕਾਰ ਸੰਤ ਸੁਪ੍ਰਸੰਨ ਆਏ।

ਹਿਰਦੇ ਵਸਾਏ, ਦੁੱਖ ਦੁਸ਼ਮਣ ਤੇਰੀ ਹੱਤੇ ਬੁਲਾਏ, ਗੁਰ ਕਾ ਸ਼ਬਦ ਤੇਰੇ ਸੰਗ ਸਹਾਈ, ਦਇਆਲ ਪਏ ਸਗਲੇ ਜੀ ਭਾਈ, ਗੁਰਪੂਰੇ ਜਬ ਕਿਰਪਾ ਕਰੀ, ਪੰਡਤ ਨਾਨਕ ਮੇਰੀ ਪੂਰੀ ਭਰੀ,

ਕਾਰਨ ਕਲੇਸ਼ ਗੁਰ ਸ਼ਬਦ ਨਿਵਾਰੇ, ਆਵਣ ਜਾਣ ਰਹੇ ਸੁਖ ਸਾਰੇ, ਪੈ ਬਿਨਸੇ ਨਿਰਭਉ ਹਰ ਧਿਆਇਆ, ਸਾਰ ਸੰਗ ਹਰ ਕੇ ਗੁਣ ਗਾਇਆ ਰਹਾਓ, ਚਰਨ ਕਮਲ ਰਿਦਾ ਅੰਤਰ ਧਾਰੇ, ਅਗਨ ਸਾਗ ਗੁਰ ਪਾਰ ਉਤਾਰੇ, ਬੂਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਂਢੇ, ਕਹੋ ਨਾਨਕ ਤਿਸ ਗੁਰ ਬਲਿਹਾਰੀ, ਜਿਸ ਪੇਟਤ ਗਤ

ਭਾਈ ਸਿਮਰ ਸਿਮਰ ਸਭ ਤਪਤ ਬੁਝਾਈ ਰਹਾਓ ਤਾਜ ਅਭਿਮਾਨ ਜਨਮ ਮਰਨ ਨਿਵਾਰੋ ਹਰ ਕੇ ਦਾਸ ਕੇ ਚਰਨ ਨਮਸਕਾਰੋ ਸਾਸ ਸਾਸ ਪ੍ਰਭ ਮਨੇ ਸੰਭਾਲੇ ਸੋ ਤਨ ਸਾਂਚੋ ਜੋ ਚਾਲੇ ਨਾਲੇ ਤਿਸੇ ਪ੍ਰਾਪਤ ਜਿਸ ਮਸਤਕ ਭਾਗ ਕਾਹੋ ਨਾਨਕ ਤਾਂ ਕੀ ਚਰਨੀ ਲਾਗ ਗੌੜੀ ਮਹੱਲਾ ਪੰਜਵਾਂ ਸੁੱਕੇ ਹਰੇ ਕੀ ਅਖਿਨ ਮਾਹੇ ਅੰਮ੍ਰਿਤ ਦ੍ਰਿਸ਼ਟ ਸੰਤ

ਬਿਨਸਿਆ ਥਾਉ ਸਹਿ ਸੁਭਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰੋ ਪ੍ਰਾਣੀ ਦੁਖ ਦਰਦ ਜਮ ਨੇੜ ਨਾ ਆਵੈ ਕਹੁ ਨਾਨਕ ਜੋ ਹਰ ਗੁਣ ਗਾਵੈ ਗੌੜੀ ਮਹੱਲਾ ਪੰਜਵਾਂ ਭਲੇ ਦਿਨਸ ਭਲੇ ਸੰਜੋਗ ਜਿਤ ਪੇਟੇ ਪਾਰ ਬ੍ਰਹਮ ਨਿਰਜੋਗ ਉਹ ਵੇਲਾ ਕੋ ਹਉ ਬਲ ਜਾਉ ਜਿਤ ਮੇਰਾ ਮਨ ਜਪੇ ਹਰ ਨਾਉ ਰਹਾਉ ਸਫਲ ਮੂਰਤ ਸਫਲ ਉਹ ਕਰੇ ਜਿਤ ਰਸਨਾ ਉਚਰੇ ਹਰ ਹਰੀ ਸਫਲ ਉਹ ਮਾਥਾ ਸੰਤ ਨਮਸਕਾਰਸ ਚਰਨ ਪੁਨੀਤ ਚਲੇ ਹਰ ਮਾਰਗ ਕਹੋ ਨਾਨਕ ਭਲਾ ਮੇਰਾ ਕਰਮ ਜਿਤ ਭੇਟੇ ਸਾਧੂ ਕੇ ਚਰਨ ਗੌੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਾਖ ਮਨ ਮਾਹੇ ਨਾਮ ਸਿਮਰ ਚਿੰਤਾ ਸਭ ਜਾਹੇ ਬਿਨ ਭਗਵੰਤ ਨਾਹੀ ਅਨ ਕੋਈ ਮਾਰੇ ਰਾਖੈ ਏਕੋ ਸੋਈ ਰਹਾਉ ਗੁਰ ਕੇ ਚਰਨ ਦੇ ਉਰਤਾਰ ਅਗਨ ਸਾਗਰ ਜਪ ਉਤਰ ਹੈ ਪਾਰ ਗੁਰਮੂਰਤ ਸਿਉ ਲਾਏ ਧਿਆਨ ਈਹਾ ਊਹਾ ਪਾਵੈ ਮਾਨ ਸਗਲ ਤਿਆਗ ਗੁਰਸਰਨੀ ਆਇਆ ਮਿਟੇ ਅੰਦੇਸੇ ਨਾਨਕ ਸੁਖ ਪਾਇਆ ਗੌੜੀ ਮਹੱਲਾ ਪੰਜਵਾਂ ਜੇ ਸਿਮਰਤ ਦੁਖ

ਕੇ ਅੰਤਰਜਾਮੀ ਕਰੋ ਅਰਦਾਸ ਆਪਣੇ ਸਤਿਗੁਰ ਪਾਸ ਨਾਨਕ ਨਾਮ ਮਿਲੇ ਸੱਚ ਰਾਸ ਗੌੜੀ ਮਹੱਲਾ ਪੰਜਵਾਂ ਕਾਣ ਬਿਨਾ ਜੈਸੇ ਥੋਥਰ ਤੁਖਾ ਨਾਮ ਬਿਹੂਨ ਸੁਨੇ ਸੇ ਮੁਖਾ ਹਰ ਹਰ ਨਾਮ ਜਪੋ ਨਿਤ ਪ੍ਰਾਣੀ

ਨਦਰ ਕਰੇ। ਬੌੜੀ ਮਹੱਲਾ ਪੰਜਵਾਂ, ਹਿਰਦੇ ਚਰਨ ਕਮਲ ਪ੍ਰਭ ਧਾਰੇ, ਪੂਰੇ ਸਤਿਗੁਰੂ ਮਿਲ ਨਿਸਤਾਰੇ। ਗੋਬਿੰਦ ਗੁਣ ਗਾਵੋ ਮੇਰੇ ਭਾਈ, ਮਿਲ ਸਾਧੂ ਹਰ ਨਾਮ ਧਿਆਈ ਰਹਾਓ। ਦੁਰਲਭ ਦੇਹ ਹੋਈ ਪ੍ਰਵਾਨ, ਸਤਿਗੁਰ ਤੇ ਪਾਇਆ ਨਾਮ ਨਿਸ਼ਾਨ। ਹਰ ਸਿਮਰਤ ਪੂਰਨ ਪਦ ਪਾ

ਨਾਮ ਜਪਤ ਸਭ ਮਿਟਿਓ ਅੰਦੇਸਾ ਰਹਾਉ ਸਾਧ ਸੰਗ ਕਛ ਪਾਉ ਨਾ ਪਰਾਤੀ ਗੁਣ ਗੋਪਾਲ ਗਾਇਐ ਦਿਨ ਰਾਤੀ ਕਰ ਕਿਰਪਾ ਪ੍ਰਬੰਧਨ ਛੋਟ ਚਰਨ ਕਮਲ ਕੀ ਦੀਨੀ ਓਟ ਕਹੋ ਨਾਨਕ ਮਨ ਭਈ ਪ੍ਰਤੀਤ ਨਿਰਮਲ ਜਸ ਪੀਵੈ ਜਨਨੀ।

ਦਾਸ ਸਾਧ ਸੰਗ ਖਾਟੀ ਕਹੋ ਨਾਨਕ ਪ੍ਰਭ ਅਪਦਾ ਕਾਟੀ ਗੌੜੀ ਮਹੱਲਾ ਪੰਜਵਾਂ ਹਰ ਸਿਮਰਤ ਸਭ ਮਿਟੇ ਕਲੇਸ਼ ਚਰਨ ਕਮਲ ਮਨ ਮਹਿ ਪਰਵੇਸ਼ ਉੱਚ ਰਹੋ ਰਾਮ ਨਾਮ ਲਖ ਵਾਰੀ ਅੰਮ੍ਰਿਤ ਰਸ ਪੀਵਹੋ ਪ੍ਰਭ ਪਿਆਰੀ ਰਹਾਉ ਸੂਖ ਸਹਿਜ ਰਸ ਮਾਂ ਆਨੰਦਾ ਜਪ ਜਪ ਜੀਵੇ ਪਰਮਾਨੰਦਾ ਕਾਮ ਕ੍ਰੋਧ ਲੋਭ ਮਦ ਖੋਏ ਸਾਧਕੈ ਸੰਗ ਕਿਲ ਵਿਖ ਸਭ ਧੋਏ ਕਰ ਕਿਰਪਾ ਪ੍ਰਭ ਦੀਨ ਦਇਆਲਾ ਨਾਨਕ ਦੀਜੇ ਸਾਦਰ ਵਾਲਾ ਗੌੜੀ ਮਹੱਲਾ ਪੰਜਵਾਂ।

ਦਾਸ ਸਲਾਮ ਕਰਤ ਕਰਤ ਸੋਭਾ ਅੰਮ੍ਰਿਤ ਰਸ ਖਾਵੇ ਖਾਨ ਪਾਨ ਜਿਨ ਦੀਏ ਤਿਸੇ ਨਾ ਜਾਣੈ ਸਵਾਨ ਕਹੁ ਨਾਨਕ ਹਮ ਲੂਣ ਹਰਾਮੀ ਬਖਸ਼ ਲਿਹੋ ਪ੍ਰਭ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਪ੍ਰਭ ਕੇ ਚਰਨ ਮਨ ਮਾਹੇ ਧਿਆਨ ਸਗਲ ਤੀਰਥ ਮੱਜਣ ਇਸ਼ਨਾਨ ਹਰ ਦਿਨ ਹਰ ਸਿਮਰਨ ਮੇਰੇ ਭਾਈ ਕੋਟ ਜਨਮ ਕੀ ਮਲ ਲਹਿ ਜਾਈ ਰਹਾਓ ਹਰ ਕੀ ਕਥਾ ਰਿਦ ਮਾਹੇ ਵਸਾਈ ਮਨ ਬਾਂਸ਼ਤ ਸਗਲੇ ਫਲ ਪਾਈ ਜੀਵਨ ਮਰਨ ਜਨਮ ਪਰਵਾਨ ਜਾਂ ਕਹਿ ਹਿਰਦੈ ਜਾਂ ਕਹਿ ਹਿਰਦੈ ਵਸੇ ਭਗਵਾਨ ਕਹੁ ਨਾਨਕ ਸਹੀ ਜਨ ਪੂਰੇ ਜਿਨ੍ਹਾਂ ਪ੍ਰਾਪਤ ਸਾਧੂ ਧੂਰੇ ਗੌੜੀ ਮਹੱਲਾ ਪੰਜਵਾਂ ਖਾਦਾ ਪੈਂਦਾ ਮੂਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸੋਂ ਬੇਮੁਖ ਜਿਨ ਜੀਓ ਪਿੰਡ ਦੀਨਾ ਕੋੜ ਜਨਮ ਪਰ ਮੈਂ ਬਹੁ ਜੂਨਾ ਰਹਾਓ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ

ਨਾਨਕ ਹਰ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਆਠ ਪੈਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਇ ਸਰਬ ਕਲਾ ਪੂਰਨ ਪ੍ਰਭ ਸੋਇ ਰਹਾਉ ਮਹਾਂ ਤਪਤ ਸਾਗਰ ਸੰਸਾਰ ਪ੍ਰਭ ਖਿਨਮੈ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਹਿ ਸਿਮਰਤ ਨਾਮ ਮੁਕਤ ਫਲ ਪਾਹਿ ਉਗਤ ਸਿਆਣਵ ਇਸ ਤੇ ਕਛ ਨਾਹਿ ਕਰ ਕਿਰਪਾ ਨਾਨਕ ਗੁਣ ਗਾਹਿ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਬੜਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾਂ ਪਾਈਐ ਰਹਾਉ ਹਰ ਕੇ ਚਰਨ ਹਿਰਦੇ ਉਰਧਾਰ ਪਵ ਸਾਗਰ ਚੜ ਉਤਰ ਹੈ ਪਾਰ ਸਾਧੂ ਸੰਗ ਕਰੋ ਸਭ ਕੋਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾਂ ਜਲ ਥਲ ਮਹੀਲ ਪੂਰਨ

ਸਾਚੇ ਸਾਕੀ ਮਨ ਮੈਂ ਟੇਕ ਮਹਾਂ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੀ ਦੇ ਹਾਥ ਗੌੜੀ ਮਹੱਲਾ ਪੰਜਵਾਂ ਹਰ ਹਰ ਨਾਮ ਮੱਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਓ ਹਰ ਕੇ ਚੰਨ ਦੇ ਮੈਂ ਵਸੈ ਜਨਮ ਜਨਮ ਕੇ ਕਿਲ ਵਿਖ ਨਸੈ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟ ਨਾ ਆਇਆ ਮਨ ਬਚ ਕ੍ਰਮ ਗੋਬਿੰਦ ਆਧਾਰ ਤਾਂ ਤੇ ਛੂਟਿਓ ਵਿਖ ਸੰਸਾਰ ਕਰ ਕਿਰਪਾ ਪ੍ਰਭ ਕੀਨੂੰ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਾਉ ਸਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਪੈ ਪੰਜਨ ਪ੍ਰਭ ਮਨ ਨਾ ਵਸਾਹੀ ਡਰਪਤ ਡਰਪਤ ਜਨਮ ਬਹੁਤ ਜਾਹੀ ਰਹਾਓ ਜਾਂ ਕਹਿ ਹਿਰਦੇ ਵਸਿਓ ਹਰ ਨਾਮ ਸਗਨ ਮਨੋਰਥ ਤਾਂ ਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਵੇਕ ਨਾਮ ਸੁਆਮੀ ਕੀ ਨਾਨਕ ਟੇਕ ਗੌੜੀ ਮਹੱਲ

ਪੜਿਆ ਹੈ, ਪੜਿਆ ਅਨਪੜਿਆ ਪਰਮ ਗਤ ਪਾਵੈ, ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੈ, ਝੂਠਾ ਧਨ ਮਾਲ ਰਹਾਉ, ਰੂਪ ਬੰਤ ਸੋ ਚਤੁਰ ਸਿਆਣਾ, ਜਿਨ ਜਨ ਮਾਨਿਆ ਪ੍ਰਭ ਕਾ ਭਾਣਾ, ਜਗ

ਨਾਮ ਰਸਾਇਣ ਪੀਵਤ ਵੀ ਹਰ ਕੇ ਚਰਨ ਹਿਰਦੇ ਕਰ ਓਟ ਜਨ ਮਨ ਤੇ ਹੋਵਤ ਛੋਟ ਰਹਾਓ ਸੋ ਤਨ ਨਿਰਮਜਿਤ ਉਪਜੈ ਨਾ ਨਾਮ ਸੋ ਤਨ ਨਿਰਮਜਿਤ ਉਪਜੇ ਨਾ ਪਾਪ ਹਿਰਦੇ ਕਰ ਸੋ ਤਨ ਨਿਰਮਜਿਤ ਉਪਜੇ ਨਾ ਪਾਪ ਰਾਮ ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਬਿਕ

ਪੰਜਵ ਨਿਤ ਪ੍ਰਤਨਾਵਣ ਰਾਮ ਸਰ ਕੀਜੇ ਚੋਲ ਮਹਾਰਸ ਅੰਮ੍ਰਿਤ ਪੀਜੇ ਰਹਾਓ ਨਿਰਮਲ ਉਦਕ ਗੋਬਿੰਦ ਕਾ ਨਾਮ ਮੱਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ।

ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਏ ਦੇਵਾਨੇ ਮੋਇਆ ਉਨਤੇ ਕੋਵਰ ਸਾਨੇ ਸਿਮਰ ਗੋਬਿੰਦ ਮਨ ਤਨ ਤੁਰ ਲਿਖਿਆ ਕਾਹੂ ਕਾਜ ਨਾਵਤ ਵਿਖਿਆ ਰਹਾਓ ਵਿਖੇ ਠਗੋਰੀ ਜਿਨ

ਬੰਦ ਹੈ, ਦਰਬ ਗਿਆ ਸਭ ਜੀ ਕਹਿ ਸਾਥ ਹੈ, ਨਾਨਕ ਸਨ ਭਰੇ ਦਰਬਾਰ, ਰਾਖੀ ਪੈਰ ਮੇਰੇ ਕਰਤਾਰ, ਗੌੜੀ ਮਹੱਲਾ ਪੰਜਵਾਂ, ਜਾਨਕੀ ਤੂਰ ਮਨ ਮੀਠ ਕਠਾਨੀ, ਪੂਰਵ ਕਰਮ ਲਿਖਿਆ ਤੁਰਪ੍ਰਾਣੀ ਰਹਾਓ, ਆਓ ਬਦ ਮਨ ਪੂਰ ਵਿਧਾਈ, ਸਾਧ ਤੂਰ ਕਰ ਸੁੱਧ ਮਜਾਈ, ਅਨਕ ਜਲਾ ਜੇ ਧੋਵੈ ਦੇਹੀ, ਮੈਲਾਂ ਉਤਰੇ ਸੁਧਨਾ ਤੇਹੀ, ਸਤਿਗੁਰ ਭੇਟਿਓ ਸਦਾ ਕਿਰਪਾਲ, ਹਰ ਸਿਮਰ ਸਿਮਰ ਕਾਟਿਆ ਪਾਉ ਕਾਲ, ਮੁਕਤ ਭੁਗਤ ਜੁਗਤ ਹਰ ਨਾਉ, ਪ੍ਰੇਮ ਭਗਤ ਨਾਨਕ ਗੁਣ ਗਾਓ, ਗੌੜੀ ਮਹੱਲਾ ਪੰਜਵਾਂ, ਜੀਵਨ ਪਦਵੀ ਹਰ ਕੇ ਦਾਸ, ਜਿਨ ਮਿਲਿਆ ਆਤਮ

ਮਲ ਗੁਣ ਗਾਵੋ ਨਿਤ ਨੀਤ, ਗਈ ਬਿਆਦ ਉਭਰੇ ਜਨਮੀਤ, ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ, ਨਾਨਕ ਦਾਸ ਤੇਰੀ ਸਰਣਾਈ। ਗੌੜੀ ਮਹੱਲਾ ਪੰਜਵਾਂ, ਨੇਤਰ ਪ੍ਰਗਾਸ਼ ਕੀਆ ਗੁਰਦੇਵ, ਪਰਮ ਗਏ ਪੂਰਨ ਪਈ ਸੇਵ ਰਹਾਓ, ਸੀਤਲਾ ਤੇ ਰੱਖਿਆ ਬੇਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ, ਨਾਨਕ ਨਾ ਜਪੇ।

ਬਾਣੀ ਜੀਆਂ ਕੋਹਤ ਨਾ ਸੰਗੇ ਪ੍ਰਾਣੀ ਕਹੋ ਨਾਨਕ ਜਿਸ ਕਿਰਪਾ ਧਾਰੇ ਹਿਰਦਾ ਸ਼ੁੱਧ ਬ੍ਰਹਮ ਵਿਚਾਰੇ ਗੌੜੀ ਮਹੱਲਾ ਪੰਜਵਾਂ ਥਿਰ ਕਰ ਬੈਸੋ ਹਰਜਨ ਪਿਆਰੇ ਸਤਿਗੁਰ ਤੁਮਰੇ ਕਾਸ ਵਾਰੇ ਰਹਾ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰੱਖੀ ਕਰਤਾਰੇ ਬਾਦਸ਼ਾਹ ਸ਼ਾਹ ਸਭ ਵਸ ਕਰ ਦਿੰਦੇ

ਬਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾਂ ਹਰ ਸੰਗ ਰਾਤੇ ਭਾਹੇ ਨਾ ਜਲੈ ਹਰ ਸੰਗ ਰਾਤੇ ਮਾਇਆ ਨਹੀਂ ਛਲੈ ਹਰ ਸੰਗ ਰਾਤੇ ਨਹੀਂ ਡੁੱਬੇ ਜਲਾ ਹਰ ਸੰਗ ਰਾਤੇ ਸੁਫਲ ਫਲਾ ਸਭ ਪੈ ਮਿਟੇ ਤੁਮਾਰੇ ਨਾਏ ਪੇਟਤ ਸੰਗ ਹਰ ਹਰ ਗੁਣ ਗਾਏ ਰਹਾਓ ਹਰ ਸੰਗ ਰਾਤੇ

ਮਨ ਭਏ ਜਨਮ ਜਨਮ ਕੇ ਕਿਲ ਬਿਖ ਗਏ। ਕਹੋ ਨਾਨਕ ਕਹਾ ਪੈ ਭਾਈ ਆਪਣੇ ਸੇਵਕੀ ਆਪ ਪੈਜ ਰਖਾਈ। ਗੌੜੀ ਮਹੱਲਾ ਪੰਜਵਾਂ ਆਪਣੇ ਸੇਵਕੋ ਆਪ ਸਹਾਈ। ਨਿਤ ਪ੍ਰਤਿਪਾਰੇ ਬਾਪ ਜੈਸੇ ਮਾਈ ਪ੍ਰਭ ਕੀ ਸੰਨ ਉਭਰੇ ਸਭ ਕੋਏ। ਕਰਨ ਕਰਾਵਣ ਪੂਰਨ ਸੱਚ ਸੋਏ ਰਹਾਉ ਆਪ ਮਨ ਵਸਿਆ ਕਰਨੇ ਹਾਰਾ। ਪੈ ਬਿਨਸੇ ਆਤਮ ਸੁਖ ਸਾਰਾ ਕਰ ਕਿਰਪਾ ਆਪਣੇ ਜਨ ਰਾਖੇ ਜਨਮ ਜਨਮ ਕੇ।

ਕਰਤ ਪਰਤ ਗਏ ਲਿਹ ਅੰਗੂਰੀਆ ਰਹਾਵ ਸ਼ਵਨ ਨ ਸੁਰਤ ਨੈਣ ਸੁੰਦਰ ਨਹੀਂ ਆਰਤ ਦੁਆਰ ਰਟਤ ਪਿੰਗੁਰੀਆ ਦੀਨਾ ਨਾਥ ਨਾਥ ਕਰੁਣਾ ਮੈਂ ਸਾਜਨ ਮੀਤ ਪਿਤਾ ਮਹਿ ਤਰੀਆ ਚਰਨ ਕਮਲ ਹਿਰਦੇ ਗਹਿ ਨਾਨਕ।

ਸਰਬ ਕਲਿਆਣ ਸੂਗ ਸਚ ਪਾਵੈ ਰਹਾਉ। ਬਨ ਬਨ ਖੋਜਤ ਫਿਰਤ ਬੈਰਾਗੀ, ਬਿਰਲੇ ਕਾਹੂ ਏਕ ਲਿਵ ਲਾਗੀ। ਜਿਨ ਹਰ ਪਾਇਆ ਸੇਵਡ ਭਾਗੀ, ਬ੍ਰਹਿਮ ਆਦਿਕ ਸਨਕਾਦਿਕ ਚਾਹੇ। ਜੋਗੀ ਜਤੀ ਸਿੱਧ ਅਰਹਾਏ, ਆਹੇ ਜਿਸੇ ਪ੍ਰਾਪਤ ਸੋ ਹਰ ਗੁਣ ਗਾਹੇ। ਤਾਂ ਕੀ ਸਰਨ ਜਿਨ ਬਿਸਰਤ ਨਾਹੀ,

0: ਮੋਦ ਬਲਹੀਨੀ ਮੋਹੇ ਪਰਦੇ ਸਿੰਦੂਰ ਤੇ ਆਈ ਨਾਹਿਨ ਦਰਬ ਨ ਜੋਗਨ ਮਾਤੀ ਮੋਹੇ ਅਨਾਥ ਕੀ ਕਰਹੁ ਸਮਾਈ ਖੋਜਤ ਖੋਜਤ ਪਈ ਬੈਰਾਗਣ ਪ੍ਰਭ ਦਰਸ਼ਨ ਕੋ ਹਉ ਫਿਰ ਤਸਾਈ ਦੀਨ ਦਇਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ ਗੌੜੀ ਮਹੱਲਾ ਪੰਜਵਾਂ ਪ੍ਰਭ
1: ਗੌੜੀ ਮਹੱਲਾ ਪੰਜਵਾਂ ਪ੍ਰਭ ਮਿਲ ਬੇ ਕੋ ਪ੍ਰੀਤਮਨ ਲਾਗੀ ਪਾਇਲ ਗੋ ਮਹੇ ਕਰੋ ਬੇਨਤੀ ਕਹੋ ਸੰਤ ਮਿਲੇ ਵਡਭਾਗੀ ਰਹੋ।

ਅਵਸਰ ਉਹਨਾਂ ਦਾ ਤੇ ਜਮ ਦਰਨ ਸਹੀ ਆਏ ਜੋ ਜਨ ਦਰ ਵਿਆਸਾ ਉਣਗੇ ਸਰਨ ਵਰੇ ਸੋ ਦਰਿਆ ਸੰਤ ਸੰਗ ਪੂਰਨ ਰਾਸਾ ਤਾਂ ਕੇ ਚਰਨ ਪਰਮਤਾ ਜੀਵਾ ਜਨ ਕੇ ਸੰਗ ਨਿਹਾਲਾ ਭਗਤ ਤੰਗੀ ਰੇਣ ਹੋਏ ਮਨ ਮੇਰਾ ਹੋ ਪ੍ਰਭੂ ਗੁਰਬਾਲਾ।

ਆ ਹਰ ਬਸਰਾਮ ਨਿਤ ਪਾਇਆ ਸਭ ਹੋਰ ਨਾ ਕਰ ਦੇਦਾ ਆ ਹਰ ਹਰ ਨਾਮ ਜਾ ਕੋ ਗੁਰ ਦਿਆ ਨਾਨਕ ਤਾਂ ਕੋ ਪਉ ਗਿਆ।

ਤਾਂ ਇਹ ਮਤ ਬਦਵਾਈਏ ਮੇਰੇ ਮਨ ਨਾਮ ਲਏ ਜਮ ਬਾਤੇ ਜੋੜੇ ਸਭ ਸੁਖਾਨ ਹੋਵਾਈਏ ਸੇਵ ਸੁਆਮੀ ਸਤਿਗੁਰਦਾਤਾ ਮਨ ਬਚਨ ਵੱਲ ਲਾਈਏ ਨਾਮ ਏਟਾ ਮੀਤ ਸਤਿਗੁਰਦਾ ਮਨ ਸੰਗ ਤੁਹਾਰੇ ਜਾਲੇ ਕਰ ਸੇਵਾ ਸਤਿਗੁਰ ਬਨਗੀ ਗੁਰ ਤੇ ਪਾਈਏ ਪਾਲੇ ਗੁਰ ਕਿਰਪਾਲ ਕਿਰਪਾ ਪਰਧਾਰੀ ਬਿਨਸੇ ਸਰਬੰਦੇਸਾ ਨਾਨਕ ਸੁਖ ਪਾਇਓ ਹਰ ਕੀਰਤਨ ਮਿਟਿਓ ਸਗਲ ਕਲੇਸਾ।

ਵਰਗਨ ਇਉਂ ਕਹਿਆ ਬਿਨਰ ਵਜਨ ਨਹੀਂ ਨਾ ਸਾਰਾ ਸੋ ਨਾ ਕਿਨੋ ਲਿਆ ਤੀਰ ਪਵਨ ਕੀ ਲਖਮੀ ਜੋਰੀ ਬੂਜਤ ਨਾ ਹੀ ਲਰੇ ਬਿਨਰ ਭਗਤ ਕਾਂ ਸਿਰਵਾਏ ਫਿਰ ਤੋਂ ਪੈਰੇ ਪੈਰੇ

ਕਿਹਾ ਫਿਰਦੇ ਜਾਵਦਾ ਸੰਜਮ ਕਰਮ ਆਣੇ ਇਹ ਹੋਰੇ ਮੋਸੇ ਰਹੋ ਭਰਤ ਨੇ ਸੰਜਮ ਰਹਿਤਾ ਚੰਗਾ ਨਾ ਪਾਇਆ ਅੱਗੇ ਚੱਲ ਨਾ ਰਹਿ ਪਾਈ ਉਹਾਂ ਕਾਮ ਨਾ ਆਇਆ ਤੀਰਥ ਨਾ ਆਇਆ ਔਰ ਧਰਨੀ ਬਣਦਾ ਅੱਗੇ ਡੋਰ ਨਾ ਪਾਏ ਉਹਾਂ ਕਾਮ ਨਾ ਆਵੇ ਵੇਦ ਉਹ ਲੋਕ ਨਹੀਂ ਪਤੀ ਆਵੇ ਚਤਰ ਵੇਦ ਮੁਖ

ਜੋ ਤੁਮਾਰੇ ਸੁਖ ਸਾਂ ਸੱਚਾ ਸ਼ਬਦ ਸਾਂ ਰਹੋ ਸਭੇ ਗੱਲਾਂ ਜਾਤੀਆਂ ਸੁਣ ਕੇ ਚੁੱਪ ਗਿਆ ਕਦੇ ਸਤਨਾ ਦਸਿਆ ਮਾਇਆ ਮੋਹੜਿਆ ਦੇਵ ਜਾਤ ਸਾਧਾਂ ਸੇ ਅਕੇਡੀ ਡੜਿਆ ਕੋਈ

ਦੰਭਨ ਤੇਰਾ ਨਾਮ ਜੀ ਦੰਭਨ ਤੇਰਾ ਨਾਮ ਆਠ ਪੈਰ ਆਰਾਧੀਏ ਪੂਰਨ ਸਤਿਗੁਰ ਗਿਆਨ ਰਹੋ ਜਿਤ ਘਟਾ ਵਸੇ।

ਰਹਿ ਮਰ ਜਾ ਗਿਆ, ਸਬਦ ਰਹਿ ਮਨ ਰਸਿਓ ਲਾਗਾ, ਰਸਿੰਗ ਰਹਿ ਬੇਕ ਬਰਨ ਤਿਆਗਿਆ, ਭਾਏ ਵਸੇ ਜਮ ਕਾਬਾ ਮਾ ਗਿਆ, ਸਾਧ ਰਹਿ ਭਾਤਮ ਕਾਰਾ, ਚੇਤਾ ਸਿਉ ਰਾਤਾ ਕੰਵਰ, ਜਾਤ ਰਹਿ ਬਦ ਕੇ ਚਾਰਾ, ਜਿਟ ਭਈ ਸੌ ਕਹਿ ਆਤਮ ਤਾਰਾ, ਕੁਛ ਮਨ ਕੋਈ ਨਾ ਦੇਖੋ ਉਮੀਦ, ਕਿਸੇ ਮੂੰਹ ਕਿਸ ਦੇ ਮੂੰਹ ਜੀਤ, ਕਿਸ ਪੁੱਛੋ ਕਿਸ ਲਾਗੋ ਪਾਏ, ਕਿਸੋ ਦੇ ਸਰ ਬੁਲਾਏ, ਗੁਰਸੇ ਵੀ ਗੁਰ ਲਾਗੋ ਪਾਏ, ਭਗਤ ਕਰੀ ਰਾਜ ਵਰਨਾਏ।

ਸਾਜੀ ਬਾਣੀ ਹਰਗੁਣ ਗਾਏ। ਧਨਵੇਂ ਸਾਜੋ ਗੁਰਮ ਪਾਓ, ਨਾਮ ਬਿਨਾ ਨਾ ਹੀ ਨਿਟਾਓ, ਪ੍ਰੇਮ ਪਰਾਇਣ ਪ੍ਰੇਤੋ ਰਾਓ, ਨੰਦ ਕਰੇ ਤਾਂ ਪੂਜਨਾਓ, ਮਾਇਆ ਮੋਹ ਸਰਬ ਜਾਲਾ, ਮਨ ਕੁਜੀਲ ਕੁਜਲ ਬੁਰਾਲਾ, ਸਤਗੁਰ ਸੇਵੇ ਚੁਕੇ ਜਾਲਾ, ਅੰਮ੍ਰਿਤ ਨਾਮ ਸਦਾ ਸੁਨਾਲਾ, ਗੁਰਮ ਬੋਝੇ ਇਕ ਲਾਏ, ਨੇਚਰ ਵਾਸੇ ਸਾਰ ਸਵਾਏ, ਜੰਮਣ ਵਰਨਾ ਡਾਲ ਰਾਏ, ਗੁਰਮੁਖ ਮਰਵਾਏ, ਕਥਨੀ ਕਦੋਂ ਨਾ ਆਵੇ ਔਰ, ਅਗਰ ਪੂਜ ਦੇ ਕਿਆ ਨਾ ਹੀ ਦਰਹੋਰ, ਗੋਗ ਸੋਗ ਬਾਣੇ ਤੇ ਫਿਰ ਜਾਏ, ਨਾਨਕ ਨੀਜ ਕਹਿ ਲੋ ਲਾਏ, ਗੌੜੀ ਵਾਲਾ ਵੇਲਾ ਦੂਜੀ ਮਾਇਆ।

ਅਸਕਰ ਨੇਵਾ ਕੁਆਸੀ ਵਾਜੇ ਮੇਜਾ ਦੇਸਾ ਛੋਟੇ ਦਵਾਜੇ ਸਿੱਧ ਕਾਉ ਰਿਤ ਸਤ ਬਣਾਓ ਤਾਜ ਕੁਲੇ ਸਿਰ ਛਤਰ ਬਣਾਉ ਮੇਜਾ ਦੇ ਘਾਂ ਸਜ ਪਾਓ ਮਾ ਖਾਨ ਮਨੋ ਕਾ ਕਾਉ ਰਾਜਾ ਅਵੇ ਤੋਏ ਕੂੜੇ ਵਾਜਾ ਬਿਨ ਕੁਰ ਸ਼ਾਹ ਸ਼ਬਦ ਨਾ ਸਰਬ ਕਾਜਾ ਹੋਵੇ ਮਾਤਾ ਕੋ ਸ਼ਬਦ ਸਾਰੀ ਗੁਰਮਤਿ ਜਾਣਿਆ ਰਿਤੇ ਮਰਾਰੀ ਪ੍ਰਣਵਿਤ ਨਾਨਕਾ ਸੰਤ ਦੁਆਰੀ ਗੌੜੀ ਮੱਲਾ ਮਹਿਲਾ ਹੇਵਾ ਏਕ ਨਾ ਜਾਨ ਸਵਰੇ ਪਰ ਪੰਜ ਵਿਆਦ ਤਾਂਗੇ ਗੌਰੇ ਭਾਏ ਮਰੇ ਸੱਚ ਸੱਚ ਸੱਚ ਰੇ ਐਸਾ ਰਾਮ ਭਗਤਨ ਕੋਈ ਹਰ ਗੁਣ ਗਾਏ ਮਰੇ ਮਲ ਦੋਈ ਓ ਦੋ ਕਵਲ ਸੰਸਾਰੇ ਦੁਰਮਤਾਗਨ ਜਗ ਪਰ ਜਾਰੇ ਸੋਭਰੇ ਗੁਰ ਚਲ ਚਾਰੇ ਪ੍ਰਿੰਗ ਪਤੰਗ ਕੁੰਚਰ ਮੀਨਾ ਮਿਰਗ ਮਰੇ ਸਹਿ ਆਪਣਾ ਗੀਨਾ ਰਾਜ ਤਤਨੀ ਮੀਨਾ ਕਾਮ ਜਿਤੇ ਘਾਵਣ ਨਗਾਰੀ ਕ੍ਰੋਧ ਬਿਨਾਸੇ ਸਰੂਕਾਰੀ ਮਤ ਮਤ ਖੋਵੇ ਨਾਮ ਸਾਰੀ ਪਰ ਕਰ ਜੀਤ ਮਨ ਮੁੰਡ ਲਾਏ ਗਾਲ

ਬਣਾ ਕੇ ਗਿਰਵਾਦਾ ਰੇ ਜਿਨ ਕੇ ਅੱਧੇ ਹਰਾ ਸੋਏ ਤਿਨਕਾ ਦਰਸ ਪਰਸੋ ਖਾਏ ਸਰਬ ਜੀਆਂ ਮੈਂ ਇੱਕ ਰਵੇ ਮਨਮੁਖ ਕਰੀ ਫਿਰ ਜੁਨੀ ਪਵੇ ਸੋ ਪੂਜੇ ਜੋ ਸਤਗੁਰ ਪਾਏ ਹੋਵੇ ਮਾਰੇ ਗੁਰਸ਼ਰ ਦੇ ਪਾਏ ਅਰਧੋਤ ਕੀ ਸੰਤ ਕੋ ਜਾਣੇ ਗੁਰਮੁਖ ਸੰਤ ਮਿਲੇ ਮਨ ਮਾਨੇ।